ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਿਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਇਆ ਬਹਿ ਧਾਈ ਸਭ ਥਾਈ ਹੋਇ ਸਾਈ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਿਰਖਣੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਭਬੀਕ ਦਾਨ ਮਸਾਹਾ ਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ

ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦਿਓ ਟਿਆ ਦਿਓ ਗੁਰੂ ਗਰੀਬ ਨਿਵਾਸ ਸਤਿਗੁਰੂ

ਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਲ ਪੇਟਾਂ ਮਾਂਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਤਰਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤਾਂ ਵਡਭਾਗੀ ਹੋ। ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ, ਗੁਰੂ ਸਾਹਿਬ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਆਓ, ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ, ਉਪਰੰਤ ਗੁਰਮਤਿ ਵਿਚਾਰਾਂ ਦੀ ਸਾਂਝ ਭਾਈ ਗੁਰਸੇਵਕ ਸਿੰਘ ਜੀ ਪਾਉਣਗੇ ਅਤੇ 7:45 ਵਜੇ ਬੱਚਿਆਂ ਦੀ ਕਲਾਸ ਵੀ ਅੱਜ ਹੋਵੇਗੀ। ਸੋ ਆਓ, ਗੁਰਬਾਣੀ ਦੇ ਕੀਰਤਨ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਅਠੂਰ ਵਾਲੇ। ਉਹਨਾਂ ਤੋਂ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਬੱਚੇ 15 ਮਿੰਟ ਕੀਰਤਨਾਂ ਲੱਗੇ, 8:15 ਵਜੇ ਬੱਚਿਆਂ ਦੀ ਕਲਾਸ, ਜੋ ਕਿ ਹਰ ਸ਼ੁੱਕਰਵਾਰ ਹੁੰਦੀ ਹੈ, 8:15 ਵਜੇ ਬੱਚਿਆਂ ਦੀ ਕਲਾਸ ਹੋਵੇਗੀ। ਸੋ ਆਓ ਗੁਰਮਤਿ ਵਿਚਾਰਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਹਮੇ ਅੰਦਲੇ ਅੰਧ ਵਿਖੇ ਵਿਖਰਾਤੇ, ਕਿਉਂ ਚੱਲ ਹੈ ਗੁਰਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਨ, ਹਰ ਹਰ ਕਥਾ ਨਿਰਾਲੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋ।

ਸਤਨਾਮ ਵਾਹਿਗੁਰੂ ਸਾਹਿਬ ਜੀ। ਕਲਯੁਗ ਨਾਮਾ ਭਗਤ ਹੋਏ ਫੇਰ ਦੇ

ਗੁਰਸਿੱਖਾਂ ਵਿੱਚ ਵੱਡੀ ਸਮਾਈ, ਅਲੱਖ ਲਿਖਾਏ ਨਾ ਅਲੱਖ ਲਿਖਾਈ, ਅਲੱਖ ਲਿਖਾਏ ਨਾ ਅਲੱਖ ਲਿਖਾਈ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਵਡਭਾਗੀ ਹਾਂ ਜੋ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਜੁੜ ਕੇ ਬੈਠੇ ਹਾਂ। ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਉਸ ਅਕਾਲ ਪੁਰਖ ਦੀ ਵਡਿਆਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵਡਿਆਈ, ਡਿੱਠੇ ਸੱਭੇ ਥਾਮ ਨਹੀਂ ਤੁਜੇ ਹੈ। ਉਸ ਅਕਾਲ ਪੁਰਖ ਦੀ ਮਹਿਮਾ ਕਰਨ ਦੇ ਨਾਲ, ਸੁਣਨ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਸਫਲ ਹੋ ਜਾਂਦਾ ਹੈ। ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਨਿਰੰਕਾਰ ਉਹਦੇ ਪ੍ਰਤੀ ਸਾਡਾ ਪ੍ਰੇਮ ਪੈਦਾ ਹੁੰਦਾ ਹੈ। ਜਿਉਂ ਜਿਉਂ ਅਸੀਂ ਉਸਦੀ ਮਹਿਮਾ ਕਰਦੇ ਹਾਂ ਸੁਣਦੇ ਹਾਂ। ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ, ਜੋ ਕਿ ਇਸ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਭਗਤ ਜਨ ਹੋਏ ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਪਿਛਲੇ ਦੋ ਦਿਨ ਤਿੰਨ ਦਿਨ ਤੋਂ ਆਪਾਂ ਇਹਨਾਂ ਭਗਤਾਂ ਦਾ ਵੱਖਰਾ ਵੱਖਰਾ ਜੀਵਨ, ਉਹਦੀ ਵਿਚਾਰ, ਕਿਵੇਂ ਉਹ ਪਰਮਾਤਮਾ ਨੂੰ ਮਿਲੇ, ਕਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਹੈ ਆਪਾਂ ਵਿਚਾਰ ਕਰ ਰਹੇ ਸੀ। ਨਾਮਦੇਵ ਜੀ ਦੀ ਵਿਚਾਰ ਕੀਤੀ, ਕਿਵੇਂ ਨਾਮਦੇਵ ਜੀ ਨੂੰ ਰਾਜਾ ਮਾਰਨ ਤੱਕ ਚਲਿਆ ਗਿਆ ਅਤੇ ਪਰਮੇਸ਼ਰ ਨੇ ਆ ਕੇ ਉਹਦੀ ਮਦਦ ਕੀਤੀ। ਕਬੀਰ ਜੀ ਨੂੰ ਉਸ ਸਮੇਂ ਦੇ ਧਾਰਮਿਕ ਲੋਕ ਅਤੇ ਰਾਜਾ ਜੋ ਸੀ ਇਬਰਾਹਿਮ ਲੋਧੀ, ਉਹਨਾਂ ਨੇ ਮਰਨ ਤੱਕ ਗਏ, ਪਰ ਪਰਮਾਤਮਾ ਆਪ ਭਗਤ ਦੀ ਆ ਕੇ ਰੱਖਿਆ ਕਰਦਾ ਹੈ। ਇਸ ਕਰਕੇ ਇਹਨਾਂ ਭਗਤਾਂ ਦੀ ਵਡਿਆਈ ਹੈ ਗੁਰਬਾਣੀ 'ਚ। ਇਹ ਪਰਮਾਤਮਾ ਨੂੰ ਮਿਲੇ ਸੀ, ਪਰਮਾਤਮਾ ਆਪ ਉਹਨਾਂ ਦੀ ਰੱਖਿਆ ਕਰਨ ਆਉਂਦਾ ਜਿਹੜੇ ਉਸ ਦੇ ਹੋ ਜਾਂਦੇ ਨੇ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਇਸ ਕਰਕੇ ਉਹ ਆਪਣੇ ਭਗਤਾਂ ਦੀ ਅੱਜ ਵੀ ਪੈਜ ਰੱਖਦਾ ਹੈ। ਜੇ ਕੋਈ ਉਸ ਦਾ ਹੋ ਜਾਵੇ, ਉਸ 'ਤੇ ਭਰੋਸਾ ਕਰੇ, ਵਾਰ ਵਾਰ ਕੋਈ ਬੇਨਤੀ ਜੋਦਣੀ ਹੈ ਤਾਂ ਉਸ ਪਰਮੇਸ਼ਰ ਦੇ ਚਰਨਾਂ 'ਚ ਕਰੇ। ਧੰਨਾ ਜੀ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਕੱਲ੍ਹ ਪਰਸੋਂ। ਅੱਜ ਦਾ ਜੋ ਵਿਚਾਰ ਹੈ ਇਹ ਸਧਨਾ ਜੀ, ਧੰਨਾ ਜੱਟ ਉਧਾਰਿਆ, ਸਧਨਾ ਜਾਤ ਅਜਾਤ ਕਸਾਈ। ਧੰਨਾ ਧੰਨਾ ਜੀ ਤੋਂ ਅੱਗੇ ਜੋ ਸਧਨਾ ਜੀ ਦਾ ਜ਼ਿਕਰ ਆਇਆ, ਉਹਨਾਂ ਦਾ ਕਰਮ ਦੱਸਿਆ ਗਿਆ, ਕਰਮ ਕੀ ਕਰਦੇ ਸੀ। ਕਿਉਂਕਿ ਸਾਰਾ ਸੰਸਾਰ ਕਿਸੇ ਨਾ ਕਿਸੇ ਕਰਮ 'ਤੇ ਲੱਗਿਆ ਹੋਇਆ ਹੈ। ਕਹਿੰਦੇ ਇਹਦਾ ਕਰਮ ਸੀ ਕਸਾਈ ਦਾ, ਬੱਕਰੇ ਵੱਢਣੇ ਜਾਂ ਜਾਨਵਰਾਂ ਨੂੰ ਵੱਢਣਾ, ਅਤੇ ਉਹ ਧੰਦਾ ਕਰਕੇ ਆਪਣਾ ਪਰਿਵਾਰ ਪਾਲਦੇ ਸੀਗੇ। ਇਹ ਕਹਿੰਦੇ ਕੰਮ ਜਿਹੜਾ ਸੀਗਾ ਸੰਸਾਰ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹਨੂੰ ਕਸਾਈ ਕਹਿੰਦੇ ਸੀ। ਪਰੰਤੂ ਜਦੋਂ ਕੋਈ ਪੂਰਬਲਾ ਕਰਮ ਹੁੰਦਾ ਹੈ ਤਾਂ ਉਹਨੂੰ ਕੋਈ ਸੰਗਤ ਮਿਲਦੀ ਹੈ ਜਾਂ ਕੋਈ ਗੁਰਮੁਖ ਮਿਲਦਾ ਹੈ ਤਾਂ ਉਹ ਸਾਡਾ ਜੀਵਨ ਬਦਲ ਦਿੰਦਾ ਹੈ। ਇਹ ਅੱਜ ਵੀ ਉਹੀ ਖੇਲ ਹੈ। ਜਦੋਂ ਵੀ ਕਿਸੇ ਦਾ ਜੀਵਨ ਬਦਲਦਾ ਹੈ ਉਹ ਕਿਸੇ ਦਾ ਸੰਗ ਕਰਕੇ ਬਦਲੂਗਾ। ਉਹ ਸਾਡਾ ਜੀਵਨ ਬਦਲ ਸਕਦਾ ਜਿਹਦਾ ਜੀਵਨ ਹੈ, ਜਿਹੜਾ ਜੁੜਿਆ ਹੋਇਆ ਉਹ ਸਾਨੂੰ ਜੋੜ ਸਕਦਾ। ਇਸ ਕਰਕੇ ਗੁਰਬਾਣੀ 'ਚ ਜੀਵਨ ਦੀ ਗੱਲ ਦੱਸੀ ਗਈ ਹੈ। ਸਾਡਾ ਜੀਵਨ ਕਦੋਂ ਮੰਨਿਆ ਗਿਆ? ਕਹਿੰਦੇ ਜੀਵਨ ਤੌ ਗਣੀਏ ਜੌਹਰ ਪੇਖਾਂ, ਜਦੋਂ ਅਸੀਂ ਆਪਣੇ ਮਾਲਕ ਨਾਲ, ਨਿਰੰਕਾਰ ਨਾਲ, ਇੱਕ ਨਾਲ ਜੁੜ ਜਾਂਦੇ ਹਾਂ ਗੁਰੂ ਦੇ ਰਾਹੀਂ, ਉਦੋਂ ਸਾਡਾ ਜੀਵਨ ਗਿਣਿਆ ਜਾਂਦਾ ਹੈ। ਇਸ ਕਰਕੇ ਜਿਹੜਾ ਅਲੱਗ ਅਲੱਗ ਸਾਧਨ ਹੈ, ਕਿਉਂਕਿ ਪੁਰਾਣਾ ਇਤਿਹਾਸ ਹੋਣ ਕਰਕੇ ਕਿਸੇ ਨੇ ਕਿਵੇਂ ਲਿਖਤਾ, ਕਿਸੇ ਨੇ ਕਿਵੇਂ, ਪਰੰਤੂ ਸਧਨਾ ਜੀ ਨੂੰ ਇੱਕ ਸਾਧੂ ਮਿਲਿਆ। ਕੋਈ ਕਹਾਣੀ ਹੋਰ ਤਰ੍ਹਾਂ ਕਰਦਾ, ਕੋਈ ਕਿਵੇਂ ਕਰਦਾ, ਪਰ ਸਾਧੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜੀਵਨ ਨਹੀਂ ਅੱਜ ਤੱਕ ਕਿਸੇ ਦਾ ਬਦਲਿਆ, ਅਤੇ ਗੁਰੂ ਧਾਰਨ ਕਰਨਾ ਹੀ ਪੈਣਾ ਹੈ। ਗੁਰਬਿਨ ਤਰਿਆ ਨਾ ਕੋਇ, ਪੁੱਛੋ ਬ੍ਰਹਮਾ ਨਾਰਦੇ, ਉਹਨਾਂ ਨੂੰ ਵੀ ਗੁਰੂ ਧਾਰਨ ਕਰਨਾ ਪਿਆ ਸਾਰਿਆਂ ਨੂੰ। ਇਸ ਕਰਕੇ ਸਧਨਾ ਜੀ ਨੂੰ
ਇੱਕ ਸਮਾਂ ਬਣਿਆ ਕਿ ਇਹਦੇ ਕੋਲ ਜਾਂਦੇ ਜਾਂਦੇ ਕੋਈ ਸਾਧੂ ਮਿਲਿਆ। ਸਾਧੂ ਨੇ ਇਸ ਨੂੰ ਕਿਹਾ ਵੀ ਰੱਬ ਦਾ ਨਾਂ ਲਿਆ ਕਰੋ, ਜਿਵੇਂ ਉਹਨਾਂ ਦੀ ਸੁਭਾਅ ਹੁੰਦਾ ਹੈ। ਉਹ ਕਹਿਣਗੇ ਜੀ ਨਾਮ ਜਪੋ, ਸਿਮਰਨ ਕਰੋ, ਮਨੁੱਖਾ ਜਨਮ ਮਿਲਿਆ ਇਹਦਾ ਲਾਹਾ ਲਾਓ। ਜਿਹੜਾ ਕੋਈ ਸੰਤ ਸਾਧੂ ਭਗਤ ਹੋਊਗਾ ਤੁਹਾਨੂੰ ਇਹ ਭੇਤ ਦਊਗਾ ਵੀ ਜੀਵਨ ਸਫਲ ਕਿਵੇਂ ਹੁੰਦਾ। ਸਧਨਾ ਜੀ ਨੂੰ ਇੱਕ ਗੁਰਮੁਖ ਭਗਤ ਮਿਲਿਆ, ਕੋਈ ਰੱਬ ਦਾ ਪਿਆਰਾ ਸਾਧੂ ਮਿਲਿਆ, ਅਤੇ ਉਹਨਾਂ ਨੇ ਇਹਨਾਂ ਨੂੰ ਸਹਿਜ ਸਵਾਈ ਗੱਲ ਕੀਤੀ। ਇਹ ਕਹਿੰਦੇ ਜੀ ਸਾਡਾ ਜੀਵਨ ਤਾਂ ਬਹੁਤ, ਅਸੀਂ ਤਾਂ ਕਰਮ ਹੀ ਇਹੋ ਜਿਹੇ ਕਰਦੇ ਹਾਂ, ਅਸੀਂ ਕਿੱਥੇ ਤਰ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਕਰਮ ਕਿਹੜਾ ਭਾਵੇਂ ਮਰਜ਼ੀ ਕਰਦੇ ਹੋ, ਪਰ ਤੁਸੀਂ ਪਰਮੇਸ਼ੁਰ ਦਾ ਨਾਮ ਜਪਣਾ ਸ਼ੁਰੂ ਕਰੋ, ਬੰਦਗੀ ਕਰੋ। ਜੇ ਉਹਨੂੰ ਚਾਹਿਆ ਤਾਂ ਤੇਰਾ ਕਰਮ ਵੀ ਬਦਲ ਸਕਦਾ, ਕਿਉਂਕਿ ਕਰਮ ਵੀ ਪਰਮੇਸ਼ੁਰ ਦਿੰਦਾ ਸਾਰਿਆਂ ਨੂੰ, ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸ ਰਹੇ ਨੇ। ਕਹਿੰਦੇ ਕਰਮ ਬੰਧ ਤੁਮ ਜੀਓ ਕਹਿ ਤਾ, ਕਰਮੇ ਕੌਣ ਜੀਓ ਦੀਨ ਰੇ, ਕੌਣ ਦਿੰਦਾ ਕਰਮ ਸਾਨੂੰ। ਇਸ ਕਰਕੇ ਜਿੱਥੇ ਕੋਈ ਕਰਮ ਜਿਹੋ ਜਿਹਾ ਕੋਈ ਕਰਮ ਸਾਨੂੰ ਮਿਲਦਾ, ਉਹ ਸਾਡਾ ਪਿਛਲਾ ਸੰਯੋਗ ਆ ਕੋਈ। ਇਸ ਲਈ ਧੰਨਾ ਜੀ ਦਾ ਉਹ ਕਰਮ ਸੀ, ਚੱਲਦਾ ਆ ਰਿਹਾ ਸੀ, ਪਰੰਤੂ ਜਦੋਂ ਸਾਧੂ ਦਾ ਬਚਨ ਮੰਨ ਕੇ ਇਹਨਾਂ ਨੇ ਸਿਮਰਨ ਕਰਨਾ ਸ਼ੁਰੂ ਕੀਤਾ ਤਾਂ ਉਹ ਕਰਮ ਛੁੱਟ ਗਿਆ। ਇਸ ਕਰਕੇ ਕਰਮ ਬਦਲ ਗਿਆ, ਕਿਉਂਕਿ ਇਹ ਆਪਣੀ ਜ਼ਿੰਦਗੀ 'ਚ ਵੀ ਬਹੁਤ ਵਾਰ ਦੇਖਿਆ ਹੈ। ਕਾਫ਼ੀ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਹਾਂ, ਮੈਂ ਯੂਰਪ 'ਚ ਪ੍ਰਚਾਰ ਕਰਨ ਜਾਂਦਾ ਸੀ, ਉੱਥੇ ਆਪਣੇ ਇੱਕ ਸਿੰਘ ਮਿਲਿਆ, ਉਹਦੇ ਨਾਲ ਸਹਿਜ ਸਵਾਈ ਗੱਲਬਾਤ ਚੱਲੀ ਵੀ ਆਇਆ ਕਰੋ ਗੁਰਦੁਆਰੇ, ਪ੍ਰਚਾਰ ਹੁੰਦਾ ਸਿਮਰਨ ਕਰਿਆ ਕਰੋ। ਉਹ ਕਿੱਥੇ ਰੈਸਟੋਰੈਂਟ 'ਤੇ ਕੰਮ ਕਰਦਾ ਸੀ, ਉਹ ਕਹਿੰਦਾ ਜੀ ਸਾਡਾ ਕੰਮ ਤਾਂ ਹੈ ਹੀ ਇਹੋ ਜਿਹਾ, ਅਸੀਂ ਤਾਂ ਬਸ ਮੁਸ਼ਕਲ ਆ। ਮੈਂ ਕਿਹਾ ਨਹੀਂ ਵੀ ਗੁਰੂ ਦੀ ਸ਼ਰਨ 'ਚ ਆਈਦਾ ਹੁੰਦਾ ਵੀ ਗੁਰੂ ਅੱਗੇ ਬੇਨਤੀ ਕਰੋ, ਗੁਰੂ ਕੁਛ ਵੀ ਕਰ ਸਕਦਾ। ਉਹ ਆਪ ਦੇ ਮੂੰਹੋਂ ਦੱਸ ਰਿਹਾ ਸੀ ਵੀ ਮੈਂ ਸ਼ਰਾਬ ਵੀ ਪੀ ਲੈਂਦਾ, ਮੀਟ ਵੀ, ਅਤੇ ਅਸੀਂ ਪਰੋਸਦੇ ਵੀ ਹਾਂ ਲੋਕਾਂ ਨੂੰ ਖਾਣਾ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਗੁਰੂ ਤਾਂ ਬਖਸ਼ਿੰਦ ਹੈ, ਕੋਈ ਸ਼ਰਨ 'ਚ ਆ ਜਾਵੇ, ਕਰਮ ਬਦਲ ਸਕਦਾ ਗੁਰੂ, ਇਹ ਗੁਰੂ ਅੱਗੇ ਬੇਨਤੀ ਕਰੋ ਅਤੇ ਸੰਗਤ 'ਚ ਆਓ। ਸੰਗਤ 'ਚ ਆਉਣ ਲੱਗ ਗਏ। ਉੱਥੇ ਮੈਂ ਇੱਕ ਗੁਰੂ ਘਰ ਦੇ ਵਿੱਚ ਲਗਾਤਾਰ 3 ਮਹੀਨੇ ਪ੍ਰਚਾਰ ਕਰਦਾ ਹੁੰਦਾ ਸੀਗਾ ਉਦੋਂ, ਅਤੇ ਉਹ ਜਦੋਂ ਸੰਗਤ 'ਚ ਆਉਣ ਲੱਗੇ ਉਹ ਬਿਲਕੁਲ ਕਲੀਨ ਸ਼ੇਪ ਸੀ। ਅਤੇ ਅਗਲੇ ਸਾਲ ਮੈਂ ਜਦੋਂ ਗਿਆ ਉਹਨੂੰ ਨਾਮ ਜਪਣ ਦਾ ਦੱਸਿਆ ਵੀ ਗੁਰੂ ਦਾ ਕਿਵੇਂ ਨਾਮ ਜਪਣਾ, ਕਿਵੇਂ ਬੰਦਗੀ ਕਰਨੀ ਹੈ, ਕੁਛ ਉਹਦੇ ਕਰਮ ਬੜੇ ਵਧੀਆ ਸੀ, ਸਮਝਦਾ ਬਹੁਤ ਛੇਤੀ ਸੀ ਉਹ ਗੱਲ ਨੂੰ। ਅਤੇ ਅਗਲੇ ਸਾਲ ਜਦੋਂ ਮੈਂ ਗਿਆ ਤਾਂ ਉਸ ਬੰਦੇ ਨੇ ਆਪਣਾ ਕਰਮ ਬਦਲਿਆ ਹੋਇਆ ਅਤੇ ਦਾੜੀ ਕੇਸ ਰੱਖੇ ਹੋਏ। ਆਪਾਂ ਨੂੰ ਇਹ ਨਹੀਂ ਕਿਹਾ ਵੀ ਤੂੰ ਕਰਮ ਛੱਡ ਦੇ ਜਾਂ, ਮੈਂ ਕਿਹਾ ਵੀ ਆਪੀ ਇਹ ਤਾਂ ਗੁਰੂ ਜਾਣੇ ਪਰਮਾਤਮਾ ਜਾਣੇ, ਆਪਾਂ ਤਾਂ ਇਹ 'ਚ ਕੁਛ ਨਹੀਂ, ਰੋਲ ਨਹੀਂ ਸਾਡਾ ਕੋਈ ਹੁੰਦਾ। ਇਸ ਲਈ ਉਸ ਦਾ ਕਰਮ ਜਿਹੜਾ ਸੀ ਪਰਮਾਤਮਾ ਨੇ ਉਸ ਨੂੰ ਆਪੇ ਅੰਦਰੋਂ ਕੋਈ ਫੁਰਨਾ ਦਿੱਤਾ ਅਤੇ ਉਹ ਟੈਕਸੀ ਚਲਾਉਣ ਲੱਗ ਗਿਆ। ਅਤੇ ਨਾਲ ਉਹਨੇ ਕਰਮ ਜਦੋਂ ਬਦਲਿਆ ਅਤੇ ਉਹਨੇ ਕੇਸ ਦਾੜੀ ਵੀ ਰੱਖ ਲਏ ਅਤੇ ਨਾਮ ਜਪਦਾ ਸੀ ਅਤੇ ਬਾਣੀ ਪੜ੍ਹਨ ਲੱਗ ਗਿਆ ਅਤੇ ਜੀਵਨ ਬਦਲ ਗਿਆ ਉਹਦਾ। ਉਹ ਕਹਿੰਦਾ ਵੀ ਮੈਂ ਤਾਂ ਇੰਨੀ ਕਿਰਪਾ ਹੋ ਗਈ ਵੀ ਜਦੋਂ ਮੈਂ ਟੈਕਸੀ 'ਚ ਵਿਹਲਾ ਬੈਠਾ ਹੁਣ ਅਸੀਂ ਉਡੀਕ ਕਰਦੇ ਹਾਂ ਸਵਾਰੀ ਦੀ, ਉਦੋਂ ਕਹਿੰਦਾ ਮੈਂ ਨਾਮ ਜਪੀ ਜਾਂਦਾ। ਮੈਂ ਕਿਹਾ ਵੀ ਬੜੀ ਕਿਰਪਾ ਹੋ ਗਈ ਤੇਰੇ 'ਤੇ। ਚਲੋ ਅੱਜ ਉਹ ਜਰਮਨ ਦੇ ਵਿੱਚ ਪ੍ਰਚਾਰਕ ਹੈ, ਭਾਈ ਕਰਮਜੀਤ ਸਿੰਘ ਜੀ ਉਹਦਾ ਨਾਮ, ਮੇਜਰ ਅੱਜ ਜਰਮਨੀ ਦੇ ਵਿੱਚ ਆ ਗੁਰਬਾਣੀ ਦਾ ਪ੍ਰਚਾਰ ਕਰਦਾ। ਦੇਖੋ ਇਹ ਗੁਰੂ ਕਿਰਪਾ ਕਰ ਦੇਵੇ, ਕਿਤੇ ਅਸੀਂ ਬਚਨ ਮੰਨ ਲਈਏ ਤਾਂ ਸਾਡਾ ਜੀਵਨ ਬਦਲ ਸਕਦਾ ਹੈ। ਪਰ ਜੇ ਅਸੀਂ ਕਹਿ ਦਈਏ ਵੀ ਮੇਰੇ ਭਾਗਾਂ 'ਚ ਕਿੱਥੇ ਜੀ, ਸਧਨਾ ਜੀ ਨੇ ਸਾਧੂ ਦਾ ਬਚਨ ਮੰਨਿਆ, ਬਚਨ ਮੰਨ ਕੇ ਪਰਮਾਤਮਾ ਦੀ ਬੰਦਗੀ ਕੀਤੀ, ਕਰਮ ਬਦਲਿਆ ਉਹਨਾਂ ਦਾ। ਇਸ ਤਰ੍ਹਾਂ ਉਹ ਬੰਦਗੀ ਕਰਦੇ ਕਰਦੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੇਮ ਪੈ ਗਿਆ, ਲਿਵ ਜੁੜ ਗਈ। ਅਤੇ ਇਸ ਕਰਕੇ ਇੱਕ ਸਮਾਂ ਆਇਆ ਵੀ ਉਹਨਾਂ 'ਤੇ ਕੋਈ ਐਸੀ ਵਿਪਤਾ ਪਈ ਜੋ ਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਉਹ ਜਾ ਰਹੇ ਸੀ ਇੱਕ ਦਿਨ ਅਤੇ ਬੰਦਗੀ ਬਹੁਤ ਕਰਦੇ ਸੀ, ਜਿਹੜਾ ਪਰਮੇਸ਼ੁਰ ਸੀ ਉਹਦੇ ਬਿਲਕੁਲ ਚਰਨਾਂ ਨਾਲ ਹਰ ਵੇਲੇ ਜੁੜੇ ਰਹਿੰਦੇ ਸੀ, ਪ੍ਰਤੱਖ ਰੂਪ 'ਚ ਸਨਮੁੱਖ ਨਹੀਂ ਹਜੇ ਹੋਏ ਸੀਗੇ, ਪਰ ਇੰਨਾ ਪੂਰਨ ਭਰੋਸਾ ਸੀਗਾ, ਸਿਰਫ ਰੱਤੀ ਭਰ ਵੀ ਸ਼ੰਕਾ ਨਹੀਂ ਸੀ ਵਾਹਿਗੁਰੂ ਜੀ 'ਤੇ। ਅਤੇ ਉਹ ਕਾਰਨ ਬਣਿਆ ਕਿ ਉਹ ਕਿਸੇ ਰਾਤ ਰਹਿਣਾ ਸੀਗਾ, ਅੱਗੇ ਪੁਰਾਣੇ ਸਮੇਂ ਦੇ ਵਿੱਚ ਕੋਈ ਕਿਸੇ ਗੁਰਮੁਖ ਨੂੰ ਕਿਸੇ ਗੁਰਮੁਖ ਦੇ ਘਰੇ ਠਹਿਰਾ ਦਿੰਦੇ ਸੀਗੇ, ਇਸੇ ਤਰ੍ਹਾਂ ਹੀ ਯਾਤਰੀ ਠਹਿਰ ਜਾਂਦੇ ਸੀਗੇ।
ਸਮਾਂ ਐਸਾ ਸੀ, ਵਧੀਆ ਸਮਾਂ ਸੀ। ਉਹ ਕਰਮ ਐਸਾ ਬਣਿਆ ਵੀ ਉਹ ਜਿਹਦੇ ਘਰੇ ਠਹਿਰਿਆ ਉਹ ਜਿਹੜੀ ਬੀਬੀ ਸੀ ਉਹਦਾ ਮਨ ਡੋਲ ਗਿਆ। ਕਾਰਨ ਬਣਨਾ ਸੀ, ਭਰੋਸਾ ਪੂਰਾ ਬਣਨਾ ਸੀ। ਜਦੋਂ ਉਸਦਾ ਸਦਨਾ ਜੀ 'ਤੇ ਮਨ ਡੋਲ ਗਿਆ, ਉਹਦੇ ਅੰਦਰੋਂ ਫੁਰਨਾ ਬਣਿਆ, ਤਾਂ ਉਸ ਨੇ ਸਦਨਾ ਜੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ। ਸਦਨਾ ਜੀ ਕਹਿੰਦੇ ਵੀ ਗੁਰਮੁਖੋ ਵੀ ਮੈਂ ਤੁਹਾਡੇ ਘਰ ਦਾ ਨਮਕ ਖਾਧਾ, ਮੈਂ ਤਾਂ ਤੁਹਾਡੇ ਘਰ ਯਾਤਰੂ ਠਹਿਰਿਆ ਹੋਇਆ, ਵੀ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੱਲ, ਵੀ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰੋ, ਰੱਬ ਦਾ ਨਾਮ ਲਵੋ, ਸਿਮਰਨ ਕਰੋ ਅਤੇ ਆਰਾਮ ਕਰੋ। ਪਰੰਤੂ ਉਹ ਜਦੋਂ, ਕਿਉਂਕਿ ਇਹ ਜਿਹੜੇ ਮਤ ਮਾਰ ਦਿੰਦੇ ਨੇ ਪੰਜੇ ਜਿਹੜੇ ਵਿਕਾਰ ਨੇ, ਅੱਜ ਸੰਸਾਰ ਸਾਰੀ ਦੁਨੀਆਂ 'ਤੇ ਪੰਜਾਂ ਦਾ ਰਾਜ ਚੱਲਦਾ, ਗੁਰਬਾਣੀ ਨੇ ਦੱਸਿਆ ਹੋਇਆ ਸਾਨੂੰ, ਸਗਲ ਸ੍ਰਿਸ਼ਟ ਕੇ ਪੰਜ ਸਿੱਖਦਾਰ। ਇਸ ਕਰਕੇ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਉਦੋਂ ਕੁਛ ਵੀ ਕਰ ਸਕਦਾ। ਉਹਨੇ ਕਿਹਾ ਵੀ ਨਹੀਂ ਤਾਂ ਮੈਂ ਰੌਲਾ ਪਾਊਂ, ਨਹੀਂ ਤੁਸੀਂ, ਉਹ ਕਹਿੰਦਾ ਵੀ ਦੇਖ ਤੁਸੀਂ ਵੈਸੇ ਬਰੇ ਹੋ, ਤੁਹਾਡੇ ਘਰ ਵਾਲਾ ਹੈ ਸਭ ਕੁਛ, ਤੁਸੀਂ ਮੈਨੂੰ ਅੱਜ ਰਾਤ ਕਟਾਓ ਅਤੇ ਮੈਨੂੰ ਜਾਣ ਦੋ ਸਵੇਰੇ। ਉਹਨੇ ਰਾਤ ਨੂੰ ਕੀ ਕੀਤਾ, ਆਪਣੇ ਘਰ ਵਾਲੇ ਨੂੰ ਮਾਰ ਦਿੱਤਾ। ਘਰ ਵਾਲੇ ਨੂੰ ਮਾਰ ਕੇ ਸਦਨੇ ਨੂੰ ਕਹਿੰਦੀ ਵੀ ਦੇਖ ਹੁਣ ਮੈਂ ਜਾਂ ਤਾਂ ਤੂੰ ਮੇਰੇ ਨਾਲ ਰਹਿਣਾ ਲੱਗ, ਨਹੀਂ ਤਾਂ ਮੈਂ ਰੌਲਾ ਪਾ ਦੂੰ, ਤੂੰ ਮੇਰੇ ਘਰ ਵਾਲੇ ਨੂੰ ਮਾਰਿਆ, ਹੁਣ ਗਵਾਹ ਕੋਈ ਨਹੀਂ ਉੱਥੇ। ਉਹਨੇ ਜਦੋਂ ਫਿਰ ਨਾ ਮੰਨੇ ਤਾਂ ਸਦਨਾ ਜੀ, ਤਾਂ ਉਹਨੇ ਰੌਲਾ ਪਾ ਦਿੱਤਾ ਵੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ, ਹੁਣ ਕੌਣ ਉਹਨਾਂ ਦੀ ਗੱਲ ਸੁਣੇ। ਦੱਸਦੇ ਨੇ ਜਦੋਂ ਵੀ ਉਹਨਾਂ ਨੂੰ ਸਜ਼ਾ ਸੁਣਾਉਣ ਲੱਗੇ, ਫਿਰ ਉਹਨਾਂ ਨੇ ਇਹ ਬੇਨਤੀ ਕੀਤੀ ਪਰਮਾਤਮਾ ਅੱਗੇ। ਜਦੋਂ ਵਾਹਿਗੁਰੂ ਅੱਗੇ ਬੇਨਤੀ ਕੀਤੀ, ਫਿਰ ਕੋਈ ਵਿਧੀ ਬਣੀ, ਕੋਈ ਜੁਗਤ ਬਣੀ, ਉਹ ਵਾਹਿਗੁਰੂ ਜਾਣਦਾ ਵੀ ਸਦਨਾ ਜੀ ਦਾ ਬਚਾਅ ਹੋ ਗਿਆ। ਮੌਤ ਦੀ ਸਜ਼ਾ ਦਿੱਤੀ ਗਈ ਸੀ ਉਹਨਾਂ ਨੂੰ, ਅਤੇ ਉਹਨਾਂ ਦੀ ਸਜ਼ਾ ਵੀ ਟਲ ਗਈ, ਮੌਤ ਵੀ ਨਹੀਂ ਹੋਈ, ਅਤੇ ਉਹਨਾਂ ਦੀ ਰੱਖਿਆ ਵੀ ਪਰਮਾਤਮਾ ਨੇ ਕੀਤੀ। ਫਿਰ ਉੱਥੇ ਸਦਨਾ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਨੌਵੇਂ ਪਾਤਸ਼ਾਹ ਨੇ ਉਹ ਬਾਣੀ ਦਰਜ ਕੀਤੀ ਹੈ ਜਿਹੜੀ ਪਰਮਾਤਮਾ ਦੇ ਸਨਮੁੱਖ ਹੋ ਕੇ ਲਿਖੀ ਗਈ ਹੈ। ਸਦਨਾ ਜੀ ਨੇ ਫਿਰ ਉੱਥੇ ਜਿਹੜੀ ਸ਼ਬਦ ਆਉਂਦਾ ਇਹਦੇ ਵਿੱਚ, ਉਹ ਕਹਿੰਦੇ ਨੇ, ਕਹਿੰਦੇ ਨਿਰਪ ਕੰਨਿਆ ਕੇ ਕਾਰਨੇ ਇੱਕ ਭਿਆ ਭੇਖ ਧਾਰੀ, ਕਾਮ ਆਰਥੀ ਸਵਾਰਥੀ ਬਾਕੀ ਪੈਜ ਸਵਾਰੀ। ਕਹਿੰਦੇ ਵਾਹਿਗੁਰੂ ਇਹ ਸਾਖੀ ਹੈ ਪੁਰਾਣੀ, ਉਹਦੀ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਵੀ ਇੱਕ ਰਾਜੇ ਦੀ ਲੜਕੀ ਸੀ, ਉਹ ਵਿਸ਼ਨੂੰ ਦੀ ਭਗਤ ਸੀ। ਉਹਦੇ ਮਨ ਦਾ ਇਹ ਪੁਰਨਾ ਬਣ ਗਿਆ ਵੀ ਜੇ ਵਿਸ਼ਨੂੰ ਜੀ ਮੇਰੇ ਨਾਲ ਵਿਆਹ ਕਰਾਉਣਗੇ ਤਾਂ ਮੈਂ ਕਰਾਉਣਾ ਨਹੀਂ, ਮੈਂ ਵਿਆਹ ਹੀ ਨਹੀਂ ਕਰਾਉਣਾ। ਮਾਂ ਪਿਓ ਨੂੰ ਫਿਕਰ ਹੁੰਦਾ ਵੀ ਬੱਚਾ ਕਿਉਂ ਨਾ ਕਿਵੇਂ ਵਿਆਹ ਕਰਾਵੇ, ਸਾਡੀ ਜ਼ਿੰਮੇਵਾਰੀ, ਰਾਜੇ ਦੇ ਫਿਕਰ ਸੀ। ਕਾਰਨ ਇਹ ਬਣਿਆ, ਇੱਕ ਮਹਿਲਾਂ ਦੇ ਵਿੱਚ ਰਾਜਗਿਰੀ ਦਾ ਕੰਮ ਕਰਦਾ ਸੀਗਾ, ਮਿਸਤਰੀ ਦਾ ਕੰਮ ਕਰਦਾ ਸੀ। ਉਹਦਾ ਨੌਜਵਾਨ ਬੱਚਾ ਇੱਕ ਦਿਨ ਕਰਮ 'ਤੇ ਨਾਲ ਗਿਆ ਅਤੇ ਉਹਨੇ ਰਾਜੇ ਦੀ ਪੁੱਤਰੀ ਨੂੰ ਜਦੋਂ ਦੇਖਿਆ, ਉਹਦੇ ਮਨ ਦੇ ਵਿੱਚ ਪੁਰਨਾ ਬਣਿਆ ਵੀ ਮੈਂ ਇਹਦੇ ਨਾਲ ਵਿਆਹ ਕਰਾਵਾਂ। ਉਹਦੇ ਪਿਤਾ ਨੇ ਕਿਹਾ, ਪੁੱਤ ਵੀ ਗੱਲ ਇਹ ਆ, ਵੇਖ ਤੈਨੂੰ ਰਾਜਾ ਸਜ਼ਾ ਦਊਗਾ, ਮੌਤ ਦੀ ਸਜ਼ਾ ਦੇ ਸਕਦਾ ਰਾਜਾ, ਇਹ ਕਰਮ ਤੂੰ ਨਾ ਕਰ, ਬਾਕੀ ਇਹ ਬੱਚੀ ਨੇ ਪ੍ਰਣ ਕੀਤਾ ਹੋਇਆ ਵੀ ਮੈਂ ਵਿਸ਼ਨੂੰ ਨਾਲ ਹੀ ਵਿਆਹ ਕਰਾਉਣਾ। ਉਹਦਾ ਫੁਰਨਾ ਸੀ, ਉਹਨੇ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਜਾ ਕੇ ਰਾਜੇ ਦੇ ਮਹਿਲਾਂ 'ਚ ਪ੍ਰਵੇਸ਼ ਕਰ ਗਿਆ। ਉਹਨੇ ਉਸ ਤਰ੍ਹਾਂ ਜਿਵੇਂ ਆਪਾਂ ਭੇਖ ਬਣਾ ਲੈਂਦੇ ਹਾਂ ਬਾਹਰੋਂ, ਇਸ ਤਰ੍ਹਾਂ ਉਹਨੇ ਭੇਖ ਬਣਾਇਆ, ਰਾਜੇ ਦੇ ਘਰੇ ਚਲਿਆ ਗਿਆ, ਜਾ ਕੇ ਕਹਿਣ ਲੱਗਿਆ ਜੀ ਮੈਂ ਵਿਸ਼ਨੂੰ ਅਵਤਾਰ ਹਾਂ, ਵੀ ਮੈਨੂੰ ਆ ਤੁਹਾਡੀ ਲੜਕੀ ਦੀ ਜਿਹੜੀ ਇਹਨੇ ਭਗਤੀ ਕਰਦੀ ਹੈ ਮੇਰੀ, ਅਤੇ ਮੈਂ ਇਸ ਕਰਕੇ ਆਇਆ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ। ਰਾਜੇ ਨੇ ਕਿਹਾ ਚਲੋ ਠੀਕ ਹੈ, ਬਹੁਤ ਵਧੀਆ, ਸ਼ਾਦੀ ਤਾਂ ਹੋਊ ਕਮ ਸੇ ਕਮ, ਰਾਜਿਆਂ ਕੋਲ ਕਿਹੜਾ ਘੱਟ ਹੁੰਦਾ। ਉਹਨੇ ਸਮਝ ਲਿਆ ਵੀ ਇਹ ਵਾਕਿਆ ਵਿਸ਼ਨੂੰ ਹੋਊਗਾ, ਉਹਦਾ ਕੋਈ ਅਵਤਾਰ ਪ੍ਰਗਟ ਹੋ ਗਿਆ। ਇਸ ਕਰਕੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ, ਲੜਕੀ ਵੀ ਮੰਨ ਗਈ। ਹੁਣ ਰਾਜੇ ਨੂੰ ਇਹ ਹੋ ਗਿਆ ਵੀ ਇਹ ਬੜਾ ਵੱਡਾ ਭਗਤ ਹੈ, ਵੀ ਆਪਾਂ ਨੂੰ ਕਿਸੇ ਦੂਜੇ 'ਤੇ ਆਸ ਹੁੰਦੀ ਆ। ਰਾਜੇ ਨੂੰ ਉਹਦੇ 'ਤੇ ਟੇਕ ਸੀ ਵੀ ਇਹ ਬੜਾ ਭਗਤ ਹੈ, ਵਿਸ਼ਨੂੰ ਆ ਜੀ, ਵਿਸ਼ਨੂੰ ਅਵਤਾਰ ਹੈ, ਮੇਰੀ ਰੱਖਿਆ ਕਰੂਗਾ। ਇੱਕ ਸਮਾਂ ਐਸਾ ਬਣਿਆ ਕਿ ਦੂਜੇ ਦੇਸ਼ ਦੇ ਰਾਜੇ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। ਜਦੋਂ ਰਾਜੇ ਨੂੰ ਪਤਾ ਲੱਗਿਆ, ਉਹਨੇ ਉਹਨੂੰ ਜਿਹੜਾ ਭੇਖਧਾਰੀ ਸੀਗਾ, ਜਿਹਨੂੰ ਇੱਥੇ ਕਿਹਾ ਨਿਰਪ ਕੰਨਿਆ ਕੇ ਕਾਰਨ ਇੱਕ ਭਿਆ ਭੇਖਧਾਰੀ,
ਕਹਿੰਦੇ ਵੀ ਉਹਨੂੰ ਫਿਰ ਬੇਨਤੀ ਕੀਤੀ ਰਾਜੇ ਨੇ ਵੀ ਤੂੰ ਦੇਖ ਵਿਸ਼ਨੂੰ ਅਵਤਾਰ ਹੈ, ਮੇਰੀ ਰੱਖਿਆ ਕਰ ਹੁਣ, ਵੀ ਉਹ ਰਾਜਾ ਮੇਰੇ ਤੇ ਚੜ੍ਹ ਕੇ ਆ ਰਿਹਾ, ਵੀ ਤੂੰ ਨਾ ਰੱਖਿਆ ਕੀਤੀ ਤਾਂ ਫਿਰ ਮੁਸ਼ਕਲ ਹੋ ਜੂ ਆਪਣੇ ਵਾਸਤੇ। ਹੁਣ ਉਹਨੂੰ ਵਿਪਤਾ ਖੜੀ ਹੋ ਗਈ, ਜਦੋਂ ਉਹਨੂੰ ਵਿਪਤਾ ਪਈ ਤਾਂ ਉਹਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਵੀ ਮੈਂ ਤਾਂ ਭੇਖ ਕੀਤਾ ਸੀ ਵੀ ਹੁਣ ਤੁਸੀਂ ਮੇਰੀ ਪੱਤ ਰੱਖੋ। ਜਦੋਂ ਉਹਨੇ ਬੇਨਤੀ ਕੀਤੀ, ਕਾਰਨ ਬਣਿਆ ਕਿ ਰਾਜੇ ਦੀ ਪੱਤ ਉਹਦੀ ਪੱਤ ਰਹਿ ਗਈ, ਇਸ ਕਰਕੇ ਫੌਜਾਂ ਪਿੱਛੇ ਮੁੜ ਗਈਆਂ, ਲੜਾਈ ਝਗੜਾ ਕਿਸੇ ਕਾਰਨ ਕਰਕੇ ਸੰਧੀ ਹੋ ਗਈ, ਖਤਮ ਹੋ ਗਿਆ ਅਤੇ ਉਹਦਾ ਪਰਦਾ ਢੱਕਿਆ ਰਹਿ ਗਿਆ। ਇਸ ਕਰਕੇ ਉਹਦੀ ਬੇਨਤੀ ਨੂੰ ਪਰਮਾਤਮਾ ਨੇ ਪ੍ਰਮਾਣ ਕੀਤਾ, ਕਿਉਂਕਿ ਪਰਮਾਤਮਾ ਐਸੋ ਹੈ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਵੀ ਜਿਹੜਾ ਉਹਦੀ ਸ਼ਰਨ 'ਚ ਆ ਜਾਂਦਾ ਉਹਦੀ ਰੱਖਦਾ, ਜੋ ਸ਼ਰਨ ਆਵੇ ਤਾਂ ਕੰਠ ਲਾਵੇ। ਇਹ ਬਿਰਧ ਸਵਾਮੀ ਸੰਦਾ, ਇਹ ਸੁਭਾਅ ਆ ਵਾਹਿਗੁਰੂ ਜੀ ਦਾ, ਕਿਹੋ ਜਿਹਾ ਮਰਜ਼ੀ ਕੋਈ ਜੀਵ ਹੋਵੇ ਜਦੋਂ ਗੁਰੂ ਦੀ ਸ਼ਰਨ 'ਚ ਆ ਜਾਂਦਾ, ਗੁਰੂ ਗਾਣਾ ਲਾ ਲੈਂਦਾ। ਉਹਦੀ ਉਦਾਹਰਨ ਦੇ ਕੇ ਫਿਰ ਸਧਨਾ ਜੀ ਬੇਨਤੀ ਕਰਦੇ ਆ, ਕਹਿੰਦੇ ਹੇ ਵਾਹਿਗੁਰੂ, ਹੇ ਪਰਮਾਤਮਾ, ਬਈ ਜਿਹੜਾ ਬੰਦਾ ਇੱਕ ਭੇਖਧਾਰੀ ਸੀ ਤੂੰ ਉਹਦੀ ਰੱਖ ਸਕਦਾ, ਵੀ ਮੈਂ ਤਾਂ ਤੇਰਾ ਭਗਤ ਹਾਂ, ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ ਤੂੰ ਉਹਦੀ ਪੈਜ ਰੱਖ ਸਕਦਾ, ਮੈਂ ਤਾਂ ਤੇਰੀ ਭਗਤੀ ਕਰਦਾ, ਮੇਰੀ ਵੀ ਪੱਤ ਰੱਖ, ਇੱਥੇ ਮੇਰਾ ਤੂੰ ਹੀ

जगत का प्रतिपालक कौन कहूगा। कहिंदे ताप गुण कहां जगत गुरा जो कर्म ना नासे। जे मेरे जेडे पिछले कर्म है उन्हां दी सजा मिल रही है तां मेरे वो कर्म नहीं खत्म कर सकदा तू। जे मैनू तू अपने नाल जोड़ सकदा है उत्थों कढ सकदा उस कर्म दे विच्चों तां मेरे पिछले गुनाह भी तू बख्श सकदा है। जेड़ा शरण च आ जांदा उहदे गुनाहां नूं भी बख्श दिंदा है। इसलिए उत्थे बेनती दे रूप च फिर सानूं दसदे ने भी किवें असीं भी बेनती करनी उस परमात्मा अगे हर वेले। ਕਹਿੰਦੇ ਸਿੰਘ ਸਰਨ ਕਤ ਜਾਈਐ ਜੋ ਜੁੰਬਕ ਬਰਾਸਾ ਗਰਾਸਾ। ਕਹਿੰਦੇ ਜਦੋਂ ਸਿੰਘ ਦੀ ਸ਼ੇਰ ਦੀ ਸ਼ਰਨ ਚਲਿਆ ਜਾਵੇ ਕੋਈ, ਜੇ ਉਹਨੂੰ ਗਿੱਦੜ ਵੱਢ ਜਾਵੇ ਫਿਰ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ। ਕਹਿੰਦੇ ਤੂੰ ਸਾਰਿਆਂ ਦਾ ਮਾਲਕ ਸਭ ਤੋਂ ਵੱਡਾ ਹੈ, ਮੈਂ ਤੇਰੀ ਸ਼ਰਨ 'ਚ ਆਇਆ ਵੀ ਆਹ ਜਿਹੜਾ ਸੰਸਾਰ ਦੇ ਜੀਵ ਨੇ ਇਹ ਸੰਸਾਰ ਦੇ ਰਾਜੇ ਨੇ ਮੈਨੂੰ ਸਜ਼ਾ ਦੇਣੀ ਚਾਹੁੰਦੇ ਨੇ, ਜੇ ਇਹਨਾਂ ਨੇ ਸਜ਼ਾ ਦੇ ਦਿੱਤੀ ਫਿਰ ਤੇਰੀ ਸ਼ਰਨ 'ਚ ਆਉਣ ਦਾ ਕੀ ਫਾਇਦਾ। ਦੇਖੋ ਕਿੰਨਾ ਪ੍ਰੇਮ ਹੋਊਗਾ ਪਰਮਾਤਮਾ ਨਾਲ ਭਗਤਾਂ ਦਾ। ਕਹਿੰਦੇ ਸਿੰਘ ਸ਼ਰਨ ਕੱਤ ਜਾਈਐ ਜੋ ਜੁੰਬਕ ਗਰਾਸਾ। ਜੇ ਕਹਿੰਦੇ ਸ਼ੇਰ ਦੀ ਸ਼ਰਨ 'ਚ ਜਾਣ ਨਾਲ ਕਿਸੇ ਨੂੰ ਗਿੱਦੜੀ ਵੱਢ ਜਾਵੇ ਫਿਰ ਉਹ ਸ਼ੇਰ ਕਾਹਦਾ ਹੋ ਰਿਹਾ। ਇਸ ਲਈ ਤੂੰ ਪਰਮਾਤਮਾ ਹੈ, ਤੂੰ ਜਗਤ ਗੁਰੂ ਹੈ, ਤੂੰ ਸਭ ਦੀ ਪੈਜ ਰੱਖਦਾ, ਬਾਕੀ ਭਗਤਾਂ ਦੀ ਵੀ ਰੱਖੀ ਹੈ, ਤੂੰ ਅੱਜ ਮੇਰੀ ਵੀ ਪੈਜ ਰੱਖ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਣ ਕਾਮ ਨਾ ਆਵੈ। ਜਿਹੜਾ ਪਪੀਹਾ ਹੈ ਉਹਦੀ ਉਦਾਹਰਨ ਦੇ ਰਹੇ ਨੇ। ਪਪੀਹਾ ਇੱਕ ਬੂੰਦ ਉਹਦੀ ਪਿਆਸ ਬੁੱਝਦੀ ਹੈ, ਜਦੋਂ ਬਾਰਿਸ਼ ਹੁੰਦੀ ਹੈ ਇੱਕ ਸਵੰਤੀ ਬੂੰਦ ਉਹਦੇ ਮੁੱਖ 'ਚ ਪੈਂਦੀ ਹੈ, ਉਹਦੇ ਨਾਲ ਹੀ ਉਹਦੀ ਪਿਆਸ ਬੁੱਝਦੀ ਹੈ। ਉਹ ਪੁਕਾਰਦਾ ਰਹਿੰਦਾ ਜਦੋਂ ਉਹਨੂੰ ਪਿਆਸ ਲੱਗਦੀ ਹੈ ਪਰਮੇਸ਼ਰ ਨੂੰ ਪੁਕਾਰਦਾ, ਉਹਨੂੰ ਪਪੀਹਾ ਕਿਹਾ ਗਿਆ, ਚਾਤਰਕ ਵੀ ਕਿਹਾ ਗਿਆ। ਕਹਿੰਦੇ ਇੱਕ ਬੂੰਦ ਦੀ ਖਾਤਰ ਉਹ ਪਰਮਾਤਮਾ ਅੱਗੇ ਅਰਦਾਸ ਕਰਦਾ, ਬੇਨਤੀ ਕਰਦਾ ਤੇ ਪਰਮਾਤਮਾ ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ, ਫਿਰ ਮੀਂਹ ਪੈਂਦਾ ਤੇ ਉਹਦੇ ਮੁੱਖ 'ਚ ਬੂੰਦ ਪੈਂਦੀ ਹੈ ਤੇ ਉਹਦਾ ਜੀਵਨ ਜਿੰਨਾ ਚਿਰ ਪਰਮਾਤਮਾ ਹੈ ਉਨਾ ਚਿਰ ਰਹਿੰਦਾ ਉਹਦਾ ਜੀਵਨ, ਜਿੰਨਾ ਸਮਾਂ ਹੁੰਦਾ। ਕਹਿੰਦੇ ਜੇ ਉਹਦਾ ਤੁਹਾਨੂੰ ਆਵਾਜ਼ਾਂ ਮਾਰਦੇ ਮਾਰਦੇ ਬੂੰਦ ਨਾ ਮੁੱਖ 'ਚ ਪਾਵੇਂ, ਤੂੰ ਮਗਰੋਂ ਉਹਨੂੰ ਸਾਗਰ ਸਮੁੰਦਰ ਦੇ ਦੇਵੇਂ ਪਾਣੀ ਦਾ। ਕਹਿੰਦੇ ਪ੍ਰਾਣ ਗਏ ਸਾਗਰ ਮਿਲੇ ਫੁਣ ਕਾਮ ਨਾ ਆਵੇ, ਫੇਰ ਕੀ ਫਾਇਦਾ। ਉਹਨੇ ਤੈਨੂੰ ਆਵਾਜ਼ਾਂ ਦਿੱਤੀਆਂ, ਉਹਦੀ ਜਾਨ ਜਾ ਰਹੀ ਹੈ ਮੁੱਖ 'ਚ ਪਾਣੀ, ਇਸ ਕਰਕੇ ਜੇ ਮਗਰੋਂ ਸਾਗਰ ਦੇਣਾ ਤਾਂ ਫਿਰ ਫਾਇਦਾ ਕੀ। ਜੇ ਅੱਜ ਮੇਰੀ ਪਤਨੀ ਤੂੰ ਰੱਖ ਸਕਦਾ ਫੇਰ ਕਦੋਂ ਰੱਖੇਗਾ। ਇਹ ਦੇਖੋ ਕਿੰਨੀਆਂ ਵਧੀਆ ਉਦਾਹਰਨਾਂ ਦੇ ਰਹੇ ਨੇ ਸਾਨੂੰ। ਕਹਿੰਦੇ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੋ, ਬੂਡ ਮੂਹੇ ਨੌਕਾ ਮਿਲੇ ਕੌ ਕਹਾਂ ਚੜਾਵੋ। ਕਹਿੰਦੇ ਹੁਣ ਮੈਂ ਥੱਕ ਗਿਆ ਤੇਰੇ ਅੱਗੇ ਬੇਨਤੀਆਂ ਕਰਕੇ, ਹੁਣ ਤੂੰ ਮੇਰੀ ਪੱਤ ਰੱਖ, ਤੂੰ ਮੈਨੂੰ ਡੁੱਬਦੇ ਨੂੰ ਬਚਾ ਸਕਦਾ, ਮੈਂ ਡੁੱਬ ਰਿਹਾ, ਮੇਰੇ ਪ੍ਰਾਣ ਵੀ ਥੱਕ ਗਏ ਨੇ, ਮੇਰਾ ਆਸਰਾ ਵੀ ਕੋਈ ਰਿਹਾ ਨਹੀਂ ਗਾ। ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੂ, ਮੈਨੂੰ ਕਿਵੇਂ ਧੀਰਜ ਮਿਲੇ ਜੇ ਤੂੰ ਹੁਣ ਮੇਰੀ ਰੱਖਿਆ ਨਹੀਂ ਕਰੇਗਾ। ਇਹਨਾਂ ਦੁਨੀਆਂ ਦੇ ਲੋਕਾਂ ਨੂੰ ਕਿਵੇਂ ਪਤਾ ਲੱਗੂ ਮੈਂ ਗਲਤ ਨਹੀਂ ਹੈ, ਮੈਂ ਸਹੀ ਹਾਂ। ਜੇ ਕਹਿੰਦੇ ਬੂਡ ਮੂਹੇ ਨੌਕਾ ਮਿਲੇ ਕੌ ਕਹਾਂ ਚੜਾਵੂ, ਕਹਿੰਦੇ ਜੇ ਕੋਈ ਬੰਦਾ ਸਮੁੰਦਰ 'ਚ ਜਾਂ ਪਾਣੀ 'ਚ ਡੁੱਬ ਜਾਵੇ ਉਦੋਂ ਬਾਅਦ 'ਚ ਉਹਨੂੰ ਬੇੜੀ ਮਿਲੇ ਕੀ ਫਾਇਦਾ। ਜੇ ਤੂੰ ਬਾਅਦ ਦੇ ਵਿੱਚ ਮੈਨੂੰ ਮਿਲਣਾ, ਮਰਨ ਤੋਂ ਬਾਅਦ ਮਿਲਣਾ, ਜੇ ਮੇਰੀ ਇਸੇ ਤਰ੍ਹਾਂ ਹੀ ਪੱਤ ਰੋਲ ਕੇ ਮਿਲਣਾ ਤੇ ਫਿਰ ਮਿਲਣ ਦਾ ਵੀ ਕੀ ਫਾਇਦਾ। ਪ੍ਰੇਮ 'ਚ ਉਹਨਾਂ ਨੂੰ ਬੇਨਤੀਆਂ ਕਰ ਰਿਹਾ ਪਰਮਾਤਮਾ ਨੂੰ, ਬੂਡ ਮੂਹੇ ਨੌਕਾ ਮਿਲੇ ਕੌ ਕਹਾਂ ਚੜਾਵੇ, ਤੇ ਕਹਿੰਦੇ ਕਿਵੇਂ ਫਿਰ ਕੀ ਫਾਇਦਾ ਜੇ ਪਾਣੀ 'ਚ ਡੁੱਬ ਕੇ ਕੋਈ ਮਰ ਗਿਆ ਬਾਅਦ 'ਚ ਉਹਨੂੰ ਬੇੜੀ ਮਿਲ ਜਾਵੇ। ਫਿਰ ਬੇਨਤੀ ਕਰਦਿਆਂ ਹੋਇਆਂ ਆਤਮ ਸਮਰਪਣ ਦੀ ਸਾਨੂੰ ਭਾਵਨਾ ਸਿਖਾਉਂਦੇ ਨੇ ਵੀ ਕਿਵੇਂ ਆਤਮ ਸਮਰਪਣ ਕਰਨਾ ਉਹਦੇ ਅੱਗੇ। ਕਹਿੰਦੇ ਮੈਂ ਨਾਹੀਂ ਕੁਛ ਹਾਂ ਨਹੀਂ, ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਕਹਿੰਦੇ ਨਾ ਮੇਰਾ ਕੋਈ ਜ਼ੋਰ ਹੈ, ਕਿਉਂਕਿ ਮੈਂ ਹੈ ਨਹੀਂ, ਤੂੰ ਹੀ ਹੈ ਸਭ ਕੁਛ, ਕੁਛ ਹੋ ਨਹੀਂ ਇੱਥੇ ਮੇਰਾ ਕੋਈ ਦੂਜਾ ਵੀ ਸਾਥੀ ਵੀ ਨਹੀਂ, ਕਿਛ ਆਹੇ ਨਾ ਮੋਰਾ ਇਸ ਸੰਸਾਰ 'ਚ ਮੇਰਾ ਕੁਛ ਵੀ ਨਹੀਂ ਹੈ, ਸਭ ਕੁਛ ਤੂੰ ਹੀ ਆ, ਤੂੰ ਹੀ ਆ ਮੇਰੇ ਪਿਆਰੇ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਕਹਿੰਦੇ ਮੇਰੀ ਆਪਤ ਰੱਖ, ਮੈਂ ਤੇਰਾ ਸਦਨਾ ਜਨ ਤੋਰਾ। ਇਸ ਕਰਕੇ ਸਦਨਾ ਜੀ ਨੇ ਬੇਨਤੀ ਕੀਤੀ, ਫਿਰ ਪਰਮਾਤਮਾ ਜੀ ਨੇ ਸਦਨਾ ਜੀ ਦੀ ਪੱਤ ਰੱਖੀ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ, ਧੰਨਾ ਜੀ ਤੋਂ ਬਾਅਦ ਸਦਨਾ ਜੀ, ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਸਦਨਾ ਜੀ ਨੇ ਕਿਵੇਂ ਉਸ ਪਰਮਾਤਮਾ ਅੱਗੇ

0: ਕਰਦਿਆਂ ਹੋਇਆਂ ਆਪਣਾ ਜੀਵਨ ਸਫਲ ਕੀਤਾ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਕਿਉਂਕਿ ਇਹਨਾਂ ਭਗਤਾਂ ਦਾ ਜੀਵਨ ਦੇਖ ਕੇ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਜਿੰਨਾ ਚਿਰ ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਨਾ ਚਿਰ ਪਰਮਾਤਮਾ ਨਾਲ ਤੁਹਾਡਾ ਮਿਲਾਪ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸੱਚ ਕਹੂੰ ਸੁਣ ਲੇਹੋ ਸਭੈ, ਕਹਿੰਦੇ ਮੈਂ ਸੱਚ ਕਰਕੇ ਸਾਰੇ ਜਗਤ ਨੂੰ ਕਹਿ ਰਿਹਾ, ਸਾਰੇ ਜਣੇ ਸੁਣ ਲਓ ਧਿਆਨ ਨਾਲ। ਮਹਾਰਾਜ ਕਹਿੰਦੇ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਤ ਪਾਇਓ। ਜਦੋਂ ਸਾਡਾ ਵਾਹਿਗੁਰੂ ਨਾਲ ਪ੍ਰੇਮ ਪਊਗਾ, ਪਰਮੇਸ਼ਰ ਨਾਲ ਪ੍ਰੇਮ ਪਊਗਾ, ਗੁਰੂ ਨਾਲ ਪ੍ਰੇਮ ਪਊਗਾ, ਫਿਰ ਹੀ ਸਾਡਾ ਜੀਵਨ ਸਫਲ ਹੋਣਾ। ਜੇ ਸੰਸਾਰ ਨਾਲ ਸਾਡਾ ਪ੍ਰੇਮ ਹੈ, ਦੁਨੀਆਂ ਨਾਲ ਸਾਡਾ ਪ੍ਰੇਮ ਹੈ, ਇਹ ਪ੍ਰੇਮ ਤੁਹਾਡਾ ਸਫਲ ਨਹੀਂ ਹੋਣਾ। ਇਸ ਕਰਕੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਫਿਰ ਸਾਡੇ ਅੰਦਰ ਇਹਨਾਂ ਭਗਤਾਂ ਦੀ ਬਾਣੀ, ਇਹਨਾਂ ਭਗਤਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਪ੍ਰੇਮ ਪੈਦਾ ਹੁੰਦਾ। ਇਹ ਭਗਤ ਵੀ ਇੱਕ ਦੂਜੇ ਦੀ ਪ੍ਰੇਮਾ ਭਗਤੀ ਦੇਖ ਕੇ ਲੱਗੇ ਸੀ, ਜਿਹਨੂੰ ਗੁਰਬਾਣੀ ਚ ਸੱਚੇ ਪਾਤਸ਼ਾਹ ਦੱਸ ਰਹੇ ਨੇ। ਅੱਗੇ ਜ਼ਿਕਰ ਆਇਆ ਰਵਿਦਾਸ ਜੀ ਦਾ, ਜਨ ਰਵਿਦਾਸ ਚੁਮਾਰ ਹੋਏ ਚੌਂ ਵਰਨਾ ਵਿੱਚ ਕਰ ਵਡਿਆਈ। ਕਹਿੰਦੇ ਰਵਿਦਾਸ ਭਗਤ ਜੀ ਜਿਹੜੇ ਹੋਏ ਨੇ, ਉਹ ਕੀ ਕਰਮ ਕਰਦੇ ਸੀਗੇ? ਕਹਿੰਦੇ ਉਹਨਾਂ 'ਤੇ ਵੀ ਤੂੰ ਕਿਰਪਾ ਕੀਤੀ, ਉਹਨਾਂ ਨੂੰ ਤੂੰ ਆਪਣੇ ਨਾਲ ਆਪ ਮਿਲਾਇਆ, ਸੰਗਤ ਬਖਸ਼ੀ। ਸੰਗਤ ਦੇ ਵਿੱਚ ਗਏ ਤਾਂ ਉਹਨਾਂ ਨੂੰ ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ ਮਿਲਿਆ ਅਤੇ ਉਹਨਾਂ ਨੇ ਜਪਿਆ ਅਤੇ ਪਰਮਾਤਮਾ ਨੂੰ ਮਿਲੇ। ਜਿਵੇਂ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸਦੇ ਨੇ, ਪੰਜਵੇਂ ਗੁਰਦੇਵ ਕਹਿੰਦੇ, ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਤਾਪ ਕੋਸ਼ੀ ਪਰੋ ਹੋਇਓ ਲਖੀਣਾ, ਤਨਣਾ ਬੁਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਿਓ ਗੁਣੀ ਗਹੀਰਾ। ਕਹਿੰਦੇ ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ, ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹਰੀ ਨੂੰ ਕਿਵੇਂ ਭਗਤ ਰਵਿਦਾਸ ਜੀ ਮਿਲਿਆ? ਕਹਿੰਦੇ ਉਹ ਕਰਮ ਕਰਦਾ ਸੀ, ਜਿਹੜਾ ਉਹਦਾ ਕਰਮ ਵੀ ਇਹੀ ਸੀ, ਕਿਉਂਕਿ ਕੁਦਰਤ ਵੱਲੋਂ ਉਹਨਾਂ ਦਾ ਜਨਮ ਹੀ ਉਸ ਘਰ 'ਚ ਹੋਇਆ। ਜਿਹੜਾ ਕੰਮ ਮਾਂ ਪਿਓ ਕਰਦੇ ਆ, ਤਕਰੀਬਨ ਗਾਂ ਬੱਚੇ ਵੀ ਉਹੀ ਕਰਮ ਕਰਦੇ ਆ। ਪੁਰਾਣੇ ਸਮੇਂ 'ਚ ਆਈ ਹੁੰਦਾ ਸੀ, ਅੱਜ ਕੱਲ੍ਹ ਤਾਂ ਚਲੋ ਅਲੱਗ ਖੇਲ ਆ ਥੋੜ੍ਹਾ ਜਿਹਾ। ਅੱਗੇ ਮਾਂ ਪਿਓ ਜਿਹੜਾ ਕੰਮ ਕਰਦਾ ਸੀ, ਕੋਈ ਖੇਤੀ ਕਰਦਾ ਸੀ, ਬੱਚੇ ਵੀ ਖੇਤੀ ਕਰੀ ਜਾਂਦੇ ਸੀ, ਜਾਂ ਕੋਈ ਜਿਹੜਾ ਕਰਮ ਕੋਈ ਕਰਦਾ ਸੀ, ਮਾਂ ਬੱਚੇ ਉਹ ਸਿੱਖ ਲੈਂਦੇ ਸੀ, ਉਹਦੇ ਨਾਲ ਉਹ ਪੇਟ ਪੂਰਤੀ ਕਰਦੇ ਸੀ। ਇਹਦੇ ਮਾਤਾ ਪਿਤਾ ਵੀ ਇਹੀ ਕਰਮ ਕਰਦੇ ਸੀ। ਕਹਿੰਦੇ ਵੀ ਇਹ ਕੀ ਕਰਦਾ ਸੀ? ਕਹਿੰਦੇ ਮਰੇ ਹੋਏ ਪਸ਼ੂ ਚੱਕਣੇ, ਉਹਨਾਂ ਦੀ ਖੱਲ ਉਤਾਰਨੀ, ਉਹਨੂੰ ਵੇਚ ਕੇ ਜਾਂ ਉਹਦੀਆਂ ਜੁੱਤੀਆਂ ਬਣਾ ਕੇ ਉਹਨਾਂ ਦਾ ਨਾਲ ਗੁਜ਼ਾਰਾ ਕਰਨਾ। ਇਹ ਬਨਾਰਸ ਦੇ ਇਲਾਕੇ ਦੇ ਵਿੱਚ ਹੋਏ ਨੇ। ਇਸ ਕਰਕੇ ਕਹਿੰਦੇ ਵੀ ਇਹ ਕੀ ਕਰਦੇ ਸੀ? ਕਹਿੰਦੇ ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਕਹਿੰਦੇ ਇਹ ਸੰਗਤ ਜਾ ਕੇ ਇਹਨਾਂ ਨੇ ਮਾਇਆ ਨੂੰ ਤਿਆਗਤਾ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ। ਸਾਧ ਸੰਗ ਦੀ ਏਡੀ ਮਹਾਨਤਾ ਹੈ, ਹਰ ਦਰਸ਼ਨ ਪਾਇਆ, ਹਰੀ ਨਾਲ ਮਿਲ ਗਏ। ਹੁਣ ਦੱਸਦੇ ਨੇ ਵੀ ਇਹਨਾਂ ਨੇ ਕੀ ਛੱਡਿਆ, ਸਾਨੂੰ ਵੀ ਕੁਛ ਸਿੱਖਿਆ ਲੈਣੀ ਪੈਣੀ ਹੈ। ਕਹਿੰਦੇ ਵੀ ਇਹਨਾਂ ਨੇ ਮਾਇਆ ਦਾ ਤਿਆਗ ਕਰਤਾ। ਹੁਣ ਜਦੋਂ ਮਾਇਆ ਦਾ ਤਿਆਗ ਦੀ ਗੱਲ ਆਉਂਦੀ ਹੈ ਨਾ, ਉਦੋਂ ਸਾਡਾ ਧਿਆਨ ਐਂ ਆ ਜਾਂਦਾ ਵੀ ਖਨੀ ਸਭ ਕੁਛ ਛੱਡ ਕੇ ਨੰਗ ਮਲੰਗ ਹੋ ਜਾਣਾ। ਇਹਦੇ ਵਿੱਚ ਰਹਿਣਾ ਸਿਖਾਇਆ ਗਿਆ ਮਾਇਆ ਦੇ। ਮਾਇਆ ਕੀ ਹੈ? ਜੋ ਪਰਮਾਤਮਾ ਤੋਂ ਪੈਦਾ ਹੋਇਆ, ਜੋ ਕੁਛ ਤੁਹਾਨੂੰ ਦਿਸ ਰਿਹਾ, ਦ੍ਰਿਸ਼ਟਮਾਨ ਮਾਇਆ ਹੈ ਸਾਰੀ ਹੋਈ। ਮਾਇਆ ਦੋ ਤਰ੍ਹਾਂ ਦੀ ਹੈ ਜਦੋਂ ਗੁਰਬਾਣੀ 'ਚ ਤੁਸੀਂ ਖੋਜ ਕਰੋਗੇ, ਕਿਉਂਕਿ ਸਾਡੀ ਬਹੁ ਗਿਣਤੀ ਹੈ, ਸਾਨੂੰ ਮਾਇਆ ਦਾ ਨਹੀਂ ਪਤਾ। ਕਈ ਵਾਰ ਮੈਂ ਹੈਰਾਨ ਜਿਹਾ ਹੋ ਜਾਂਦਾ, ਕਿਉਂਕਿ ਅਸੀਂ ਮਾਇਆ ਪੈਸਿਆਂ ਨੂੰ ਸਮਝ ਲਿਆ, ਇਕੱਲਿਆਂ ਨੂੰ। ਉਹ ਕਹਿੰਦੇ ਵੀ ਕਿਸੇ ਕੋਲ ਮੈਂ ਗਿਆ ਰਿਸ਼ਤੇਦਾਰ ਕੋਲ, ਉਹ ਕਹਿੰਦੇ ਜੀ ਕਥਾਵਾਚਕ ਦੂਜਿਆਂ ਨੂੰ ਸਮਝਾਉਂਦੇ ਆ, ਆਪ ਤਾਂ ਕਹਿਣਗੇ ਮਾਇਆ ਛੱਡੋ, ਤੇ ਕਹਿੰਦੇ ਮਾਇਆ ਆਪ ਛੱਡਦੇ ਨਹੀਂ ਗੇ। ਇਹ ਮਾਇਆ ਨੂੰ ਗੁਰਬਾਣੀ 'ਚ ਕਿਹਾ ਗਿਆ ਵੀ ਹੋਣੀ ਚਾਹੀਦੀ ਆ, ਪਰ ਤੁਸੀਂ ਮੰਗਤੇ ਨਹੀਂ, ਮੰਗਣੀ ਨਹੀਂ। ਦੂਜੇ ਨੰਬਰ ਦੇ ਉੱਤੇ ਤੁਸੀਂ ਮਾਇਆ ਜਿਹੜੀ ਹੈ ਇਹਦੇ ਲਈ ਹੋਈ ਨਹੀਂ ਸਾਰੀ ਦਿਹਾੜੀ ਬੋਲੀ ਜਾਣਾ, ਤੁਸੀਂ ਆਪਣਾ ਜੀਵਨ ਸਵਾਰਨ ਲਈ ਬੋਲਣਾ। ਇਸ ਲਈ ਕਈ ਇਕੱਲੇ ਆ ਪੈਸਿਆਂ ਨੂੰ ਮਾਇਆ ਸਮਝ ਲੈਂਦੇ ਨੇ। ਗੁਰਬਾਣੀ ਪੜ੍ਹੋ, ਖੋਜ ਕਰੋ, ਆ ਜੋ ਕੁਛ ਦਿਸ ਰਿਹਾ ਸਾਰਾ ਮਾਇਆ ਹੈ। ਇੱਕ ਪਰਮਾਤਮਾ ਤੋਂ ਜੋ ਪੈਦਾ ਹੋਇਆ ਨਾਮ ਅਤੇ ਸਤ ਤੋਂ, ਬਿਨਾਂ ਸਭ ਕੁਛ ਮਾਇਆ ਹੈ। ਦੂਜੀ ਮਾਇਆ ਜਿਹੜੀ ਦਿਸਦੀ ਨਹੀਂ, ਉਹ ਸਾਡੇ ਮਨ ਨੂੰ ਚੁੰਬੜੀ ਹੋਈ ਆ, ਉਹਨੂੰ ਗੁਰਬਾਣੀ 'ਚ ਕਿਹਾ ਰਜ ਗੁਣ ਤਮ ਗੁਣ ਸਤ ਗੁਣ ਕਹੀਆ ਇਹ ਤੇਰੀ ਸਭ ਮਾਇਆ, ਇਹਦਾ ਨਹੀਂ ਭੇਤ ਆਉਂਦਾ। ਆਹ ਜਿਹੜੀ ਮਾਇਆ ਨਾ ਦੂਜੀ, ਇੱਕ ਤਾਂ ਚਲੋ ਤੁਹਾਨੂੰ ਸਮਝ ਆ ਜੂਗੀ ਅੱਖਾਂ ਨਾਲ ਦੇਖ ਲਓਗੇ ਉਹ ਸਭ ਕੁਛ ਜੋ ਦਿਸਦਾ ਦ੍ਰਿਸ਼ਟਮਾਨ, ਆਹ ਸਰੀਰ ਤੋਂ ਲੈ ਕੇ ਸਰੀਰ ਨੂੰ ਮਾਇਆ ਕਿਹਾ ਗਿਆ। ਇਹ ਸਰੀਰ ਸਭ ਮੂਲ ਹੈ ਮਾਇਆ, ਪਹਿਲਾਂ ਤੁਸੀਂ ਸਰੀਰ ਨਾਲ ਜੁੜੇ ਹੋਏ ਆ, ਆਪਦੇ ਨਾਲ ਤਾਂ ਕਿਸੇ ਦੂਜਿਆਂ ਦੇ ਵੀ ਸਰੀਰਾਂ ਨਾਲ ਜੁੜੇ ਹੋਏ ਆ। ਇਹ ਮਾਇਆ ਸਰੀਰ, ਇਹ ਦ੍ਰਿਸ਼ਟਮਾਨ ਮਾਇਆ ਜਿਹੜੀ ਦੀਂਦੀ ਆ। ਇਹ ਜਦੋਂ ਸਾਨੂੰ ਗਿਆਨ ਹੋ ਜਾਂਦਾ ਫਿਰ ਅਸੀਂ ਬ੍ਰਹਮ ਪਰਮੇਸ਼ਵਰ ਦੀ ਖੋਜ ਕਰਦੇ ਹਾਂ, ਉਹਦੇ ਨਾਲ ਜੁੜਦੇ ਹਾਂ, ਗੁਰੂ ਦੇ ਨਾਲ ਜੁੜਾਂਗੇ। ਫਿਰ ਇਸ ਪਰਮਾਤਮਾ ਅਤੇ ਗੁਰੂ ਮਾਇਆ ਤੋਂ ਰਹਿਤ ਨੇ, ਸਾਨੂੰ ਮਾਇਆ ਤੋਂ ਰਹਿਤ ਕਰ ਦਿੰਦੇ ਨੇ, ਮਾਇਆ 'ਚ ਰਹਿਣਾ ਸਿਖਾ ਦਿੰਦੇ ਨੇ। ਜਿਹਨੂੰ ਜੁੜ ਜਾਂਦਾ ਉਹਨੂੰ ਕਹਿੰਦੇ ਜਨ ਜਨਕ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਇੱਕ ਰਾਜਾ ਜਨਕ ਹੋਇਆ, ਉਹਦਾ ਬਹੁਤ ਵੱਡਾ ਰਾਜ ਭਾਗ ਸੀ। ਉਹ ਰਾਜ ਭਾਗ ਦੇ ਵਿੱਚ ਹੁੰਦਿਆਂ ਹੋਇਆਂ ਮਾਇਆ ਦਾ ਤਿਆਗੀ ਸੀ, ਪਰਮਾਤਮਾ ਨੂੰ ਮਿਲਿਆ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਨੂੰ ਛੱਡਣਾ। ਰਵਿਦਾਸ ਕੁੜੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਉਹਨੇ ਮਾਇਆ ਤਿਆਗ ਕਰਤੀ। ਮਾਇਆ ਦੇ ਵੱਲ ਨਹੀਂ ਸਾਡਾ ਧਿਆਨ ਹੋਣਾ ਚਾਹੀਦਾ, ਸਾਡਾ ਧਿਆਨ ਗੁਰੂ ਵੱਲ ਹੋਣਾ ਚਾਹੀਦਾ। ਇਸ ਕਰਕੇ ਇੱਕ ਮਾਇਆ ਤਾਂ ਦਿਸਦੀ ਹੈ, ਦੂਜੀ ਮਾਇਆ ਜਿਹੜੀ ਹੈ ਸੂਖਮ ਆ, ਦਿਸਦੀ ਨਹੀਂ। ਉਹਨੂੰ ਗੁਰਬਾਣੀ 'ਚ ਜਦੋਂ ਤੁਸੀਂ ਪੜ੍ਹਦੇ ਹੋ ਨਾ, ਕਿਤੇ ਕਿਤੇ ਸ਼ਬਦ ਆਉਂਦਾ ਹੁੰਦਾ ਹੁਕਮਨਾਮੇ 'ਚ, ਉਹਦਾ ਨਾਮ ਕੀ ਲਿਆ ਗਿਆ ਮਾਇਆ ਦਾ, ਉਹ ਬਿਨਾਂ ਦੰਦਾਂ ਤੋਂ ਖਾਂਦੀ ਹੈ ਸਾਰਿਆਂ ਨੂੰ, ਉਹਦੇ ਦੰਦ ਵੀ ਹੈ ਨਹੀਂ ਅਤੇ ਖਾਂਦੀ ਵੀ ਹੈ। ਉਹਨੂੰ ਕਹਿੰਦੇ ਆ ਮਾਇਆ, ਮਮਤਾ, ਮੋਹਣੀ, ਮਮਤਾ, ਮੋਹ, ਪਦਾਰਥਾਂ ਦਾ ਮੋਹ, ਘਰ ਬਾਰ ਦਾ ਮੋਹ, ਸਰੀਰ ਦਾ ਮੋਹ, ਪਰਿਵਾਰ ਦਾ ਮੋਹ, ਇਹ ਮੋਹ ਹੈ, ਇਹਨੂੰ ਮਮਤਾ ਮੋਹਣੀ ਕਹਿੰਦੇ ਨੇ। ਰਹਿਣਾ ਪਰਿਵਾਰ 'ਚ ਹੀ ਆ, ਛੱਡ ਕੇ ਕਿਤੇ ਨਹੀਂ ਜਾਣਾ। ਵਿੱਚ ਰਹਿੰਦਿਆਂ ਹੋਇਆ ਮੋਹ ਨਹੀਂ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ। ਮੋਹ ਅਤੇ ਪ੍ਰੇਮ 'ਚ ਦਿਨ ਰਾਤ ਦਾ ਫਰਕ ਆ। ਅਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਪ੍ਰੇਮ ਕਰਨਾ, ਮੋਹ ਨਹੀਂ ਕਰਨਾ। ਅਸੀਂ ਦ੍ਰਿਸ਼ਟਮਾਨ ਜੋ ਉਹਦਾ ਸਾਰਾ ਬਣਾਇਆ, ਇਹਦੇ ਨਾਲ ਵੀ ਪ੍ਰੇਮ ਕਰਨਾ, ਉਹਦੀ ਕੁਦਰਤ ਨਾਲ ਵੀ ਪ੍ਰੇਮ ਕਰਨਾ, ਉਹਦੇ ਨਾਲ ਵੀ ਪ੍ਰੇਮ ਕਰਨਾ। ਇਸ ਮੋਹ ਦਾ ਜਿਹੜਾ ਹੈ ਚਿੱਕੜ, ਇਹਨੂੰ ਕਹਿੰਦੇ ਮਾਇਆ। ਇਹ ਜਿਹੜੀ ਦਿਸਦੀ ਨਹੀਂ ਮਾਇਆ, ਉਹਦਾ ਸਾਨੂੰ ਮੋਹ ਨਹੀਂ ਛੱਡਦਾ। ਜਿਹਨੂੰ ਮਾਰ ਕਹਿੰਦੇ ਮਾਇਆ, ਮਮਤਾ, ਮੋਹਣੀ, ਜਿਨ ਬਿਨ ਦੰਤਾਂ ਜੱਗ ਖਾਇਆ, ਇਹ ਮੋਹ ਸਾਨੂੰ ਬਿਨਾਂ ਦੰਦਾਂ ਤੋਂ ਖਾਂਦਾ, ਦੁਖੀ ਵੀ ਕਰਦਾ, ਇਹ ਸਾਨੂੰ ਪਤਾ ਵੀ ਨਹੀਂ ਲੱਗਦਾ, ਮੋਹ 'ਚ ਛੱਡ ਵੀ ਨਹੀਂ ਸਕਦੇ। ਇਸ ਕਰਕੇ ਇਹ ਮਾਇਆ ਜਿਹੜੀ ਹੈ ਬਿਨਾਂ ਦੰਦਾਂ ਤੋਂ ਖਾਂਦੀ ਆ। ਕਹਿੰਦੇ ਮਨਮੁੱਖ ਖਾਧੇ, ਜਿਹੜੇ ਗੁਰੂ ਦਾ ਗਿਆਨ ਨਹੀਂ ਲਿਆ ਉਹਨੂੰ ਇਹ ਮਾਇਆ ਖਾ ਜਾਂਦੀ ਹੈ। ਗੁਰਮੁਖ ਉੱਭਰੇ, ਭਗਤ ਰਵਿਦਾਸ ਜੀ ਨੇ ਇਹ ਗਿਆਨ ਲਿਆ, ਉਹਨੇ ਇਹ ਮਾਇਆ ਤੋਂ ਉੱਪਰ ਉੱਠ ਗਿਆ। ਉਦਾਹਰਣ ਦਿੱਤੀ ਹੈ ਜੋ ਕਮਲ ਰਹੇ ਵਿੱਚ ਪਾਣੀ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਮੁਖ ਸਭ ਕੁਛ ਹੁੰਦਿਆਂ ਸੁਣਦਿਆਂ ਕਰਮ ਕਰਦਿਆਂ ਕਰਦਿਆਂ ਪਰਮੇਸ਼ਰ ਨਾਲ ਜੁੜਿਆ ਹੁੰਦਾ, ਇਸ ਲਈ ਇਹਨੂੰ ਧਿਆਨ ਕਹਿੰਦੇ ਨੇ ਗੁਰਬਾਣੀ 'ਚ। ਅੱਗੇ ਜਾ ਕੇ ਪਹਿਲਾਂ ਇਹ ਗਿਆਨ ਲਿਆ ਜਾਂਦਾ, ਪਤਾ ਲੱਗੇ ਪਹਿਲਾਂ ਸਾਨੂੰ ਵੀ ਹੈ ਖੇਲ ਕੀ ਹੈ। ਜਦੋਂ ਸਾਨੂੰ ਖੇਲ ਸਮਝ ਆਉਂਦਾ ਫਿਰ ਅਸੀਂ ਪਰਮੇਸ਼ਰ ਨਾਲ ਪਿਆਰ ਪਾ ਲੈਂਦੇ। ਇਹ ਸੰਸਾਰ ਇੱਕ ਖੇਲ ਹੈ ਸਾਰਾ ਹੀ, ਇਹ ਕਰਤੇ ਪੁਰਖ ਦਾ ਖੇਡ ਹੈ। ਇਸ ਲਈ ਭਗਤ ਰਵਿਦਾਸ ਜੀ ਬਾਰੇ ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ 'ਚ ਦੱਸਦੇ ਨੇ, ਕਹਿੰਦੇ ਇਹਨਾਂ ਨੇ ਕਿਵੇਂ ਵਾਹਿਗੁਰੂ ਨੂੰ ਪਾਇਆ। ਕਹਿੰਦੇ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ, ਸਾਧ ਸੰਗ ਸਤ ਸੰਗਤ 'ਚ ਆ ਕੇ ਆਹ ਗਿਆਨ ਹੁੰਦਾ ਵੀ ਰਹਿਣਾ ਕਿਵੇਂ, ਜਿਉਣਾ ਕਿਵੇਂ ਆ, ਜੀਵਨ ਕੀ ਹੈ। ਇਸ ਲਈ ਸਤ ਸੰਗਤ 'ਚ ਆ ਕੇ ਗਿਆਨ ਹੁੰਦਾ, ਗਿਆਨ ਦੁਆਰਾ ਮਨ ਜਿਹੜਾ ਹੈ ਇਹ ਮਾਇਆ ਤੋਂ ਪਿੱਛੇ ਮੁੜ ਸਕਦਾ। ਜਿਹਨੂੰ ਕਹਿੰਦੇ ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਅਤੇ ਗੁਰੂ ਧਾਰਨ ਕਰਨਾ ਪੈਂਦਾ ਸਾਨੂੰ। ਇਸ ਲਈ ਗੁਰੂ ਦੀ ਮੱਤ ਲੈਣੀ ਪੈਂਦੀ ਹੈ, ਕੋਈ ਗੁਰੂ ਦੀ ਮੱਤ ਦੇਣ ਵਾਲਾ ਹੋਵੇ, ਪਰ ਜਿਹੜਾ ਸਾਨੂੰ ਗੁਰੂ ਦੀ ਮੱਤ ਦਿੰਦਾ ਸਾਨੂੰ ਲੈ ਲੈਣੀ ਚਾਹੀਦੀ ਆ। ਜਿਹੜਾ ਆਪਦੀ ਮੱਤ ਸਿਖਾਉਂਦਾ, ਮਨ ਮੱਤ ਸਿਖਾਉਂਦਾ, ਉਹ ਤੋਂ ਦੂਰ ਹੋਣਾ ਚਾਹੀਦਾ ਸਾਨੂੰ। ਤਾਂ ਕਰਕੇ ਗੁਰਬਾਣੀ ਗੁਰੂ ਹੈ, ਗੁਰੂ ਦੀ ਮੱਤ ਲਵਾਂਗੇ। ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਜਿਨ੍ਹਾਂ ਨੇ ਇਹ ਮਾਇਆ ਨੂੰ ਤਿਆਗ ਕੇ ਬ੍ਰਹਮ ਨਾਲ ਜੁੜੇ। ਉਹ ਬ੍ਰਹਮ ਪਰਮੇਸ਼ਰ ਇੱਕ ਨਾਲ ਗੁਰਬਾਣੀ ਜੋੜਦੀ ਹੈ। ਕੋਈ ਸ਼ਬਦ ਪੜ੍ਹ ਲਿਓ, ਹਰ ਸ਼ਬਦ ਦੇ ਵਿੱਚ ਪਰਮਾਤਮਾ ਦਾ ਭੇਦ ਦਿੱਤਾ ਹੋਇਆ। ਅਤੇ ਜੇ ਅਸੀਂ ਗੁਰਬਾਣੀ ਪੜ੍ਹ ਕੇ ਉਸ ਪਰਮਾਤਮਾ ਨੂੰ ਨਹੀਂ ਬੁੱਝਿਆ, ਇਹ ਅਕਲ ਦਿੱਤਾ ਸਾਨੂੰ ਸਭ 84 ਲੱਖ ਜੂਨ ਤੋਂ ਵੱਧ ਗਿਆਨ ਹੈ, ਤਾਂ ਕਰਕੇ ਇਹ ਗਿਆਨ ਦੁਆਰਾ ਅਸੀਂ ਉਸ ਬ੍ਰਹਮ ਦੀ ਜਾਣ ਪਛਾਣ ਕਰਨੀ ਹੈ। ਸਹਿਜੇ ਜਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਤਿੰਨਾਂ ਮਨ ਮਾਨਿਆ। ਉਹਨਾਂ ਦਾ ਮਨ ਮੰਨ ਜਾਂਦਾ, ਉਹ ਬ੍ਰਹਮ ਨੂੰ ਪਛਾਣ ਲੈਂਦੇ ਨੇ। ਉਹ ਫਿਰ ਬ੍ਰਹਮ ਨੂੰ ਦੇਖਦੇ ਨੇ ਤੇ ਬ੍ਰਹਮ ਦੀ ਉਸਤਤ ਕਰਦੇ ਨੇ, ਵਾਹਿਗੁਰੂ ਦੀ ਉਸਤਤ ਕਰਦੇ ਨੇ। ਤਾਂ ਕਰਕੇ ਇੱਥੇ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਆਉਂਦਾ, ਜਨ ਰਵਿਦਾਸ ਚਮਾਰ ਹੋਏ, ਜਿਹੜਾ ਕਰਮ ਕਰਦੇ ਸੀਗੇ ਉਹ ਚਮੜੇ ਦਾ ਕੰਮ ਕਰਦੇ ਸੀ। ਕਹਿੰਦੇ ਚੌਂ ਵਰਨਾਂ ਵਿੱਚ ਕਰ ਵਡਿਆਈ, ਵਾਹਿਗੁਰੂ ਨੇ ਉਹਦੀ ਚਾਰ ਵਰਨਾਂ 'ਚ ਵਡਿਆਈ ਕਹੀ, ਜਿਹਨੂੰ ਲੋਕ ਨੀਚ ਕਹਿੰਦੇ ਸੀ, ਜਿਹਨਾਂ ਨੂੰ ਲੋਕ, ਕਿਉਂਕਿ ਉਸ ਸਮੇਂ ਵਰਨ ਵੰਡ ਬਹੁਤ ਚੱਲ ਰਹੀ ਸੀ। ਚਲੋ ਅੱਜ ਵੀ ਹੈਗੀ ਹੈ ਥੋੜ੍ਹੀ ਥੋੜ੍ਹੀ, ਤਾਂ ਬਿਮਾਰੀ ਜਾਂਦੀ ਤਾਂ ਹੁੰਦੀ ਨਹੀਂ, ਵੈਸੇ ਬਹੁਤ ਘਟੀ ਹੋਈ ਹੈ। ਇਸ ਕਰਕੇ ਜਿਹੜੇ ਭਗਤ ਜਨ ਸੀ, ਇਹਨਾਂ ਸਾਰਿਆਂ ਨੂੰ ਹੀ ਪਰਮਾਤਮਾ ਨੇ ਐਸਾ ਖੇਲ ਜਾਣ ਕੇ ਬਣਾਇਆ ਵੀ ਉਹਨਾਂ 'ਚੋਂ ਪੈਦਾ ਕੀਤਾ ਜਿਹਨਾਂ ਨੂੰ ਉਹ ਵੱਡੇ ਲੋਕ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਸੀ, ਉੱਚੀ ਕੁਲ ਦੇ ਕਹਿੰਦੇ ਸੀ, ਉਹਨਾਂ ਨੂੰ ਹਰਾਉਣ ਲਈ, ਉਹਨਾਂ ਦਾ ਗੁਮਾਨ ਤੋੜਨ ਲਈ, ਇਸ ਲਈ ਸੰਸਾਰ ਨੂੰ ਭਰਮ 'ਚ ਪਾ ਕੇ ਉਹ ਲੁੱਟ ਰਹੇ ਸੀ, ਠੱਗ ਰਹੇ ਸੀਗੇ, ਇਸ ਲਈ ਉਹ ਭਰਮ ਖਤਮ ਕੀਤਾ। ਫਿਰ ਗੁਰੂ ਨੇ, ਅਕਾਲ ਪੁਰਖ ਨੇ ਇਹਨਾਂ ਭਗਤਾਂ ਨੂੰ ਆਪ ਜਗਾਇਆ। ਫਿਰ ਭਗਤ ਰਵਿਦਾਸ ਜੀ ਜਦੋਂ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਆ, ਫਿਰ ਵਾਹਿਗੁਰੂ ਨੂੰ ਕੀ ਕਹਿੰਦੇ ਨੇ ਜਦੋਂ ਉਹਨਾਂ ਨੂੰ ਗਿਆਨ ਹੋ ਗਿਆ, ਕਹਿੰਦੇ ਹੇ ਪਰਮਾਤਮਾ, ਮੇਰਾ ਕੰਮ ਵੀ ਕੋਈ ਬਹੁਤਾ ਚੰਗਾ ਨਹੀਂ ਅਤੇ ਨਾ ਮੇਰੀ ਕੋਈ ਏਡੀ ਵੱਡੀ ਸੋਚ ਹੈ। ਅਸੀਂ ਤਾਂ ਕਹਿੰਦੇ ਸਾਡੀ ਸੋਚ ਬੜੀ ਉੱਚੀ ਹੈ, ਮੈਂ ਬਹੁਤ ਸਿਆਣਾ, ਮੈਂ ਬੜਾ ਗਿਆਨੀ ਹਾਂ, ਇਹ ਭਰਮੀ ਹੈ ਸਾਰੇ। ਇਸ ਕਰਕੇ ਕੀ ਕਹਿੰਦੇ ਨੇ ਭਗਤ ਰਵਿਦਾਸ, ਕਹਿੰਦਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਕਹਿੰਦੇ ਮੇਰੇ ਜਿਹੜਾ ਕਰਮ ਹੈ, ਮੇਰਾ ਕਰਮ ਕੁਟਲ ਜਨਮ ਕੁਭਾਤੀ, ਕਹਿੰਦੇ ਮੇਰਾ ਜਨਮ ਵੀ ਉਸ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਨੇ, ਹੈ ਤਾਂ ਸਾਰੇ ਮਨੁੱਖਤਾ ਹੀ, ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ, ਸਾਰਿਆਂ ਦੇ ਵਿੱਚ ਇੱਕੋ ਹੀ ਪੰਜੇ ਤੱਤ ਆ, ਪਰ ਸਾਡਾ ਜਿਹੜਾ ਹੈ ਇਹ ਜਿੰਨਾ ਚਿਰ ਸਾਡੇ ਅੰਦਰੋਂ ਇਹ ਮੈਂ ਉੱਚਾ ਤੂੰ ਨੀਚਾ ਹੈ, ਇੰਨਾ ਚਿਰ ਸਾਨੂੰ ਵੀ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਪਰਮਾਤਮਾ ਇੱਕ ਹੈ ਅਤੇ ਇੱਕ ਹੀ ਦੇਖਣਾ ਪਊ ਸਾਰਿਆਂ ਨੂੰ। ਤਾਂ ਕਰਕੇ ਕਹਿੰਦੇ ਮੇਰਾ ਕਰਮ ਕੁਟਲ, ਮੇਰਾ ਕਰਮ ਵੀ ਇਹੋ ਜਿਹਾ, ਪਰਮਾਤਮਾ ਵਾਹਿਗੁਰੂ, ਮੇਰੀ ਸੰਗਤ ਵੀ ਕੋਈ ਬਹੁਤੀ ਵਧੀਆ ਨਹੀਂ ਉਹਨਾਂ ਲੋਕਾਂ ਨਾਲ ਹੈ, ਮੇਰੀ ਸੋਚ ਵੀ ਬਹੁਤੀ ਵਧੀਆ ਨਹੀਂ, ਦਿਨ ਰਾਤ ਮੈਂ ਇਹ ਸੰਸਾਰ ਦਾ ਹੀ ਸੋਚੀ ਜਾਂਦਾ ਮੈਨੂੰ ਕਿਵੇਂ ਪੇਟ ਪੂਰਤੀ ਹੋਊਗੀ। ਕਹਿੰਦੇ ਤੂੰ ਕਿਰਪਾ ਕਰ ਮੇਰੇ 'ਤੇ, ਮੈਨੂੰ ਬਖਸ਼ ਦੇ, ਮੈਨੂੰ ਇੱਥੋਂ ਕੱਢ ਲਾ। ਜਦੋਂ ਅਸੀਂ ਬੇਨਤੀ ਕਰਦੇ ਹਾਂ ਨਾ ਉਹ ਕੱਢ ਲੈਂਦਾ। ਕੀ ਕਹਿੰਦੇ ਫਿਰ, ਰਾਮ ਗੁਸਈਆ ਜੀ ਕੈ ਜੀਵਨਾ, ਮੋਹੇ ਨਾ ਵਿਸਾਰਿਓ ਮੈਂ ਜਨ ਤੇਰਾ, ਹੇ ਵਾਹਿਗੁਰੂ ਮੈਂ ਤੇਰਾ ਬਸ, ਮੇਰਾ ਹੋਰ ਕੋਈ ਨਹੀਂ, ਮੈਨੂੰ ਇਹ ਗਿਆਨ ਹੋ ਗਿਆ। ਜਦੋਂ ਇਹ ਗਿਆਨ ਹੋ ਜਾਂਦਾ ਫਿਰ ਬੇਨਤੀ ਕਰਦਾ ਜੀ, ਵਾਹਿਗੁਰੂ ਮੇਰਾ ਤੂੰ ਹੀ ਆ। ਜਿਹੜਾ ਉਹਨੂੰ ਇੱਕ ਵਾਰ ਕਹਿ ਦੇਵੇ ਤਾਂ ਮੇਰਾ ਤੂੰ ਹੀ ਆ, ਉਹਦੀ ਸ਼ਰਨ 'ਚ ਚਲਿਆ ਜਾਵੇ ਅਤੇ ਫਿਰ ਉਹਦਾ ਉਹਨੂੰ ਆਪਣਾ ਆਪ ਹੀ ਲੈਂਦਾ, ਇਸ ਕਰਕੇ ਉਹਦੀ ਰੱਖਿਆ ਵੀ ਕਰਦਾ। ਜਿਹਨੂੰ ਮਹਾਰਾਜ ਕਹਿੰਦੇ ਰਾਮ ਰਸਾਇਣ ਗੁਰਮੁਖ ਚਾਖੈ, ਦਰ ਘਰ ਮਹਿਲੀ ਹਰ ਪੱਤ ਰੱਖੈ, ਉਹਦੀ ਆਪ ਪੱਤ ਰੱਖਦਾ ਪਰਮੇਸ਼ਵਰ, ਉਹਦੀ ਬੇਨਤੀ ਨੂੰ ਨੇੜੇ ਹੋ ਕੇ ਸੁਣਦਾ। ਤਾਂ ਕਰਕੇ ਕਹਿੰਦੇ ਰਾਮ ਗਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰਿਓ ਮੈਂ ਜਨ ਤੇਰਾ, ਮੈਂ ਤੇਰਾ ਬਸ, ਮੇਰਾ ਕੋਈ ਹੋਰ ਨਹੀਂ, ਮੈਨੂੰ ਗਿਆਨ ਹੋ ਗਿਆ ਇਸ ਸੰਸਾਰ 'ਚ, ਮੇਰਾ ਕੋਈ ਨਹੀਂ, ਮੈਨੂੰ ਗੁਰੂ ਨੇ ਸੰਗਤ ਵਿੱਚ ਗਿਆਨ ਕਰਾ ਦਿੱਤਾ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕੱਲ ਕੱਲ ਜਾਈ, ਕਹਿੰਦੇ ਮੇਰੀ ਇਹ ਬਿਪਤਾ ਹੈ, ਵਾਰ ਵਾਰ ਜਨਮ 'ਚ ਮੈਂ ਆਉਂਦਾ ਰਹਿੰਦਾ, ਇਹ ਮੇਰੀ ਬਿਪਤਾ, ਇਹ ਮੇਰੀ ਸਾਰੇ ਕੁਛ ਤੁਸੀਂ ਖਤਮ ਕਰ ਸਕਦੇ ਹੋ, ਕਰ ਵੀ ਦਿੰਦੇ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੀ ਇਹ ਭਾਵਨਾ ਹੈ, ਮੈਂ ਬੇਨਤੀ ਕਰ ਰਿਹਾ ਮੇਰੇ ਤੋਂ ਇਹ ਬਿਪਤਾ ਨੂੰ ਖਤਮ ਕਰ ਦੇ। ਸਭ ਤੋਂ ਵੱਡੀ ਬਿਪਤਾ ਜਨਮ ਮਰਨ ਦੀ, ਜਨਮ ਮਰਨ ਨਿਵਾਰ ਹਰ ਜਪ, ਜਦੋਂ ਅਸੀਂ ਹਰੀ ਨੂੰ ਜਪਦੇ ਹਾਂ, ਵਾਹਿਗੁਰੂ ਨੂੰ ਜਪਦੇ ਹਾਂ, ਸਾਡਾ ਜਨਮ ਮਰਨ ਖੰਡਨ ਕਰ ਦਿੰਦਾ। ਚਰਨਾਂ ਨਾ ਛੱਡੂ ਸਰੀਰ ਕੱਲ ਜਾਈ, ਕਹਿੰਦੇ ਮੈਂ ਤੇਰੇ ਹੁਣ ਚਰਨਾਂ ਦੇ ਨਾਲ ਜੁੜ ਗਿਆ, ਮੈਂ ਤੇਰੇ ਚਰਨ ਨਹੀਂ ਛੱਡਦਾ। ਇਹ ਸਰੀਰ ਦੀ ਭਾਵੇਂ ਸੱਤਿਆ ਵੀ ਖਤਮ ਹੋ ਜਾਵੇ, ਸਰੀਰ ਵੀ ਭਾਵੇਂ ਕਿਉਂ ਨਾ ਖਤਮ ਹੋ ਜਾਵੇ। ਦੇਖੋ ਕਿੱਡੀ ਵੱਡੀ ਗੱਲ ਉਹਨਾਂ ਨੇ ਸਾਨੂੰ ਇੱਕ ਭੇਦ ਦੇਤਾ। ਚਰਨ ਜਿਹੜਾ ਪਰਮੇਸ਼ਰ ਦੇ ਚਰਨਾਂ ਦੀ ਗੱਲ ਕੀਤੀ ਗਈ ਹੈ, ਪਰਮੇਸ਼ਰ ਦੇ ਚਰਨ, ਫਿਰ ਸਾਨੂੰ ਸਵਾਲ ਖੜ੍ਹੇ ਹੋਣਗੇ, ਗੁਰਬਾਣੀ 'ਚ ਇਹਨਾਂ ਦੇ ਜਵਾਬ ਵੀ ਆ। ਜੇ ਗੁਰਬਾਣੀ ਪੜ੍ਹੀ ਹੋਊਗੀ, ਸੁਣੀ ਹੋਊਗੀ, ਸਹਿਜ 'ਚ ਵਿਚਾਰੀ ਹੋਊਗੀ। ਹੁਣ ਜਿਹੜਾ ਵਾਹਿਗੁਰੂ ਹੈ ਉਹਦੇ ਚਰਨ ਕਿਹੋ ਜਿਹੇ ਹੋਣਗੇ, ਜਦੋਂ ਵਾਹਿਗੁਰੂ ਦਾ ਕੋਈ ਆਕਾਰ ਨਹੀਂ, ਚਰਨਾਂ ਦਾ ਫਿਰ ਆਕਾਰ ਕੀ ਹੈ? ਉਹਦੇ ਜਿਹੜੇ ਪਰਮੇਸ਼ਰ ਦੇ ਚਰਨ ਆ, ਉਹਨਾਂ ਨੂੰ ਗੁਰਬਾਣੀ 'ਚ ਸ਼ਬਦ ਕਿਹਾ ਗਿਆ। ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਹ ਸ਼ਬਦ ਜਿਹਨੂੰ ਅਨਾਹਦ ਸ਼ਬਦ ਕਿਹਾ ਗਿਆ ਗੁਰਬਾਣੀ 'ਚ। ਜਿਹੜਾ ਆਪਣੇ ਆਪ ਵੱਜ ਰਿਹਾ, ਜਿਹਨੂੰ ਨਾਦ ਵੀ ਗੁਰਬਾਣੀ 'ਚ ਕਿਹਾ ਗਿਆ, ਘੱਟ ਘੱਟ ਵੱਜੇ ਨਾਦ, ਉਹ ਨਿਰੰਕਾਰ ਦੇ ਮੁੱਖ ਦੀ ਆਵਾਜ਼ ਜਿਹੜੀ ਹੈ ਉਹ ਸ਼ਬਦ ਨਾਲ ਸੁਰਤੀ ਜਦੋਂ ਜੁੜ ਜਾਂਦੀ ਹੈ ਉਦੋਂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਉਦੋਂ ਸਾਨੂੰ ਪਹਿਲਾਂ ਚਰਨਾਂ ਦੇ ਨਾਲ ਹੀ ਜੁੜਦੇ ਹਾਂ, ਫੇਰ ਹੀ ਪਰਮੇਸ਼ਰ ਦੇ ਨਾਲ ਅਸੀਂ ਜੁੜਾਂਗੇ ਅੱਗੇ ਜਾ ਕੇ, ਪ੍ਰਤੱਖ ਰੂਪ ਜਿਹਨੂੰ ਕਹਿੰਦੇ ਨੇ ਗੁਰਬਾਣੀ 'ਚ। ਜਿਵੇਂ ਕਿ ਗੁਰਬਾਣੀ 'ਚ ਸਾਨੂੰ ਸਮਝਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਸਾਨੂੰ ਇਹ ਦੱਸ ਰਹੇ ਨੇ, ਕਹਿੰਦੇ ਵੀ ਜਦੋਂ ਤੁਸੀਂ ਚਰਨਾਂ ਨਾਲ ਜੁੜੋਗੇ ਉਹ ਸ਼ਬਦ ਤੁਹਾਨੂੰ ਸੁਣਾਈ ਦੇਊਗਾ। ਕਹਿੰਦੇ ਜਦੋਂ ਤੁਸੀਂ ਚਰਨਾਂ ਨਾਲ ਜੁੜੋਗੇ ਪਰ ਹਜੇ ਦਰਸ਼ਨ ਨਹੀਂ ਹੋਏ, ਫਿਰ ਬੇਨਤੀ ਜੀਵ ਕਰਦਾ ਵੀ ਪਰਮੇਸ਼ਰ ਜੀ ਮੈਨੂੰ ਚਰਨਾਂ ਤੋਂ ਜੋੜ ਲਿਆ ਜਾ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛੱਡੂ ਸਰੀਰ ਚੱਲ ਜਾਏ, ਭਾਵੇਂ ਮੇਰਾ ਸਰੀਰ ਚਲਿਆ ਜਾਵੇ ਹੁਣ ਮੈਂ ਤੇਰੇ ਚਰਨ ਨਹੀਂ ਛੱਡਦਾ, ਮੈਨੂੰ ਗਿਆਨ ਹੋ ਗਿਆ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਨੇ, ਕਹਿੰਦੇ ਵੀ ਇਹ ਸ਼ਬਦ ਜਦੋਂ ਸਾਨੂੰ ਸੁਣਦੇ ਨੇ ਸਾਡੇ ਅੰਦਰਲੇ ਕੰਨ ਜਿਹੜੇ ਮਨ ਦੇ ਕੰਨ ਉਹਨਾਂ ਨੂੰ ਸੁਣਦੇ ਨੇ, ਉਹ ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਉਂ, ਮੇਰੇ ਕੰਨ ਤੇਰੀ ਬਾਣੀ ਨੂੰ ਸੁਣ ਰਹੇ ਨੇ, ਸ਼ਬਦ ਮੇਰੇ ਕੰਨਾਂ 'ਚ ਗੂੰਜ ਰਿਹਾ ਤੇਰਾ। ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਉਂ, ਲਿਵ ਲਾਗੀ ਮੋਰੀ ਪੱਗਨ ਸਿਉ, ਕਹਿੰਦੇ ਮੇਰੀ ਤੇਰੇ ਚਰਨਾਂ ਨਾਲ ਲਿਵ ਜੁੜ ਗਈ, ਪੱਗ ਕਹਿੰਦੇ ਨੇ ਪੈਰਾਂ ਨੂੰ, ਮੈਨੂੰ ਹਜੇ ਤੇਰੀ ਪਹਿਚਾਣ ਨਹੀਂ ਹੋਈ, ਮੈਨੂੰ ਗੁਰੂ ਨੇ ਇਹ ਪਹਿਚਾਣ ਕਰਾ ਦਿੱਤੀ ਵੀ ਜਿਹੜਾ ਇਹ ਸ਼ਬਦ ਅੰਦਰ ਗੂੰਜ ਰਿਹਾ, ਇਹ ਜਿਹੜਾ ਨਾਮ ਹੈ ਜਿਹਨੂੰ ਕਿਹਾ ਚਿੱਤ ਚਰਨ ਨਾਮ, ਪਰਮੇਸ਼ਰ ਦੇ ਚਰਨ ਹੈ, ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਸ਼ਬਦ। ਹੁਣ ਕਹਿੰਦੇ ਮੈਂ ਚਰਨਾਂ ਨਾਲ ਤੇਰੇ ਨਾਲ ਜੁੜਿਆ, ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਤੇਰੇ ਚਰਨ ਨਹੀਂ ਛੱਡਦਾ। ਭਗਤ ਰਵਿਦਾਸ ਜੀ ਕਹਿੰਦੇ ਤੂੰ ਭਾਵੇਂ ਮੈਨੂੰ ਜਿਵੇਂ ਮਰਜ਼ੀ ਕਰ, ਮੈਂ ਤੇਰਾ ਹੋ ਗਿਆ ਹੋਇਆ। ਕਹੇ ਰਵਿਦਾਸ ਭਰੂ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨ ਬਲਾਂਬਾ। ਹੁਣ ਕਹਿੰਦੇ ਮੈਂ ਤੇਰੀ ਸ਼ਰਨ 'ਚ ਡਿੱਗ ਪਿਆ, ਤੂੰ ਮੈਨੂੰ ਸਾਂਭਣਾ ਸਾਂਭ, ਨਹੀਂ ਸਾਂਭਣਾ ਨਾਮ ਸਾਂਭ, ਕਰੋ ਤੇਰੀ ਸਾਂਭਾ। ਹੇ ਵਾਹਿਗੁਰੂ ਤੂੰ ਮੇਰੀ ਸੰਭਾਲ ਕਰਦਾ, ਤੂੰ ਸਾਰਿਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ, ਤੂੰ ਮੇਰੀ ਕਿਉਂ ਨਹੀਂ ਕਰੇਂਗਾ। ਇਸ ਕਰਕੇ ਕਹਿੰਦੇ ਹੁਣ ਮੈਨੂੰ ਛੇਤੀ ਕਰ, ਵੀ ਮੈਂ ਰਹਿ ਨਹੀਂ ਸਕਦਾ। ਇਹ ਇੱਕ ਵੇਦਨਾ ਹੁੰਦੀ ਹੈ, ਮਨ ਦੀ ਹੁੰਦੀ ਹੈ ਵੇਦਨਾ, ਜਦੋਂ ਪ੍ਰਗਟ ਹੁੰਦੀ ਹੈ ਵਿਰਾਗੀ ਕਹਿੰਦੇ ਉਦੋਂ ਮਨ ਨੂੰ। ਵਿਰਾਗ ਵੀ ਕਈ ਤਰ੍ਹਾਂ ਦਾ ਹੁੰਦਾ, ਇੱਕ ਸੰਸਾਰ ਦਾ ਵਿਰਾਗ ਹੁੰਦਾ, ਇੱਕ ਪਰਮਾਤਮਾ ਦੇ ਪ੍ਰਤੀ ਗੁਰੂ ਪ੍ਰਤੀ ਵਿਰਾਗ ਪੈਦਾ ਹੁੰਦਾ। ਇਸ ਲਈ ਬੇਗ ਮਿਲੋ ਜਨ ਕਰਨਾ ਬਲਾਂਬਾ, ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਛੇਤੀ ਮੈਨੂੰ ਮਿਲ ਲਓ, ਮੈਂ ਰਹਿ ਨਹੀਂ ਸਕਦਾ। ਗੁਰਬਾਣੀ 'ਚ ਵੀ ਆਉਂਦਾ ਸ਼ਬਦ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੇ ਜੀ। ਇਹ ਵਿਰਾਗੀ ਮਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ। ਤਾਂ ਕਰਕੇ ਭਗਤ ਰਵਿਦਾਸ ਜੀ ਇੱਥੇ ਬੇਨਤੀ ਕਰਨੀ ਸਾਨੂੰ ਸਿਖਾ ਰਹੇ ਨੇ, ਕਹਿੰਦੇ ਵੀ ਇਹ ਬੇਨਤੀ ਹੈ ਮੇਰੀ, ਕਹਿੰਦੇ ਮੈਨੂੰ ਇੱਥੋਂ ਕੱਢ ਲਓ, ਇਹ ਸੰਸਾਰ ਸਾਗਰ ਤੋਂ ਤਾਰ ਦਿਓ। ਫਿਰ ਸਾਨੂੰ ਦੱਸਦੇ ਨੇ ਗੁਰਬਾਣੀ 'ਚ, ਕਹਿੰਦੇ ਵੀ ਇਹ ਜੀਵ ਵੀ ਵਿਚਾਰਾ ਕੀ ਕਰੇ, ਕਿਉਂਕਿ ਪਰਮਾਤਮਾ ਨੇ ਖੇਲ ਹੀ ਐਸਾ ਬਣਾ ਦਿੱਤਾ। ਕਹਿੰਦੇ ਜਿਹੜੇ ਬਾਕੀ ਜੀਵ ਨੇ ਨਾ, ਉਹਨਾਂ 'ਚ ਇੱਕ ਇੱਕ ਦੋਸ਼ ਹੈ, ਸਾਡੇ 'ਚ ਪੰਜ ਦੋਸ਼ ਨੇ। ਕਹਿੰਦੇ ਵੀ ਉਹ ਇੱਕ ਦੋਸ਼ ਕਾਰਨ ਫਸ ਜਾਂਦੇ ਨੇ ਵਿਚਾਰੇ, ਇਹ ਮਨੁੱਖ ਜਨਮ ਵੀ ਕੀ ਕਰ ਸਕਦਾ। ਇਸ ਲਈ ਸੰਗਤ 'ਚ ਆ ਕੇ ਇਹਨਾਂ ਪੰਜਾਂ ਦੋਸ਼ਾਂ ਤੋਂ ਮੁਕਤ ਹੋ ਜਾਂਦਾ ਬੰਦਾ। ਤਾਂ ਸੰਗਤ ਕਰਨੀ ਹੈ ਕਿ ਸਾਨੂੰ ਗਿਆਨ ਹੋਵੇ, ਕਿਤੇ ਸਾਨੂੰ ਤਾਂ ਨਹੀਂ ਇਹ ਰੋਗ ਲੱਗਿਆ ਹੋਇਆ, ਕਿਉਂਕਿ ਮਨ ਨੂੰ ਰੋਗ ਲੱਗਿਆ ਹੋਇਆ। ਇਹ ਰੋਗ ਗੁਰੂ ਖਤਮ ਕਰ ਦਿੰਦਾ ਹੈ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮਕੀ ਫੰਦਾ। ਭਗਤ ਰਵਿਦਾਸ ਜੀ ਕਹਿੰਦੇ ਵੀ ਇਹ ਜੀਵ ਵੀ ਕੀ ਕਰ ਸਕਦਾ, ਕਹਿੰਦੇ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹਨਾਂ ਪੰਜਾਂ ਦਾ ਨਾਂ ਲੈ ਕੇ ਕਹਿੰਦੇ ਇਹਨਾਂ ਇੱਕ ਦੋਸ਼, ਇੱਕ ਔਗਣ ਹੈ ਇਹਨਾਂ 'ਚ। ਕਹਿੰਦੇ ਪੰਜ ਦੋਖ ਅਸਾਧ ਜਾਮੈ ਕਾ ਤਾਂ ਕੀ ਕੇਤਕ ਆਸ, ਕਹਿੰਦੇ ਸਾਡੇ 'ਚ ਪੰਜ ਨੇ ਵੀ ਅਸੀਂ ਤਾਂ ਬਚ ਨਹੀਂ ਸਕਦੇ, ਇੱਕ ਤੂੰ ਹੀ ਆ ਬਚਾ ਸਕਦਾ ਗੁਰੂ, ਤੂੰ ਹੀ ਆ ਸੰਗਤ 'ਚ ਆ ਕੇ, ਤੂੰ ਹੀ ਸੰਗਤ 'ਚ ਬਿਠਾ ਕੇ ਸਾਨੂੰ ਗਿਆਨ ਦੇ ਕੇ ਬਚਾ ਸਕਦਾ, ਤੂੰ ਕਿਰਪਾ ਕਰ ਸਕਦਾ। ਇਹਨਾਂ ਦੀ ਉਦਾਹਰਣ ਦੇ ਰਹੇ, ਕਹਿੰਦੇ ਮ੍ਰਿਗ ਹਿਰਨ ਮੀਨ ਮੱਛੀ ਭ੍ਰਿੰਗ ਭ੍ਰਿੰਗੀ ਭੌਰਾ ਪਤੰਗ ਪਤੰਗਾ ਕੁੰਚਰ ਹਾਥੀ ਨੂੰ ਕਹਿੰਦੇ ਨੇ ਏਕ ਦੋਸ਼ ਵਿਨਾਸ਼। ਜਿਹੜਾ ਹਿਰਨ ਹੈ ਉਹਨੂੰ ਕੰਨਾਂ ਦਾ ਰੋਗ ਹੈ, ਜਿਹਨੂੰ ਸ਼ਿਕਾਰੀ ਨੇ ਫੜਨਾ ਹੋਵੇ ਨਾ, ਜਿਹਨੂੰ ਜਿਹੜਾ ਰੋਗ ਹੁੰਦਾ ਉਹਨੂੰ ਉਸ ਤਰੀਕੇ ਨਾਲ ਜਾਨਵਰ ਨੂੰ ਫੜਦੇ ਨੇ। ਹਿਰਨ ਨੂੰ ਪਕੜਨ ਲਈ ਇੱਕ ਸਪੈਸ਼ਲ ਸਾਜ ਬਣਾਇਆ ਜਾਂਦਾ, ਜਿਹੜਾ ਕਿ ਇਹਨੂੰ ਕੰਨਾਂ ਦਾ ਰੋਗ ਹੈ, ਇਹਨੂੰ ਸੁਣਨ ਦਾ ਰੋਗ ਆ। ਉਹ ਜਦੋਂ ਵੱਜਦਾ ਸਾਜ, ਕੰਡੇ ਹੇੜੇ ਦਾ ਸਾਜ ਕਹਿੰਦੇ ਨੇ, ਆਪਾਂ ਦੇਖਿਆ ਤਾਂ ਹੈ ਨਹੀਂ ਗਾ ਅਜੇ ਤੱਕ। ਦੱਸਦੇ ਨੇ ਵੀ ਉਹ ਜਦੋਂ ਵਜਾਉਂਦਾ ਸ਼ਿਕਾਰੀ ਤਾਂ ਇਹ ਇੰਨਾ ਉਹਦੇ 'ਤੇ ਮਸਤ ਹੋ ਜਾਂਦਾ, ਉਹ ਜਿੱਥੋਂ ਆਵਾਜ਼ ਆਉਂਦੀ ਹੈ ਉੱਥੇ ਚਲਿਆ ਜਾਂਦਾ, ਕਹਿੰਦੇ ਸ਼ਿਕਾਰੀ ਇਹਨੂੰ ਫੜ ਲੈਂਦਾ, ਇਹਨੂੰ ਮਾਰ ਦਿੰਦਾ। ਕਹਿੰਦੇ ਇੱਕ ਦੋਸ਼ ਹੈ ਇਹਦੇ 'ਚ ਸਿਰਫ ਕੰਨਾਂ ਦਾ, ਬੰਦੇ 'ਚ ਵੀ ਕੰਨਾਂ ਦਾ ਦੋਸ਼ ਹੈ, ਇਹ ਕੰਨ ਕੀ ਸੁਣਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਨੀ ਕਾਲ ਸੁਣੇ ਵਿਖ ਬੈਣੀ, ਕੰਨ ਕੀ ਸੁਣਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਤੁਹਾਡੇ ਕੰਨਾਂ 'ਚ ਭੋਰਾ ਵੀ ਆਵਾਜ਼ ਨਹੀਂ ਪੈਣੀ ਚਾਹੀਦੀ ਹੈ, ਸੰਸਾਰ ਦੇ ਗੀਤ ਨਾਦ ਜਿਹੜੇ ਗੁਰੂ ਦੀ ਬਾਣੀ ਅੰਮ੍ਰਿਤ ਕੀਰਤਨ ਤੁਹਾਡੇ ਕੰਨਾਂ 'ਚ ਪਵੇ, ਤੁਹਾਨੂੰ ਕੁਛ ਪਤਾ ਲੱਗੇ। ਜਿਹਨੂੰ ਮਹਾਰਾਜ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਕਹਿੰਦੇ ਇਹ ਮੇਰੇ ਕਰਨਾਂ 'ਚ ਭੋਰਾ ਵੀ ਆਵਾਜ਼ ਨਾ ਪਵੇ। ਵਾਹਿਗੁਰੂ ਬੇਨਤੀ ਕਰਨੀ ਪੈਂਦੀ ਹੈ, ਫਿਰ ਉਹ ਸੁਣਾ ਦਿੰਦਾ, ਕਿਰਪਾ ਕਰਦਾ, ਰੱਖਿਆ ਵੀ ਕਰਦਾ। ਫਿਰ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਸਾਕਤ ਨਾਦ ਗੀਤ ਧੁਨ ਗਾਵਤ ਬੋਲਤ ਬੋਲ ਅੰਜਾਏ। ਕਹਿੰਦੇ ਜਿਹੜੇ ਆ ਸੰਸਾਰ ਦੇ ਸਾਕਤ ਗੀਤ ਨਾਦ ਗਾਉਂਦੇ ਨੇ ਨਾ, ਉੱਥੇ ਨਾ ਮੈਨੂੰ ਭੋਰਾ ਵੀ ਸੁਣਾਈ, ਨਾ ਮੈਨੂੰ ਉੱਥੇ ਤੂੰ ਭੇਜੀ। ਅਸੀਂ ਪੈਸੇ ਦੇ ਕੇ ਜਾਂਦੇ ਹਾਂ ਉੱਥੇ, ਇੱਥੇ ਕੋਈ ਪੈਸੇ ਲੱਗਦੇ ਤੁਹਾਨੂੰ ਸੁਣਾਉਣ ਦੇ? ਤੁਹਾਡੀ ਮਰਜ਼ੀ ਆ, ਗੋਲ ਵਿੱਚ ਪਾਓ ਨਾ ਪਾਓ, ਨਾਲੇ ਭੋਜਨ ਮਿਲਦਾ ਉੱਥੇ ਤੁਹਾਨੂੰ, ਰੋਟੀ ਵੀ ਮੁੱਲ ਦੀ। ਗਾਉਣ ਵਾਲਾ ਸੁਣਨ ਜਾਂਦੇ ਹੀ ਹੋਵੋਗੇ, ਇੱਥੇ ਆਉਂਦੇ ਹੀ ਆ ਬੜਾ ਇਕੱਠ ਹੁੰਦਾ। ਪਿੱਛੇ ਜੇ ਮੈਂ ਸੁਣਿਆ ਸੀਗਾ ਕਿ ਦਲਜੀਤ ਆਇਆ ਸੀ, ਪਤਾ ਨਹੀਂ ਦੁਨੀਆ ਕਮਲੀ ਹੋਈ ਫਿਰਦੀ ਸੀ ਟਿਕਟਾਂ 'ਤੇ। ਮਹਾਰਾਜ ਗੁਰੂ ਦੇ ਤੁਸੀਂ ਸਿੱਖ ਨਹੀਂ, ਸਿੱਖ ਕਹਾਉਣਾ ਸੌਖਾ ਹੈ ਪਰ ਬਣਨਾ ਔਖਾ ਹੈ। ਮਹਾਰਾਜ ਤਾਂ ਕਹਿੰਦੇ ਮੇਰੇ ਕੰਨਾਂ 'ਚ ਇੱਕ ਭੋਰਾ ਵੀ ਨਾ ਗੀਤ ਨਾਦ ਪੈਣ, ਤੁਸੀਂ ਪੈਸੇ ਦੇ ਕੇ ਖਰਚ ਕੇ ਸੁਣਨ ਜਾਂਦੇ ਹੋ, ਸੁੱਖ ਨਹੀਂ ਮਿਲਣਾ, ਗੁਰੂ ਝੂਠਾ ਹੋਜੂ ਤੁਹਾਡਾ। ਇਸ ਕਰਕੇ ਗੁਰੂ ਦਾ ਸ਼ਬਦ ਹਿਰਦੇ 'ਚ ਪਵੇ, ਇਹਨਾਂ ਕੰਨਾਂ 'ਚ ਗੁਰੂ ਦੀ ਬਾਣੀ ਪਵੇ, ਸਾਡਾ ਬਾਣੀ 'ਚ ਧਿਆਨ ਨਹੀਂ ਟਿਕਦਾ, ਕਿਉਂਕਿ ਪ੍ਰੇਮ ਨਹੀਂ ਗੁਰੂ ਨਾਲ ਭੋਰਾ ਵੀ ਨਾ, ਵਾਹਿਗੁਰੂ ਨਾਲ ਪ੍ਰੇਮ ਨਾ, ਆਪਣਾ ਜੀ ਆਪਣੇ ਨਾਲ ਵੀ ਨਹੀਂ ਆਪਾਂ ਨੂੰ ਪਤਾ। ਆਪਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਬਹੁਤ ਵੱਡਾ ਆ ਮਨੁੱਖਾ ਜਨਮ ਮਿਲਿਆ, ਇਹਦਾ ਕੋਈ ਲਾਹਾ ਹੈ? ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਮਿਰਗ ਨੂੰ ਇੱਕ ਕੰਨਾਂ ਦਾ ਰੋਗ ਆ, ਬੰਦੇ ਨੂੰ ਵੀ ਕੰਨਾਂ ਦਾ ਰੋਗ ਆ। ਇਹ ਸਾਰੀ ਜਿਹੜੀ ਦੂਜੀਆਂ ਬਾਹਰਲੀਆਂ ਨਿੰਦਿਆ ਚੁਗਲੀ ਉਧਲੀਆਂ ਉਧਲੀਆਂ ਸੁਣ ਕੇ ਬੜਾ ਖੁਸ਼ ਹੁੰਦਾ। ਜੇ ਇਹਨੂੰ ਕਿਤੇ ਕਹਿ ਦੇ ਨਾ ਵੀ ਆ ਤੈਨੂੰ ਗੁਰਬਾਣੀ ਸੁਣਾਈਏ, ਆ ਤੈਨੂੰ ਗੁਰਦੁਆਰੇ ਲੈ ਕੇ ਚੱਲੀਏ, ਤੇ ਇਹ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ, ਪ੍ਰੇਮ ਨਹੀਂ ਨਾ ਹੈਗਾ ਗੁਰੂ ਨਾਲ। ਜਦੋਂ ਪ੍ਰੇਮ ਪੈ ਗਿਆ ਗੁਰੂ ਤੋਂ ਸਿੱਖ ਦੂਰ ਹੀ ਨਹੀਂ ਜਾਂਦਾ, ਉਹ ਰਹਿੰਦਾ ਹੀ ਗੁਰੂ ਦੇ ਕੋਲੇ ਆ। ਇਸ ਕਰਕੇ ਉਹ ਕੰਨ ਫਿਰ ਜਾਂ ਤਾਂ ਕੀਰਤਨ ਸੁਣਨਗੇ, ਜਾਂ ਕਥਾ ਸੁਣਨਗੇ, ਜਾਂ ਫਿਰ ਗੁਰਬਾਣੀ ਨੂੰ ਸੁਣਨਗੇ। ਇਸ ਕਰਕੇ ਮੀਨ ਮੱਛੀ ਨੂੰ ਇੱਕ ਰੋਗ ਹੈ ਜੀਭ ਦਾ, ਸ਼ਿਕਾਰੀ ਉਸ ਨੂੰ ਫੜਨ ਲਈ ਉਹਦੀ ਮਨ ਭਾਉਂਦੀ ਖੁਰਾਕ ਕੁੰਡੀ ਨਾਲ ਲਾ ਕੇ ਪਾਣੀ 'ਚ ਸਿੱਟ ਦਿੰਦਾ। ਜਦੋਂ ਪਾਣੀ 'ਚ ਸਿੱਟਦਾ ਮੱਛੀ ਨੂੰ ਭੁਲੇਖਾ ਹੁੰਦਾ ਮੇਰੀ ਇਹ ਖੁਰਾਕ ਹੈ, ਉਹ ਖੁਰਾਕ ਨੂੰ ਖਾਣ ਲਈ ਆਪਣੇ ਮੁੱਖ 'ਚ ਪਾ ਲੈਂਦੀ ਹੈ, ਗਲ 'ਚ ਕੁੰਡੀ ਫਸ ਜਾਂਦੀ ਹੈ, ਮੱਛੀ ਨੂੰ ਖਿੱਚ ਲੈਂਦਾ। ਫਿਰ ਸ਼ਿਕਾਰੀ ਜਿਹੜਾ ਉਹਦੇ ਨਾਲ ਕਰਦਾ ਹੈ ਉਹ ਫਿਰ ਆਪਾਂ ਨੂੰ ਪਤਾ ਹੈ। ਭਗਤ ਰਵਿਦਾਸ ਜੀ ਨੇ ਉਹਦੀ ਉਦਾਹਰਣ ਵੀ ਦੇ ਕੇ ਫਿਰ ਪ੍ਰੇਮ ਦੀ ਗੱਲ ਦੱਸੀ ਗਈ ਹੈ। ਕਹਿੰਦੇ ਮੱਛੀ ਨੂੰ ਜੀਭ ਦਾ ਰੋਗ ਹੈ, ਸਾਡੀ ਵੀ ਇਸ ਰਸਨਾ ਨੂੰ ਸੰਸਾਰ ਦੇ ਰਸਾਂ ਕਸਾਂ ਦਾ ਰੋਗ ਹੈ। ਇਹ ਰਸਨਾ 'ਚ ਸੰਸਾਰ ਦੇ ਰਸ ਆਉਣ ਕਰਕੇ ਇਹ ਰਸਨਾ ਵਾਹਿਗੁਰੂ ਦਾ ਨਾਮ ਨਹੀਂ ਜਪਦੀ, ਇਹ ਰਸਨਾ ਬਾਣੀ ਨਹੀਂ ਉਚਾਰਦੀ, ਇਹ ਰਸਨਾ ਫਿੱਕਾ ਬੋਲੂਗੀ, ਮਾੜੇ ਬਚਨ ਬੋਲੂਗੀ। ਇਸ ਕਰਕੇ ਮਹਾਰਾਜ ਕਹਿੰਦੇ ਸਜ਼ਾ ਮਿਲਦੀ ਹੈ ਜੇ ਕੋਈ ਰਸਨਾ ਨਾਲ, ਇਹ ਰਸਨਾ ਨੂੰ ਰੋਗ ਹੈ। ਜਿਹਨੂੰ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੱਕ ਤਜ ਚਰ ਹਰ ਰਸ ਪੱਲੇ ਨਾ ਪਾਏ। ਇਸ ਲਈ ਜਿੰਨਾ ਚਿਰ ਸਾਨੂੰ ਹਰ ਰਸ ਹਰੀ ਦਾ ਰਸ ਨਹੀਂ ਪ੍ਰਾਪਤ ਹੁੰਦਾ, ਉਨਾ ਚਿਰ ਸਾਡੀ ਰਸਨਾ ਇਹ ਸੰਸਾਰ ਦੇ ਰਸਾਂ 'ਚ ਲੱਗੀ ਰਹਿੰਦੀ ਹੈ। ਇਹ ਰਸ ਛੱਡਾਂਗੇ ਤਾਂ ਗੁਰੂ ਦਾ ਰਸ, ਗੁਰੂ ਦੀ ਬਾਣੀ ਦਾ ਨਾਮ ਰਸ ਸਾਨੂੰ ਪ੍ਰਾਪਤ ਹੋਊਗਾ। ਇਸ ਕਰਕੇ ਕਹਿੰਦੇ ਮੱਛੀ ਨੂੰ ਇਹ ਰੋਗ ਹੈ। ਭਗਤ ਰਵਿਦਾਸ ਜੀ ਦੱਸਦੇ ਨੇ ਵੀ ਇਹਦਾ ਕਿੰਨਾ ਪਾਣੀ ਨਾਲ ਪਿਆਰ ਹੈ, ਤੁਹਾਡਾ ਇੰਨਾ ਗੁਰੂ ਨਾਲ ਅਤੇ ਪਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ ਜਿੰਨਾ ਮੱਛੀ ਦਾ ਪਾਣੀ ਨਾਲ ਪਿਆਰ ਹੈ। ਆਪਦੀ ਬਾਣੀ 'ਚ ਭਗਤ ਰਵਿਦਾਸ ਜੀ ਕਹਿੰਦੇ ਮੀਨ ਪਕੜ ਫਾਂਕਿਓ ਔਰ ਕੱਟਿਓ, ਰਾਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੇ ਤਉ ਨਾ ਵਿਸਰਿਓ ਪਾਣੀ। ਕਹਿੰਦੇ ਮੱਛੀ ਨੂੰ ਫੜ ਲੈਂਦੇ ਨੇ, ਉਹਨੂੰ ਫੜ ਕੇ ਕੱਟਦੇ ਨੇ, ਬਰੀਕ ਬਰੀਕ ਕੱਟ ਕੇ ਉਹਨੂੰ ਫਿਰ ਰਿੰਨਦੇ ਨੇ, ਫਿਰ ਰਿੰਨ ਕੇ ਉਹਨੂੰ ਆਪਾਂ ਫਿਰ ਚਿੱਥ ਚਿੱਥ ਕੇ ਖਾਂਦੇ ਹਾਂ। ਕਹਿੰਦੇ ਉਹ ਅੰਦਰ ਜਾਂਦੀ ਹੈ, ਜਦੋਂ ਬੰਦੇ ਦੇ ਨਾ ਬੰਦੇ ਨੂੰ ਫਿਰ ਪਿਆਸ ਲੱਗਦੀ ਹੈ ਬਹੁਤ, ਫਿਰ ਉਹ ਪਾਣੀ ਮੰਗਦਾ। ਤਾਂ ਉਹਨਾਂ ਵਿਸਰੇ ਪਾਣੀ, ਭਾਵੇਂ ਉਹਦਾ ਭੋਜਨ ਖੰਡ ਖੰਡ ਕਰ ਦਿੱਤੀ ਗਈ ਪਰ ਉਹਨੂੰ ਪਾਣੀ ਨਹੀਂ ਵਿਸਰਦਾ, ਇਹ ਨਿਸ਼ਾਨੀ ਹੈ ਗੁਰੂ ਦੇ ਸਿੱਖ ਦੀ। ਆਪਾਂ ਤਾਂ ਬਹੁਤ ਅਜੇ ਦੂਰ ਹਾਂ, ਖੰਡ ਖੰਡ ਕਰ ਦਿੱਤਾ ਗਿਆ, ਟੋਟੇ ਟੋਟੇ ਸਰੀਰ ਦੇ ਕਰ ਦਿੱਤੇ ਜਾਂਦੇ ਸੀ, ਉਹਨਾਂ ਨੂੰ ਗੁਰੂ ਨਹੀਂ ਵਿਸਰਦਾ ਸੀ, ਪਰਮਾਤਮਾ ਨਹੀਂ ਵਿਸਰਦਾ ਸੀ। ਇਹ ਪ੍ਰੇਮ ਦੀਆਂ ਕਹਾਣੀਆਂ। ਇਸ ਲਈ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਇਵੇਂ ਸਿੱਖ ਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ, ਵਾਹਿਗੁਰੂ ਨਾਲ ਪਿਆਰ ਹੋਣਾ ਚਾਹੀਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ ਮੀਨ ਭ੍ਰਿੰਗ, ਭ੍ਰਿੰਗੀ ਜਿਹੜੀ ਹੈ, ਇਹ ਜਿਹੜਾ ਭ੍ਰਿੰਗ ਹੈ ਇਹਨੂੰ ਨਾਸਕਾ ਦਾ ਰੋਗ ਹੈ, ਇਹਨੂੰ ਸੁੰਘਣ ਦਾ ਰੋਗ ਹੈ। ਇਹ ਜਿਹੜਾ ਕਵਲ ਫੁੱਲ ਹੈ ਉਹਦੇ ਮਕਰੰਦ, ਉਹਦੇ ਇਹਨੂੰ ਜਦੋਂ ਵਾਸ਼ਨਾ ਆਉਂਦੀ ਹੈ ਉੱਥੇ ਜਾ ਕੇ ਇੰਨਾ ਮਸਤ ਹੁੰਦਾ, ਇਹ ਸਰੀਰ ਭੁੱਲ ਜਾਂਦਾ ਹੈ, ਉਹਨੂੰ ਇੰਨਾ ਜ਼ਿਆਦਾ ਪਿਆਰ ਕਰਦਾ। ਉਹ ਫਿਰ ਜਦੋਂ ਪੰਖੜੀਆਂ ਬੰਦ ਹੋ ਜਾਂਦੀਆਂ, ਜਦੋਂ ਪੰਖੜੀਆਂ ਬੰਦ ਹੋ ਜਾਂਦੀਆਂ ਵਿੱਚੇ ਹੀ ਘੁੱਟਿਆ ਜਾਂਦਾ ਅਤੇ ਮਰ ਜਾਂਦਾ। ਇਹਨੂੰ ਨਾਸਕਾ ਦਾ ਰੋਗ ਹੈ, ਸੁਗੰਧੀਆਂ ਦਾ ਰੋਗ ਹੈ, ਸਾਡੇ ਨੂੰ ਵੀ ਰੋਗ ਲੱਗਿਆ ਹੋਇਆ ਸੁਗੰਧੀਆਂ ਦਾ। ਸੰਸਾਰ ਦੀਆਂ ਸੁਗੰਧੀਆਂ ਤਰਫ ਲੇਲਾਂ ਵਧੀਆ ਵਧੀਆ ਬੰਦਾ ਲਾ ਕੇ ਕਹਿੰਦਾ ਵੀ ਮੇਰੇ 'ਚੋਂ ਮਹਿਕ ਆਵੇ, ਪਰ ਅੰਦਰੋਂ ਮੁਸ਼ਕ ਮਾਰਦਾ, ਅੰਦਰ ਗੁਰੂ ਦਾ ਸ਼ਬਦ ਨਹੀਂ ਹੈਗਾ। ਜਦੋਂ ਤਾਂ ਕਰਕੇ ਮਹਾਰਾਜ ਕਹਿੰਦੇ ਇਹਦੇ ਅੰਦਰ ਦੇਖ, ਜਿਹਦੇ ਉੱਤੋਂ ਤਾਂ ਲਿਸ਼ਕਾ ਪਿਸ਼ਕਾ ਲਿਆ, ਸੈਂਟ ਸੁੰਟ ਲਾ ਕੇ ਕਹਿੰਦੇ ਵਿੱਚ ਕੀ ਹੈ ਇਹਦੇ, ਕਹਿੰਦੇ ਬੈਸਟਾ ਅਸਤ ਰਕਤ ਪਰੇਟੇ ਚਾਮ, ਚੰਮ ਦੇ ਵਿੱਚ ਗੰਦਗੀ, ਹੱਡੀਆਂ 'ਤੇ ਖੂਨ ਲਵੇਟਿਆ ਹੋਇਆ। ਕਹਿੰਦੇ ਇਸ ਉੱਪਰ ਰੱਖੋ ਕਿ ਮਾਣ, ਇਹਦੇ 'ਤੇ ਮਾਣ ਕਰੀ ਜਾਂਦੇ ਗੰਦਗੀ 'ਤੇ, ਅਤੇ ਜਿਹੜਾ ਗੰਦਗੀ 'ਤੇ ਮਾਣ ਕਰਦਾ ਉਹ ਗੰਦਗੀ ਦਾ ਕੀੜਾ ਹੁੰਦਾ ਹੈ। ਜਿਹਨੂੰ ਇਹ ਗਿਆਨ ਹੋ ਜਾਂਦਾ ਫਿਰ ਉਹ ਸ਼ਰਨ 'ਚ ਆ ਜਾਂਦਾ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ ਮੈਨੂੰ ਇੱਥੋਂ ਕੱਢ ਲੈ। ਫਿਰ ਉਹ ਬੇਨਤੀ ਕਰਕੇ ਪਰਮੇਸ਼ੁਰ ਅੱਗੇ ਜਦੋਂ ਪਤਾ ਲੱਗਦਾ ਫਿਰ ਪਰਮੇਸ਼ੁਰ ਉਹਨੂੰ ਕੱਢ ਵੀ ਲੈਂਦਾ। ਕਹਿੰਦੇ ਵੀ ਇਹਨੂੰ ਵੀ ਇੱਕ ਰੋਗ ਹੈ। ਅੱਗੇ ਆ ਗਿਆ ਪਤੰਗ, ਪਤੰਗਾ, ਜਿਹੜਾ ਪਤੰਗਾ ਉਹਨੂੰ ਨੇਤਰਾਂ ਦਾ ਰੋਗ ਆ, ਉਹਨੂੰ ਦੇਖਣ ਦਾ ਰੋਗ ਹੈ। ਪਤੰਗੇ ਨੂੰ ਜਦੋਂ ਲਾਈਟ ਦਿਸਦੀ ਆ ਉਹ ਲਾਈਟ ਵੱਲ ਨੂੰ ਜਾਂਦਾ, ਇਸ ਕਰਕੇ ਪਤੰਗਾ ਜਿਹੜਾ ਹੈ ਉਹਨੂੰ ਰੋਗ ਨੇਤਰਾਂ ਦਾ, ਦੇਖਣ ਦਾ ਰੋਗ ਹੈ। ਪਤੰਗਾ ਜਦੋਂ ਦੀਵਾ ਜਲਦਾ ਹੈ ਉਹ ਦੀਵੇ ਦੀ ਲਾਟ ਵੱਲ ਨੂੰ ਜਾਂਦਾ, ਇਸ ਕਰਕੇ ਉਹ ਜਦੋਂ ਲਾਟ ਵੱਲ ਨੂੰ ਜਾਂਦਾ ਤੇ ਲਾਟ ਉਹਦੇ ਫੰਗ ਸਾੜ ਦਿੰਦੀ ਹੈ ਤੇ ਉਹਨੂੰ ਮਾਰ ਦਿੰਦੀ ਹੈ। ਅੱਗ ਹੈ, ਅੱਗ ਨੇ ਸਾੜਨਾ ਸੁਭਾਅ ਉਹਦਾ, ਪਰ ਪਤੰਗੇ ਦਾ ਉਹਦੇ ਨਾਲ ਪਿਆਰ ਹੈ, ਪਰ ਲਾਈਟ ਦਾ ਪਤੰਗੇ ਨਾਲ ਕੋਈ ਪਿਆਰ ਨਹੀਂ, ਇੱਕ ਤਰਫਾ ਪਿਆਰ ਹੈ। ਗੁਰੂ ਦਾ ਪਿਆਰ ਦੋਨੇ ਤਰਫਾਂ ਤੋਂ, ਅਸੀਂ ਵੀ ਗੁਰੂ ਨੂੰ ਜਿੰਨਾ ਪਿਆਰ ਕਰਦੇ ਹਾਂ ਗੁਰੂ ਉਦੋਂ ਵੱਧ ਕਰਦਾ, ਪਰਮਾਤਮਾ ਨੂੰ ਜਿੰਨਾ ਪਿਆਰ ਕਰਦੇ ਉਦੋਂ ਸਾਨੂੰ ਵੱਧ ਕਰਦਾ। ਇਹ ਦੋਨੇ ਪਾਸਿਓਂ ਪਿਆਰ ਹੈ। ਸੰਸਾਰ ਦਾ ਪਿਆਰ ਇੱਕ ਤਰਫ ਹੈ, ਦੁਨੀਆਂ ਦਾ ਪਿਆਰ ਇੱਕ ਤਰਫ ਹੈ, ਆਤਮਕ ਪਿਆਰ ਦੋਨੇ ਪਾਸਿਓਂ ਹੋਊਗਾ। ਜਿਹੜਾ ਆਤਮਕ ਪਿਆਰ ਹੋਊਗਾ ਨਾ, ਇੱਕ ਤਾਂ ਹੁੰਦਾ ਸੰਸਾਰੀ ਰਿਸ਼ਤੇਦਾਰ, ਇੱਕ ਹੁੰਦਾ ਆਤਮਕ ਰਿਸ਼ਤੇਦਾਰ। ਜਿਹੜਾ ਸੰਸਾਰੀ ਰਿਸ਼ਤੇਦਾਰ ਆ ਉਹ ਤਾਂ ਲੈਣ ਦੇਣ ਤੱਕ ਆ, ਜਿਹੜਾ ਅੰਦਰੋਂ ਸਾਡਾ ਪ੍ਰੇਮ ਪੈ ਜਾਏ ਨਾ ਉਹ ਫਿਰ ਟੁੱਟਦਾ ਨਹੀਂ। ਇਸ ਕਰਕੇ ਕਹਿੰਦੇ ਵੀ ਇਹਨੂੰ ਰੋਗ ਹੈ ਨੇਤਰਾਂ ਦਾ, ਇਹ ਦੇਖਦਾ ਤੇ ਪਤੰਗਾ ਲਾਈਟ ਤੇ ਸੜ ਜਾਂਦਾ, ਆਤਮ ਆਪਣਾ ਆਪ ਖਤਮ ਕਰ ਦਿੰਦਾ, ਪਰ ਇਹਨੂੰ ਰੋਗ ਹੈ ਦੇਖਣ ਦਾ। ਇਸ ਲਈ ਸਾਡਾ ਮਾਇਆ ਨਾਲ ਪਿਆਰ ਹੈ, ਮਾਇਆ ਦਾ ਸਾਡੇ ਨਾਲ ਕੋਈ ਪਿਆਰ ਨਹੀਂ ਹੈਗਾ, ਮਾਇਆ ਸਾਨੂੰ ਸਾੜ ਰਹੀ ਹੈ। ਇਸ ਕਰਕੇ ਮਾਇਆ ਨੂੰ ਅਗਨ ਕਿਹਾ, ਤ੍ਰਿਸ਼ਨਾ ਕਿਹਾ, ਤ੍ਰਿਸ਼ਨਾ ਦੇ ਵਿੱਚ ਸਾਰਾ ਸੰਸਾਰ ਜਲ ਰਿਹਾ, ਪਰ ਅਸੀਂ ਫਿਰ ਤ੍ਰਿਸ਼ਨਾ ਵੱਲ ਨੂੰ ਜਾਂਦੇ ਹਾਂ। ਗੁਰੂ ਕੋਲੇ ਜਾਓਗੇ ਠੰਡਾ ਹੈ, ਇਹ ਸੰਸਾਰ ਨੂੰ ਅਗਨ ਕਿਹਾ ਨਾ, ਸੰਸਾਰ ਨਾਲ ਹੀ ਆਪਾਂ ਧਿਆਨ ਸਾਰੀ ਦਿਨ ਜੋੜ ਕੇ ਰੱਖਦੇ ਹਾਂ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਸਾਡਾ ਮਾਇਆ ਨਾਲ ਪਿਆਰ ਹੈ, ਮਾਇਆ ਦਾ ਸਾਡੇ ਨਾਲ ਕੋਈ ਪਿਆਰ ਨਹੀਂ, ਇਸ ਕਰਕੇ ਸਾਡਾ ਗੁਰੂ ਨਾਲ ਪਿਆਰ ਨਹੀਂ ਪੈਂਦਾ। ਇਹ ਮਾਇਆ ਨਾਲ ਪਿਆਰ ਹੋਣ, ਸੰਸਾਰ ਨਾਲ ਪਿਆਰ ਹੋਣ ਕਰਕੇ ਸੰਸਾਰ ਨੂੰ ਮਾਇਆ ਕਹਿੰਦੇ ਨੇ। ਹੁਣ ਜਿਹਦਾ ਗੁਰੂ ਨਾਲ ਪਿਆਰ ਪੈ ਗਿਆ ਉਹ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਦੇਖਦਾ ਗੁਰੂ ਨੂੰ ਆ, ਇਹਨਾਂ ਨੇਤਰਾਂ ਨਾਲ ਸੱਚ ਨੂੰ ਦੇਖਦਾ, ਰਹਿੰਦਾ ਦੁਨੀਆ 'ਚ। ਇਸ ਕਰਕੇ ਸਾਡੇ ਵੀ ਨੇਤਰ ਕੀ ਦੇਖਦੇ ਨੇ, ਸਾਡੇ ਨੇਤਰ ਦੇਖਦੇ ਨੇ ਪਰਾਇਆ ਤਨ ਅਤੇ ਪਰਾਇਆ ਧਨ, ਜਿਹਦੇ 'ਤੇ ਸਾਡਾ ਮਨ ਲੁਭਾਏ ਮਨ ਹੁੰਦਾ। ਜਦੋਂ ਅਸੀਂ ਪਰਾਇਆ ਧਨ ਦੇਖਦੇ ਹਾਂ, ਜਦੋਂ ਲੰਘੇ ਜਾਂਦੇ ਹਾਂ ਕੋਈ ਵੱਡਾ ਘਰ ਦੇਖ ਜੇ ਸਾਡੇ ਅੰਦਰ ਫੁਰਨਾ ਬਣ ਜਾਂਦਾ ਵੀ ਏਡਾ ਹੋਵੇ, ਉਹਦੇ ਵਿੱਚ ਵਾਲੇ ਤੋਂ ਜਾ ਕੇ ਪੁੱਛੋ ਥੋੜ੍ਹਾ ਜਿਹਾ ਵੀ ਤੁਸੀਂ ਸੁਖੀ ਵੱਸਦੇ ਹਾਂ, ਉਹ ਕਹਿੰਦਾ ਤੈਨੂੰ ਕੀ ਪਤਾ ਜਿੱਡਾ ਵੱਡਾ ਉਨੀਆਂ ਵੱਡੀਆਂ ਕਿਸ਼ਤਾਂ, ਉੱਡੀ ਵੱਡੀ ਹੀਟ ਹੂਟ ਜਾ, ਤਾਂ ਬਾਹਲਾ ਕੁਛ ਆ ਭਾਈ, ਇੰਡੀਆ 'ਚ ਤਾਂ ਬੜੇ ਸੌਖੇ ਆਪਾਂ, ਬਸ ਇਹੀ ਉੱਤਰਦੇ ਹਾਂ ਮਸਾਂ। ਸੋ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਇਹ ਰੋਗ ਨਾ ਲੱਗ ਜਾਵੇ, ਵੱਡਾ ਰੋਗ ਬਣਨ ਦਾ ਛੋਟਾ ਹੀ ਠੀਕ ਹੈ। ਜਿੱਥੇ ਰੱਖਿਆ ਵਾਹਿਗੁਰੂ ਜੀ ਨੇ ਉੱਥੇ ਉਹ ਉੱਥੇ ਤੁਹਾਡੀ ਪਾਲਣਾ ਵੀ ਕਰੂ ਜੇ ਤੁਸੀਂ ਸੰਤੁਸ਼ਟ ਹੋ ਤਾਂ। ਸੰਤੁਸ਼ਟੀ ਇਹਨਾਂ ਨੇਤਰਾਂ ਨੂੰ ਰੋਗ ਹੈ, ਪਰਾਇਆ ਤਨ ਦੇਖ ਕੇ ਲੁਭਾਏਮਾਨ ਹੁੰਦੇ ਨੇ, ਪਰਾਇਆ ਧਨ ਦੇਖ ਕੇ ਲੁਭਾਏਮਾਨ ਹੁੰਦੇ ਨੇ। ਇਸ ਕਰਕੇ ਇਹ ਨੇਤਰਾਂ ਨੂੰ ਕੀ ਦੇਖਣ ਨੂੰ ਗੁਰਬਾਣੀ 'ਚ ਕਿਹਾ ਗਿਆ, ਕਿਉਂਕਿ ਨੇਤਰਾਂ 'ਤੇ ਪੜਦਾ ਇਹ, ਪੜਦਾ ਜਦੋਂ ਗੁਰੂ ਦੂਰ ਕਰ ਦਿੰਦਾ ਫਿਰ ਸਾਨੂੰ ਇਹਨਾਂ ਨੇਤਰਾਂ ਦੇ ਨਾਲ ਹੀ ਨਜ਼ਰ ਆਉਂਦਾ ਹੈ ਬ੍ਰਹਮ ਵੀ ਤੇ ਮਾਇਆ ਵੀ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੋਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੈਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਕਦੋਂ? ਤੀਜੇ ਪਾਤਸ਼ਾਹ ਕਹਿੰਦੇ ਜਦੋਂ ਮੈਂ ਗੁਰੂ ਨੂੰ ਮਿਲ ਕੇ ਬੁੱਝਿਆ। ਆਪਾਂ ਹੀ ਬੁੱਝਣਾ ਪੈਣਾ ਹੈ, ਗੁਰਪ੍ਰਸਾਦੀ ਬੁੱਝਿਆ, ਅਖੇਲ ਹੈ ਬੁੱਝ ਲਿਆ ਜਿਹਨਾਂ ਨੇ, ਹੱਲ ਕਰ ਲਿਆ ਜਿਹਨਾਂ ਨੇ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਇਸ ਕਰਕੇ ਉਹ ਪਰਮੇਸ਼ਰ ਫਿਰ ਸਾਨੂੰ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਾਨੂੰ ਇਹ ਮਾਇਆ ਦੇ ਵਿੱਚ ਬ੍ਰਹਮ ਦਿਸਦਾ। ਅਸੀਂ ਮਾਇਆ ਨੂੰ ਵੀ ਦੇਖਾਂਗੇ, ਬ੍ਰਹਮ ਨੂੰ ਵੀ ਦੇਖਾਂਗੇ। ਇਸ ਸੁਰਤੀ ਨੂੰ ਜਾ ਕੇ ਗੁਰਬਾਣੀ 'ਚ ਕਿਹਾ ਹੰਸ ਸੁਰਤੀ। ਸਾਡੀ ਸੁਰਤੀ ਦੀ ਗੱਲ ਗੁਰਬਾਣੀ ਜਦੋਂ ਆਉਂਦੀ ਹੈ ਨਾ, ਹੁਣ ਇਹ ਭਗਤਾਂ ਦੀ ਸੁਰਤੀ ਹੰਸ ਵਿਰਤੀ ਸੀਗੀ। ਸਾਡੀ ਜਦੋਂ ਸੁਰਤੀ ਦੀ ਗੱਲ ਆਉਂਦੀ ਆ ਸਾਨੂੰ ਇੱਕ ਤਰਫਾ ਮਾਇਆ ਦਿਸਦੀ ਹੈ, ਹੰਸ ਦੀ ਸੁਰਤੀ ਉਹਦੀ ਚੁੰਝ ਉਦਾਹਰਨ ਦਿੱਤੀ ਗਈ ਹੈ ਹੰਸ ਦੀ। ਹੰਸ ਅੱਗੇ ਦੁੱਧ ਰੱਖ ਦਿਓ, ਉਹ ਦੁੱਧ ਦੇ ਵਿੱਚ ਚੁੰਝ ਪਾਉਂਦਾ, ਦੁੱਧ ਅਤੇ ਪਾਣੀ ਨੂੰ ਅਲੱਗ ਅਲੱਗ ਕਰ ਦਿੰਦਾ, ਉਹਦੀ ਕੁਦਰਤ ਨੇ ਕਲਾ ਦਿੱਤੀ ਹੋਈ ਆ। ਇਵੇਂ ਹੀ ਕੁਦਰਤ ਇੱਕ ਗੁਰਸਿੱਖ ਨੂੰ, ਗੁਰਮੁਖਾਂ ਨੂੰ ਕਲਾ ਦੇ ਦਿੰਦੇ ਨੇ ਵੀ ਉਹ ਕਲਾ ਦੁਆਰਾ, ਜਿਹਨੂੰ ਮਹਾਰਾਜ ਕਹਿੰਦੇ ਨੇ ਪੰਚ ਦੂਤ ਤੋਂ ਵਸ ਕੀਤੇ ਕਾਲ ਕੰਟਕ ਮਾਰਿਆ, ਇਹ ਉਹਦੀ ਕਲਾ ਹੈ। ਫਿਰ ਉਹ ਕਲਾ ਦੁਆਰਾ ਸਾਨੂੰ ਕੀ ਕਰਦਾ ਹੈ, ਕਲਾ ਜਿੱਤ ਕਰਧਾਰੀ ਹੈ ਉਹ, ਫਿਰ ਕੀ ਕਰਦਾ ਇਹ ਕਲਾ ਦਿੰਦਾ ਅਤੇ ਅਸੀਂ ਇਹ ਮਾਇਆ ਅਤੇ ਬ੍ਰਹਮ ਨੂੰ ਅਲੱਗ ਅਲੱਗ ਕਰਕੇ ਦੇਖ ਸਕਦੇ ਹਾਂ। ਇਹਨਾਂ ਨੂੰ ਨੇਤਰ ਸਮ ਕਰਨੇ ਕਹਿੰਦੇ ਨੇ ਗੁਰਬਾਣੀ 'ਚ, ਸਮ ਦ੍ਰਿਸ਼ਟੀ ਕਹਿੰਦੇ ਨੇ ਗੁਰਬਾਣੀ 'ਚ। ਸਮ ਦ੍ਰਿਸ਼ਟੀ ਕਰ ਲਓਗੇ ਤੁਹਾਨੂੰ ਹੁਣੇ ਹੀ ਦਿਸ ਜੂਗਾ, ਬੜੀ ਵੱਡੀ ਗੱਲ ਹੈ। ਇਹ ਬੜੀ ਘਾਲਣਾ ਘਾਲਣੀ ਪੈਂਦੀ ਹੈ, ਇਹਨਾਂ ਭਗਤਾਂ ਨੇ ਇਹ ਘਾਲਣਾ ਘਾਲੀ, ਇਹਨਾਂ ਨੇ ਵਾਰ ਵਾਰ ਸੰਗਤ ਕਰਦਿਆਂ ਕਰਦਿਆਂ ਇੱਕ ਦ੍ਰਿਸ਼ਟ ਹੋ ਗਏ। ਸਾਡਾ ਤੁਹਾਨੂੰ ਸਾਡਾ ਦ੍ਰਿਸ਼ਟੀ ਬਾਹਰਮੁਖੀ ਹੈ, ਇਹ ਅੰਤਰਮੁਖੀ ਦ੍ਰਿਸ਼ਟੀ ਹੋ ਜਾਂਦੀ ਹੈ ਜਦੋਂ, ਉਹਨੂੰ ਇੱਕ ਦ੍ਰਿਸ਼ਟ ਕਹਿੰਦੇ ਆ। ਜਿਹਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਯੋਗੀਆਂ ਨੂੰ ਵੀ ਤੁਸੀਂ ਇੱਕ ਦ੍ਰਿਸ਼ਟ ਹੋ ਗਏ, ਕਹਿੰਦੇ ਤੁਹਾਨੂੰ ਤਾਂ ਦਿਸਣਾ ਹੀ ਨਹੀਂ ਪਰਮਾਤਮਾ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ, ਜੋਗੀ ਦਾ ਮਤਲਬ ਜੁੜਿਆ ਹੋਇਆ। ਅਸਲ ਯੋਗ ਜਿਹੜਾ ਗੁਰੂ ਨਾਨਕ ਦੇ ਘਰ ਦਾ ਉਹ ਵੱਖਰਾ ਹੈ, ਜੁੜਨਾ ਹੀ ਯੋਗ ਹੈ। ਇਸ ਕਰਕੇ ਕਹਿੰਦੇ ਇਹਨਾਂ ਨੇਤਰਾਂ ਨਾਲ ਸਾਨੂੰ ਹਰੀ ਨਹੀਂ ਦਿਸਦਾ, ਕਿਉਂਕਿ ਇਹ ਨੇਤਰ ਅੰਧ ਸੇ, ਇਹ ਨੇਤਰ ਅੰਧੇ ਆ, ਇਹਨਾਂ ਦੇ ਵਿੱਚ ਗੁਰੂ ਦਾ ਅੰਜਨ ਨਹੀਂ ਹੈ। ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਸਾਨੂੰ ਸੱਚ ਬ੍ਰਹਮ ਨਜ਼ਰ ਆਉਣ ਲੱਗ ਜਾਂਦਾ, ਇਹ ਸਾਡੀ ਸੁਰਤੀ ਵਿਰਤੀ ਹੰਸ ਸੁਰਤੀ ਬਣ ਜਾਂਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਮਨ ਦੀ ਅਵਸਥਾ, ਚਾਰ ਯੁੱਗਾਂ ਦੀ ਨਾ ਇੱਕ ਸ਼ਬਦ 'ਚ ਮਹਾਰਾਜ ਨੇ ਭੇਜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਇਹ ਮਨ ਨੂੰ ਕਹਿੰਦੇ ਉਹ ਪ੍ਰੇਤ ਦੀ ਨਿਆਈ ਹੈ, ਜਿਹੜਾ ਗੁਰੂ ਨਾਲ ਨਹੀਂ ਜੁੜਿਆ ਹੋਇਆ ਅਤੇ ਪਰਮਾਤਮਾ ਨਹੀਂ ਜੁੜਿਆ ਹੋਇਆ, ਉਹ ਤੁਰੇ ਫਿਰਦੇ ਪ੍ਰੇਤ ਆ। ਪ੍ਰੇਤ ਪਿੰਜਰ ਮੈਂ ਦੁੱਖ ਕਰੇ, ਇਹ ਨਿਸ਼ਾਨੀ ਹੈ ਪ੍ਰੇਤ ਮਨ ਦੀ। ਇੱਕ ਪ੍ਰੇਤ ਜੂਨੀ ਹੁੰਦੀ ਹੈ ਮਨ ਦੀ, ਜਦੋਂ ਪ੍ਰੇਤ ਦੀ ਅਵਸਥਾ ਬਣਦੀ ਹੈ। ਕਹਿੰਦੇ ਕਲ ਮੈਂ ਪ੍ਰੇਤ ਜਿਹਨੇ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਵਿਚਾਰੀ। ਇਹੀ ਮਨ ਸਤਯੁਗ ਜਦੋਂ ਪ੍ਰਵੇਸ਼ ਕੀਤਾ ਸੀ ਇਹ ਹੰਸ ਸੀਗਾ। ਕਹਿੰਦੇ ਦੁਆਪਰ ਤ੍ਰੇਤਾ ਮਾਨਖ ਵਰਤਾ, ਕਹਿੰਦੇ ਦੁਆਪਰ ਤੇ ਤ੍ਰੇਤੇ ਦੇ ਵਿੱਚ ਇਹ ਮਨੁੱਖ ਬਣ ਗਿਆ, ਇਹਦੇ ਵਿੱਚ ਹਉਮੈ ਆ ਗਈ। ਦੁਆਪਰ ਤ੍ਰੇਤੇ ਮਾਨਖ ਵਰਤਾ ਬਿਰਲੇ ਹਉਮੈ ਮਾਰੀ। ਇਹ ਚਾਰ ਅਵਸਥਾ ਅਸੀਂ ਆਪਣੀਆਂ ਦੇਖ ਸਕਦੇ ਹਾਂ, ਸਾਡੇ ਮਨ ਦੀ ਅੱਜ ਕਿਹੜੀ ਅਵਸਥਾ। ਇਸ ਕਰਕੇ ਇਹ ਚਾਰ ਯੁੱਗ ਨੇ ਅਤੇ ਚਾਰ ਯੁੱਗਾਂ ਦਾ ਸਾਨੂੰ ਫਿਰ ਗੁਰਬਾਣੀ 'ਚ ਭੇਜ ਦਿੱਤਾ ਗਿਆ। ਭਗਤ ਰਵਿਦਾਸ ਜੀ ਦੀ ਆਪਾਂ ਵਿਚਾਰ ਕਰ ਰਹੇ ਸੀਗੇ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ ਭਗਤ ਰਵਿਦਾਸ ਜੀ ਦਾ, ਵੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਪੰਜ ਰੋਗ, ਚਾਰਾਂ ਦੀ ਆਪਾਂ ਗੱਲ ਕਰ ਲਈਏ ਸਮਾਂ ਸਮਾਪਤ ਹੈ, ਪੰਜਵੇਂ ਰੋਗ ਦੀ ਕੱਲ ਨੂੰ ਗੱਲ ਕਰ ਲਾਂਗੇ। ਕਿਹੜਾ ਰੋਗ ਹੈ ਉਹ, ਕਿਵੇਂ ਖਤਮ ਹੁੰਦੇ ਫਿਰ ਇਹ ਰੋਗ, ਇਹ ਕਿਵੇਂ ਜਿਹੜੇ ਅਸਾਧ ਰੋਗ ਆ ਸਾਨੂੰ ਵੀ ਲੱਗੇ ਹੋਏ ਨੇ, ਅਸੀਂ ਦੇਖਣਾ ਮੈਨੂੰ ਤਾਂ ਨਹੀਂ ਲੱਗਿਆ ਵੀ ਰੋਗ ਮੈਂ ਕਿੰਨਾ ਖਤਮ ਕਰ ਲਿਆ, ਕਿਉਂਕਿ ਦਾਰੂ ਲਈ ਹੈ ਤਾਂ ਰੋਗ ਖਤਮ ਹੁੰਦਾ ਜਾਊਗਾ, ਇੱਕ ਦਿਨ ਬਿਲਕੁਲ ਖਤਮ ਹੋਜੂ ਗੁਰੂ ਕਿਰਪਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ, ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਟੂਰ ਵਾਲੇ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਫਰਾਈਡੇ ਫੈਮਲੀ ਐਂਡ ਯੂਥ ਦਰਬਾਰ ਦੀ ਆਰੰਭ ਤਾਂ ਹੋ ਰਹੀ ਹੈ। ਪਹਿਲਾਂ 15 ਮਿੰਟਾਂ ਦੇ ਵਾਸਤੇ ਬੱਚਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਅੱਜ ਸੋਢੀ ਸੁਲਤਾਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਜੋ ਫਰਾਈਡੇ ਯੂਥ ਦਰਬਾਰ ਹੋਵੇਗਾ, ਉਸ ਦੇ ਉੱਪਰ ਆਪ ਜੀਆਂ ਦੇ ਨਾਲ ਵਿਚਾਰ ਸਾਂਝੀ ਕੀਤੀ ਜਾਵੇਗੀ ਅਤੇ ਉਪਰੰਤ ਸਤਿਗੁਰਾਂ ਦੇ ਸੁਖਾਸਨ ਦੀ ਸੇਵਾ ਉਹ ਵੀ ਬੱਚੇ ਨਿਭਾਉਣਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਐਸੇ ਉਪਰਾਲਿਆਂ ਵਿੱਚ ਆਪ ਵੀ ਆਉਣਾ ਹੈ ਅਤੇ ਬੱਚਿਆਂ ਨੂੰ ਵੀ ਪ੍ਰੇਰ ਕੇ ਲਿਆਉਣਾ ਹੈ, ਅਤੇ ਜਿਨ੍ਹਾਂ ਦੇ ਬੱਚੇ ਚਾਹਵਾਨ ਹਨ ਕਿ ਸਤਿਗੁਰਾਂ ਦੀ ਸੁਖਾਸਨ ਦੀ ਸੇਵਾ, ਅਰਦਾਸ ਦੀ ਸੇਵਾ, ਮੁੱਖ ਵਾਕ ਦੀ ਸੇਵਾ ਉਹ ਕਰਨ, ਸੋ ਉਹ ਗੁਰੂ ਘਰ ਵਿਖੇ ਆਪਣੇ ਨਾਮ ਲਿਖਵਾ ਸਕਦੇ ਨੇ। ਸੋ ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰੇ ਪਿਆਰੇ ਬੱਚਿਆਂ ਦਾ ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰਿਆਈ ਪੁਰਬ ਦੇ ਸੰਬੰਧ ਵਿੱਚ ਬਹੁਤ ਹੀ ਪਿਆਰ ਵਾਲੇ ਜੋ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਹੱਲ ਕੀਤਾ। ਸਵਾਲ ਸਾਧ ਸੰਗਤ ਜੀ, ਫਰਾਈਡੇ ਉਤਰਵਾਰ ਦੀ ਆਪਾਂ ਵਿਚਾਰ ਆਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਦੋ ਮਿੰਟਾਂ ਦੇ ਲਈ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ, ਅੱਖਾਂ ਮੀਚ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ। ਉਪਰੰਤ ਸਤਿਗੁਰਾਂ ਦੇ ਜੋ ਜੀਵਨ ਬਾਰੇ, ਉਹਨਾਂ ਦੇ ਗੁਰਿਆਈ ਪੁਰਬ ਬਾਰੇ ਵਿਚਾਰਾਂ ਆਪ ਜੀ ਦੇ ਨਾਲ ਦਾਸ ਨੇ ਸੇਵਾ ਕਰਨੀ ਹੈ। ਸੋ ਆਓ ਹੁਣ ਆਪਣੇ ਆਪਣੇ ਸਥਾਨਾਂ 'ਤੇ ਸਾਰੇ ਜਾਣੇ ਹਾਜ਼ਰੀ ਲਵਾਇਓ। ਬੜੇ ਪਿਆਰ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਆਪਾਂ ਸਾਰਿਆਂ ਨੇ ਕਰਨਾ ਹੈ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਅੱਜ ਦਾ ਜੋ ਵਿਸ਼ਾ ਹੈ, ਮੈਂ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਗੁਰਿਆਈ ਪੁਰਬ ਜੋ ਕਿ ਕੱਲ੍ਹ ਲੰਘ ਕੇ ਹਟਿਆ ਹੈ, ਉਸ ਦੇ ਬਾਰੇ ਆਪਾਂ ਆਪ ਜੀ ਦੇ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ। ਅਤੇ ਕੱਲ੍ਹ ਨੂੰ ਧੰਨ ਧੰਨ ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਸੋ ਆਪਾਂ ਦੋਨਾਂ ਪੁਰਬਾਂ ਨੂੰ ਆਪਾਂ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕਰਕੇ ਬੜੇ ਪਿਆਰ ਦੇ ਨਾਲ ਦੋਨਾਂ ਬਾਰੇ ਵਿਚਾਰ ਕਰਾਂਗੇ। ਸੋ ਆਓ ਸਤਿਗੁਰਾਂ ਦੇ ਆਪਾਂ ਜੋ ਜੀਵਨ ਬਾਰੇ ਪਹਿਲਾਂ ਆਪ ਜੀ ਦੇ ਨਾਲ ਕੁਛ ਕੁ ਵਿਚਾਰਾਂ ਦੀ ਸਾਂਝ ਪਾਉਣੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਸਿੱਖਾਂ ਦੇ ਚੌਥੇ ਗੁਰੂ ਕਿਹੜੇ ਨੇ? ਕੈਨ ਯੂ ਨੇਮ ਦੈਸ? ਹਾਂਜੀ, ਸ਼੍ਰੀ ਗੁਰੂ

ਅਤੇ ਛੋਟਾ ਭਰਾ ਵੀ ਸੀ ਜਿਹਨਾਂ ਦਾ ਨਾਮ ਸੀ ਭਾਈ ਹਰਦਿਆਲ ਜੀ, ਅਤੇ ਇੱਕ ਸਤਿਗੁਰਾਂ ਦੀ ਇੱਕ ਛੋਟੀ ਭੈਣ ਵੀ ਸੀ ਜਿਹਨਾਂ ਦਾ ਨਾਮ ਸੀ ਬੀਬੀ ਰਾਮਦਾਸੀ। ਸੋ ਉਸ ਕਰਕੇ ਵੀ ਸਤਿਗੁਰਾਂ ਦਾ ਨਾਮ ਰਾਮਦਾਸ ਸੀ, ਇਹਨਾਂ ਦੀ ਭੈਣ ਦਾ ਨਾਮ ਰਾਮਦਾਸੀ ਸੀ। ਇਸ ਕਰਕੇ ਕਈ ਵਿਦਵਾਨਾਂ ਦਾ ਇਹ ਮਤ ਹੈ ਕਿ ਸਤਿਗੁਰਾਂ ਦਾ ਨਾਮ ਰਾਮਦਾਸ ਬਚਪਨ ਤੋਂ ਹੀ ਸੀ, ਪਰ ਕਈ ਮੰਨਦੇ ਨੇ ਵੀ ਕਿ ਜਦੋਂ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਉਦੋਂ ਮਹਾਰਾਜ ਦਾ ਨਾਮ ਜਿਹੜਾ ਹੈ ਉਹ ਰਾਮਦਾਸ ਪਤ ਕੀਤਾ ਗਿਆ ਭਾਈ ਜੇਠਾ ਜੀ ਤੋਂ, ਪਰ ਆਪਾਂ ਕਾਮਨਲੀ ਵੀ ਕਾਲ ਇਟ ਭਾਈ ਜੇਠਾ ਜੀ। ਸੋ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਚੂਨਾ ਮੰਡੀ ਲਾਹੌਰ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀਗਾ। ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਕਿ ਕਵ ਕਲ ਠਕੁਰ ਹਰਦਾਸ ਨੇ ਗੁਰੂ ਰਾਮਦਾਸ ਸਰ ਭਰ ਭਰੇ। ਗੁਰਬਾਣੀ ਦੇ ਵਿੱਚ ਵੀ ਫਰਮਾਉਣ ਦਾ ਭਗਤਾਂ ਭੱਟਾਂ ਦੇ ਸਵਾਈਆਂ ਦੇ ਵਿੱਚ ਕਿ ਮਹਾਰਾਜ ਦੇ ਜੋ ਪਿਤਾ ਜੀ ਸਨ ਉਹਨਾਂ ਦਾ ਨਾਮ ਸੀ ਭਾਈ ਹਰਦਾਸ ਜੀ। ਮਾਤਾ ਜੀ ਦਾ ਨਾਮ ਅਨੰਤੀ ਦੇਵੀ ਵੀ ਕਿਤੇ ਆਉਂਦਾ ਹੈ, ਕਿਤੇ ਮੋਸਟਲੀ ਦਇਆ ਕੌਰ ਵੀ ਕਿਹਾ ਜਾਂਦਾ ਹੈ। ਸੋ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਵਿੱਚ ਮਹਾਰਾਜ ਜਦੋਂ 7-8 ਸਾਲਾਂ ਦੇ ਸਨ, ਇਹਨਾਂ ਦੀ ਜੋ ਮਦਰ ਅਤੇ ਫਾਦਰ ਸਨ ਉਹ ਸਤਿਗੁਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰੇ ਹੋ ਗਏ ਸੀ, ਅਤੇ ਮਹਾਰਾਜ ਜਿਹੜੇ ਨੇ ਆਪਣੇ ਨਾਨੀ ਦੇ ਨਾਲ ਨਾਨੀ ਦੇ ਪਿੰਡ ਆ ਗਏ, ਅਤੇ ਫਿਰ ਉੱਥੋਂ ਕਿਉਂਕਿ ਗੋਬਿੰਦਵਾਲ ਸਾਹਿਬ ਨੇੜੇ ਹੈ, ਅਤੇ ਫਿਰ ਮਹਾਰਾਜ ਜਿਹੜੇ ਨੇ ਉਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਏ। ਉਹਨਾਂ ਨੇ ਬਚਪਨ ਤੋਂ ਹੀ ਫਿਰ ਸੇਵਾ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸੀ। ਇੱਥੇ ਹੁਣ ਇੱਕ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀ ਨੇ ਸੇਵਾ ਕਿੰਨੀ ਕੁ ਕੀਤੀ। ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਹੀ ਜ਼ਿਆਦਾ ਅਣਥੱਕ ਸੇਵਾ ਕੀਤੀ। ਇਹਦੀ ਕੋਈ ਵੀ ਆਪਾਂ ਜੇ ਆਪਾਂ ਮੈਜਰਿੰਗ ਟੂਲ ਆਪਾਂ ਯੂਜ਼ ਕਰ ਲਈਏ, ਦਿਸ ਨੋ ਮੈਜਰਿੰਗ ਟੂਲ ਦੈਟ ਕੈਨ ਮੈਜਰ ਦੈਟ ਹਾਊ ਮੱਚ ਸੇਵਾ ਡਿਡ ਚੌਥੇ ਪਾਤਸ਼ਾਹ ਦੇ ਮਹਾਰਾਜ ਜੀ ਨੇ ਇੰਨੀ ਜ਼ਿਆਦਾ ਸੇਵਾ ਕੀਤੀ। ਅਤੇ ਸੇਵਾ ਕਰਨ ਦੇ ਲਈ ਸਾਨੂੰ ਮਹਾਰਾਜ ਜੀ ਨੇ ਇੱਕ ਐਪੀਟੋਮੀ ਜੋ ਸੈੱਟ ਕੀਤਾ ਹੈ, ਮਹਾਰਾਜ ਜੀ ਨੇ ਜੋ ਇੱਕ ਪੀਕ ਬਣਾ ਦਿੱਤੀ ਕਿ ਸੇਵਾ ਕਰਨੀ ਕਿਵੇਂ ਹੈ। ਇਹਦੇ ਪ੍ਰਮਾਣ ਵੀ ਆਪਾਂ ਅੱਗੇ ਜ਼ਿਕਰ ਆਉਣਗੇ। ਸੋ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਦੇ ਨੇ, ਜਿਹੜਾ ਬਣਦਾ 1574 ਪੁਰਾਣੇ ਗ੍ਰਿਗੋਰੀਅਨ ਕੈਲੰਡਰ ਦੇ ਹਿਸਾਬ ਨਾਲ, ਅਤੇ ਹੁਣ ਜਿਹੜਾ ਕੈਲੰਡਰ ਹੈ ਆਪਣਾ ਜੋ ਨਾਨਕਸ਼ਾਹੀ ਕੈਲੰਡਰ ਉਹ ਹਿਸਾਬ ਨਾਲ ਕੱਲ੍ਹ ਦਾ ਦਿਨ ਬਣਦਾ ਸੀ। ਹਾਂਜੀ, ਅਗਲੀ। ਸੋ ਮਹਾਰਾਜ ਜੀ ਨੇ ਬੇਸ਼ੱਕ ਚੌਥੇ ਪਾਤਸ਼ਾਹ ਰਿਸ਼ਤੇ ਵਜੋਂ ਤੀਸਰੇ ਪਾਤਸ਼ਾਹ ਦੇ ਕੀ ਲੱਗਦੇ ਸੀ ਦੱਸ ਸਕਦੇ ਹੋ? ਕਿੰਸਾ ਮੰਡੀਟਾ ਉਹ ਤੀਸਰੇ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਸਰੀਰ ਕਰਕੇ ਉਹਨਾਂ ਦਾ ਕੀ ਦੁਨਿਆਵੀ ਰਿਸ਼ਤਾ ਕੀ ਸੀ? ਸਨ ਇਨ ਲੋ, ਵੈਰੀ ਗੁੱਡ। ਮਹਾਰਾਜ ਜੀ ਜਵਾਈ ਸਨ। ਤੀਸਰੇ ਪਾਤਸ਼ਾਹ ਦੇ ਜਿਹੜੇ ਚਾਰ ਬੱਚੇ ਸੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਸੋ ਚਾਰ ਮਹਾਰਾਜ ਦੇ ਬੱਚੇ ਸਨ ਤੀਸਰੇ ਪਾਤਸ਼ਾਹ ਦੇ, ਅਤੇ ਜਿਹੜੀ ਬੀਬੀ ਭਾਨੀ ਜੀ ਸੀ ਉਹਨਾਂ ਦੇ ਪਤੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਨ। ਇਹ ਸੇਵਾ ਵੀ ਕਿਵੇਂ ਮਿਲਦੀ ਹੈ, ਮਹਾਰਾਜ ਨੂੰ ਜੋ ਹੈ ਰਿਸ਼ਤਾ ਕਿਵੇਂ ਹੁੰਦਾ ਹੈ, ਇਹਦੇ ਬਾਰੇ ਵੀ ਆਪਾਂ ਜਿਹੜੀ ਹੈ ਬਹੁਤ ਪਿਆਰ ਵਾਲੀ ਸਾਖੀ ਹੈ ਇੱਕ ਕਿ ਮਹਾਰਾਜ ਜੀ ਬਹੁਤ ਸੇਵਾਵਾਂ ਕਰਦੇ ਹੁੰਦੇ ਸਨ, ਬਹੁਤ ਅਣਥੱਕ। ਜਦੋਂ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਦੀ ਉਸਾਰੀ ਹੋ ਰਹੀ ਸੀਗੀ, ਬੌੜੀ ਸਾਹਿਬ ਦੀ ਉਸਾਰੀ ਹੋ ਰਹੀ ਸੀ, ਅਤੇ ਮਹਾਰਾਜ ਟੋਕਰਾ ਢੋ ਰਹੇ ਸਨ। ਮਹਾਰਾਜ ਦੇ ਸਿਰ ਦੇ ਉੱਪਰ ਜਿਹੜਾ ਹੈ ਮਿੱਟੀ ਘੱਟੇ ਦਾ, ਜਿਵੇਂ ਆਪਾਂ ਕਹਿੰਦੇ ਹਾਂ ਰੇਤੇ ਦਾ, ਗਾਰੇ ਦਾ, ਉਹ ਟੋਕਰਾ ਭਰ ਕੇ ਮਹਾਰਾਜ ਜੀ ਢੋ ਰਹੇ ਸਨ। ਅਤੇ ਮਹਾਰਾਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦੇ ਮਹਿਲ ਸਾਡੇ ਮਾਤਾ ਜੀ, ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਣੀ ਬੇਟੀ ਜਿਹੜੀ ਬੇਬੀ ਭਾਨੀ ਵਿਆਹੁਣ ਜੋਗੇ ਹੋ ਗਏ ਨੇ, ਸ਼ੀ ਇਜ਼ ਅਬਾਊਟ ਦਾ ਏਜ ਟੂ ਗੈਟ ਮੈਰਿਡ, ਸੋ ਆਪਾਂ ਹੁਣ ਉਹਨਾਂ ਵਾਸਤੇ ਯੋਗ ਵਾਰ ਦੇਖਣਾ ਸ਼ੁਰੂ ਕਰੀਏ, ਆਪਾਂ ਉਹਨਾਂ ਵਾਸਤੇ ਕੋਈ ਮੁੰਡਾ ਦੇਖੀਏ ਵੀ ਆਪਣੀ ਧੀ ਦਾ ਵਿਆਹ ਕਰੀਏ। ਤਾਂ ਫਿਰ ਮਹਾਰਾਜ ਜੀ ਨੇ ਪੁੱਛਿਆ ਕਿ ਤੁਹਾਨੂੰ ਕਿੱਦਾਂ ਦਾ ਵਰ ਚਾਹੀਦਾ ਆਪਣੀ ਬੇਟੀ ਵਾਸਤੇ, ਕਿੱਦਾਂ ਦਾ ਜਵਾਈ ਚਾਹੀਦਾ? ਮਾਤਾ ਜੀ ਨੇ ਨਿਗਾਹ ਮਾਰੀ, ਮਾਰ ਮਾਤਾ ਜੀ ਕਹਿੰਦੇ ਉਹ ਜਿਹੜਾ ਇੱਕ ਸੇਵਾ ਕਰ ਰਿਹਾ ਨਾ ਜੇਠਾ, ਉਹਦੇ ਵਰਗਾ ਹੋਵੇ ਨਾ ਕੋਈ ਤਾਂ ਆਪਾਂ ਰਿਸ਼ਤਾ ਕਰ ਦਈਏ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਇਹਦੇ ਵਰਗਾ ਤਾਂ ਫਿਰ ਇਹੀ ਹੈ, ਦਿਸ ਨੋਬਡੀ ਐਲਸ, ਜਸਟ ਲਾਈਕ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਕਿ ਭਾਈ ਜੇਠਾ ਜੀ ਵਰਗਾ ਕੋਈ ਨਹੀਂ ਦੁਨੀਆ ਦੇ ਉੱਤੇ, ਜੇ ਤੁਹਾਨੂੰ ਇੱਦਾਂ ਦਾ ਜਵਾਈ ਚਾਹੀਦਾ ਆਪਾਂ ਇਹਨਾਂ ਦਾ ਹੀ ਸਾਕਿਪ ਕਰ ਦਿੰਦੇ ਹਾਂ। ਮਾਤਾ ਜੀ ਨੂੰ ਬੜਾ ਉਹ ਹੋਇਆ ਵੀ ਭਾਈ ਜੇਠਾ ਜੀ ਦਾ ਕਿਵੇਂ ਰਿਸ਼ਤਾ ਕਰ ਸਕਦੇ ਆ, ਨਾ ਇਹਨਾਂ ਦੇ ਕੋਈ ਅੱਗੇ ਨਾ ਕੋਈ ਪਿੱਛੇ, ਕਿਉਂਕਿ ਯਤੀਮ ਸਨ ਬਚਪਨ ਦੇ ਵਿੱਚ, ਮਾਤਾ ਪਿਤਾ ਚੜ੍ਹਾਈ ਕਰ ਗਏ, ਹੀ ਵਾਜ਼ ਆਫ ਔਰਫਨ, ਪਰ ਨਾਨੀ ਨੇ ਪਾਲੇ ਸਨ, ਅਤੇ ਇਹਨਾਂ ਦਾ ਕਿਵੇਂ ਆਪਾਂ ਰਿਸ਼ਤਾ ਕਰ ਸਕਦੇ ਹਾਂ? ਮਾਤਾ ਜੀ ਕਹਿੰਦੇ ਇਹਨਾਂ ਦੇ ਸਿਰ ਦੇ ਉੱਪਰ ਤਾਂ ਜਿਹੜਾ ਹੈ ਮਿੱਟੀ ਦੀ ਟੋਕਰੀ, ਗਾਰੇ ਦੀ ਟੋਕਰੀ ਹੈ,

ਸਾਰੇ ਕਹਿੰਦੇ ਤੁਹਾਨੂੰ ਇਹ ਗਾਰੇ ਦੀ ਟੋਕਰੀ ਦਿਸ ਰਹੀ ਹੈ, ਸਾਨੂੰ ਟੋਕਰੀ ਨਹੀਂ ਦਿਸ ਰਹੀ, ਸਾਨੂੰ ਇਹ ਛਤਰ ਦਿਸ ਰਿਹਾ ਹੈ। ਕਿ ਅੱਜ ਜਿਹਦੇ ਬਾਰੇ ਦੁਨੀਆ ਕਹਿੰਦੀ ਹੈ ਕਿ ਜੇਠੇ ਦਾ ਕੋਈ ਘਰ ਨਹੀਂ, ਹੁਣ ਜਾ ਕੇ ਦੇਖੀਏ ਤਾਂ ਜਿੰਨਾ ਮਹਿੰਗਾ ਘਰ ਜਾਂ ਜਿੰਨਾ ਵਧੀਆ ਘਰ, ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਘਰ ਕਿਹੜਾ? ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ। ਕਿ ਜਿੱਥੇ ਆਪਾਂ ਕਹਿੰਦੇ ਕਿ ਮਾਇਆ ਦਾ ਕੋਈ ਢੇਰ, ਢੇਰਾਂ ਦੇ ਢੇਰ ਲੱਗੇ ਪਏ ਨੇ, ਕੋਈ ਘਾਟਾ ਨਹੀਂ, ਐਸੀ ਬਖਸ਼ਿਸ਼ ਆ ਸਤਿਗੁਰਾਂ ਨੇ ਚੌਥੇ ਪਾਤਸ਼ਾਹ ਉੱਪਰ ਕੀਤੀ, ਅਕਾਲ ਪੁਰਖ ਵਾਹਿਗੁਰੂ ਨੇ। ਸੋ ਐਸੇ ਸਤਿਗੁਰਾਂ ਦਾ ਰਿਸ਼ਤਾ ਫਿਰ ਬੀਬੀ ਭਾਨੀ ਜੀ ਦੇ ਨਾਲ ਕੀਤਾ ਗਿਆ, ਅਤੇ ਫਿਰ ਰਿਸ਼ਤਾ ਹੋ ਗਿਆ। ਇੱਥੇ ਸਟੋਰੀ ਖਤਮ ਨਹੀਂ ਹੁੰਦੀ, ਉਸ ਤੋਂ ਅੱਗੇ ਫਿਰ ਮਹਾਰਾਜ ਜੀ ਨੇ ਫਿਰ ਕਹਿੰਦੇ ਹੁਣ ਆਪਾਂ ਚੋਣ ਕਰਨੀ ਹੈ ਵੀ ਅਗਲਾ ਗੁਰੂ ਕਿਹਨੂੰ ਥਾਪਿਆ ਜਾਵੇ। ਅਗਲੀ ਸਾਈਡ, ਹਾਂਜੀ। ਸੋ ਮਹਾਰਾਜ ਜੀ ਦੀ ਅਗਲੀ, ਹਾਂਜੀ। ਸੋ ਮਹਾਰਾਜ ਜੀ ਨੇ ਫਿਰ ਇੱਕ ਟੈਸਟ ਲੈਣਾ ਸ਼ੁਰੂ ਕੀਤਾ ਕਿ ਆਪਾਂ ਇਹਨਾਂ ਦੇ ਹੋਰ ਬਥੇਰੇ ਟੈਸਟ ਵੈਸੇ ਤਾਂ ਮਹਾਰਾਜ ਨੇ ਲੈ ਲਏ ਸੀ, ਪਰ ਇੱਕ ਟੈਸਟ ਜਿਹੜਾ ਆਪਾਂ ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ ਉਹ ਬਹੁਤ ਸਾਨੂੰ ਉਹਦੇ ਤੋਂ ਸੇਧ ਲੈਣ ਦੀ ਲੋੜ ਹੈ। ਕਿ ਮਹਾਰਾਜ ਜੀ ਨੇ ਆਪਣੇ ਦੋਨੋਂ ਜਵਾਈ ਸੱਦੇ, ਭਾਈ ਰਾਮਾ ਜੀ, ਬੀਬੀ ਦਾਨੀ ਜੀ ਦੇ ਹਸਬੈਂਡ ਸੀਗੇ, ਬੀਬੀ ਭਾਨੀ ਜੀ ਦੇ ਹਸਬੈਂਡ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਦੋਨਾਂ ਨੂੰ ਬੁਲਾਇਆ ਅਤੇ ਦੋਨਾਂ ਨੂੰ ਕਿਹਾ ਗਿਆ ਕਿ ਭਾਈ ਇੱਥੇ ਨਾ ਆਪਾਂ ਥੜਾ ਬਣਾਉਣਾ, ਥੜਾ ਸਮਝ ਦਿਓ ਇੱਕ ਪਲੈਟਫਾਰਮ, ਉੱਚਾ ਜਿਹਾ ਰੇਜ਼ਡ ਪਲੈਟਫਾਰਮ ਇੱਟਾਂ ਦਾ, ਇਹ ਬਣਾਉਣਾ। ਅਤੇ ਦੋਨੋਂ ਜਿਹੜੇ ਹੈਗੇ ਨੇ ਮਹਾਰਾਜ ਦੇ ਜਵਾਈ ਜਾਂ ਕਹਿ ਲਓ ਗੁਰਸਿੱਖ ਕਹਿ ਲਓ, ਜਵਾਈ ਨਹੀਂ ਕਹਿੰਦਾ ਮੈਂ, ਗੁਰਸਿੱਖ ਕਹੂੰਗਾ, ਕਿ ਦੋਨੋਂ ਗੁਰਸਿੱਖਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਥੜੇ ਬਣਾਉਣ ਦੀ। ਅਤੇ ਥੜਾ ਬਣਾਇਆ ਕਰਨ ਸਾਰਾ ਦਿਨ ਲਾ ਕੇ, ਮਹਾਰਾਜ ਜੀ ਆਏ ਕਰਨ, ਮਹਾਰਾਜ ਜੀ ਕਹਿੰਦੇ ਨਹੀਂ ਥੜਾ ਠੀਕ ਨਹੀਂ ਬਣਿਆ, ਢਾ ਦਿਓ, ਦੁਬਾਰਾ ਬਣਾਓ। ਉਹ ਢਾ ਦਿਆ ਕਰਨ, ਫਿਰ ਦੁਬਾਰਾ ਮਹਾਰਾਜ ਕਹਿੰਦੇ ਕਹਿੰਦੇ ਵੀ ਹੁਣ ਹੁਕਮ ਕਰੋ, ਵੀ ਹੁਣ ਹੁਕਮ ਆਇਆ, ਦੁਬਾਰਾ ਫਿਰ ਬਣਾ ਦਿਓ। ਇੱਕ ਦਿਨ ਹੋਇਆ, ਦੋ ਦਿਨ ਹੋਇਆ, ਤਿੰਨ ਦਿਨ ਹੋਇਆ, ਚਾਰ ਦਿਨ ਹੋਏ, ਮਹਾਰਾਜ ਰੋਜ਼ ਆਉਂਦੇ ਨੇ, ਆ ਕੇ ਦੇਖਦੇ ਨੇ ਥੜਾ ਠੀਕ ਨਹੀਂ ਬਣਿਆ, ਢਾ ਦਿਓ। ਮੈਂ ਕਿਹਨਾਂ ਤੋਂ ਬੰਦ ਹੋਈ ਗਿਆ, ਹੋਈ ਗਿਆ, ਹੋਈ ਗਿਆ। ਜਿਹੜੇ ਤਾਂ ਬਾਬ ਭਾਈ ਰਾਮਾ ਜੀ ਸੀਗੇ, ਉਹ ਅੱਕ ਗਏ, ਉਹ ਅੱਕ ਗਏ, ਉਹ ਕਹਿਣ ਲੱਗੇ ਮਹਾਰਾਜ ਵੀ ਤੁਹਾਡੇ ਤਾਂ ਕੁਛ ਪਸੰਦ ਹੀ ਨਹੀਂ ਆਉਂਦਾ, ਕਹਿੰਦੇ ਤੁਹਾਡੇ ਤਾਂ ਕੁਛ ਪਸੰਦ ਨਹੀਂ ਆਉਂਦਾ, ਮੇਰੇ ਤੋਂ ਨਹੀਂ ਬਣਦਾ, ਮੈਂ ਤੋਂ ਨਹੀਂ, ਆਮ ਡਨ ਵਿਦ ਦਿਸ। ਫਿਰ ਜੇਠੇ ਜੀ ਨੂੰ ਕਿਹਾ ਕਿ ਭਾਈ ਜੇਠਾ ਜੀ ਹੁਣ ਤੁਸੀਂ ਦੱਸੋ। ਕਹਿੰਦੇ ਮਹਾਰਾਜ ਤੁਹਾਡੀ ਨਿਗਾਹ ਜਿਹੜੀ ਹੈ ਬੜੀ ਬੇਅੰਤ ਹੈ, ਬੜੀ ਕਿਰਪਾਲੂ ਹੈ, ਮੇਰੇ 'ਚ ਇੰਨੀ ਕੇਪੇਬਿਲਿਟੀ ਨਹੀਂ ਕਿ ਮੈਂ ਤੁਹਾਡੀ ਨਿਗਾਹ ਦੇ ਉੱਤੇ, ਤੁਹਾਡੀ ਉਮੀਦਾਂ ਦੇ ਉੱਤੇ ਪੂਰਾ ਉਤਰ ਸਕਾਂ। ਆਪ ਜੀ ਕਿਰਪਾ ਕਰੋ, ਤੁਹਾਡੇ ਥੜੇ ਦੀ ਸੇਵਾ ਤੁਸੀਂ ਆਪ ਲੈ ਲਓ ਮਹਾਰਾਜ, ਮੇਰੇ ਤੋਂ, ਮੈਂ ਜੋਗਾ ਨਹੀਂ ਹੈ, ਆਈ ਐਮ ਨਾਟ ਨੋ ਬਡੀ, ਆਈ ਐਮ ਨਥਿੰਗ ਇਨ ਫਰੰਟ ਆਫ ਯੂ ਮਹਾਰਾਜ, ਮੇਰੇ 'ਚ ਇੰਨੀ ਕਪੈਸਿਟੀ ਹੈ ਨਹੀਂ ਕਿ ਮੈਂ ਆਪਦੇ ਆਪ ਨੂੰ ਪ੍ਰੂਵ ਕਰ ਸਕਾਂ, ਤੁਸੀਂ ਕਿਰਪਾ ਕਰੋਗੇ ਤਾਂ ਮੇਰੇ ਉੱਤੇ ਕਿਰਪਾ ਹੋਊਗੀ, ਤਾਂ ਫਿਰ ਮੈਂ ਇਹ ਥੜਾ ਤੁਹਾਡੀ ਪਸੰਦ ਦੇ ਅਕੋਰਡਿੰਗ ਬਣਾ ਸਕਦਾ ਹੋਊਗਾ। ਸੋ ਮਹਾਰਾਜ ਜੀ ਨੇ ਉਦੋਂ ਨੱਕੀ ਕਰ ਲਿਆ ਸੀ ਕਿ ਜਿਹੜਾ ਅਗਲਾ ਗੁਰੂ ਹੈ, ਗੁਰਤਾ ਗੱਦੀ ਹੈ, ਉਹ ਚੌਥੇ ਪਾਤਸ਼ਾਹ ਨੂੰ ਬਖਸ਼ਿਸ਼ ਹੋਣੀ ਹੈ। ਪ੍ਰਸਾਦ ਸਿੰਘ ਜੀ, ਇੱਕ ਹੋਰ ਇੱਥੇ ਵਿਊ ਪੁਆਇੰਟ ਆਪਾਂ ਨੂੰ, ਇੱਕ ਹੋਰ ਆਪਾਂ ਨੂੰ ਮਿਲਦਾ ਦਸਵੇਂ ਪਾਤਸ਼ਾਹ ਦਾ। ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਬਾਣੀ ਦੇ ਵਿੱਚ, ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜਿਹੜਾ ਗੁਰਤਾ ਗੱਦੀ ਪਾਸ ਆਨ ਹੋਣੀ ਹੈ, ਇਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਮਿੱਥ ਲਿਆ ਹੋਇਆ ਸੀਗਾ। ਇਹਦੀ ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ, ਮੈਂ ਬੜਾ ਡੀਟੇਲ ਦੇ ਵਿੱਚ ਨਹੀਂ ਜਾਣਾ, ਆਮ ਜਸਟ ਗੋਇੰਗ ਟੂ ਗਿਵ ਯੂ ਅ ਬਰੀਫ ਵਿਊ ਕਿ ਮਹਾਰਾਜ ਜੀ ਨੇ ਕਿਵੇਂ ਇਹ ਜ਼ਿਕਰ ਕੀਤਾ ਸੀਗਾ। ਅਤੇ ਆਪਾਂ ਅਕਸਰ ਪੜ੍ਹਦੇ ਹਾਂ ਸ਼ਬਦ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਸਾਰੇ ਜਾਣੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਸੋਢੀ ਆਪਾਂ ਜਿਹੜੀ ਕੁੱਲ ਹੈ, ਇਹ ਸੋਢੀ ਨਾਮ ਕਿੱਥੋਂ ਆਇਆ? ਸੋ ਤ੍ਰੇਤੇ ਦੀ ਗੱਲ ਹੈ, ਚਾਰ ਯੁੱਗ ਹੋਏ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ, ਸਤਿਗੁਰ ਯੁੱਗ, ਦੁਆਪਰ, ਤ੍ਰੇਤਾ ਅਤੇ ਕਲ ਯੁੱਗ। ਸੋ ਸੱਤ ਯੁੱਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦਿਓ। ਅੱਗੇ ਪ੍ਰਮਾਣ ਕਹਿੰਦੇ ਨੇ ਮਹਾਰਾਜ, ਕਲਯੁਗ ਪ੍ਰਮਾਣ ਨਾਨਕ ਗੁਰ, ਕਿ ਅਵਤਾਰ ਜਦੋਂ ਜ਼ਿਕਰ ਹੋਇਆ ਵੀ ਸਤਿਯੁਗ ਦੇ ਵਿੱਚ ਹੋਏ, ਉਸ ਤੋਂ ਬਾਅਦ 'ਚ ਦੁਆਪਰ ਦੇ ਵਿੱਚ ਹੋਏ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਫਿਰ ਕ੍ਰਿਸ਼ਨ ਜੀ ਹੋਏ, ਫਿਰ ਮਹਾਰਾਜ ਇੱਦਾਂ ਦਾ ਜ਼ਿਕਰ ਕਰਦੇ ਆਉਂਦੇ ਨੇ। ਫਿਰ ਕਲਯੁਗ ਦੇ ਵਿੱਚ ਕਹਿੰਦੇ ਕੌਣ ਅਵਤਾਰ ਹੋਇਆ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਅੱਜ ਦੇ ਆਪਣੇ ਕਲਯੁਗ ਦੇ ਅਵਤਾਰ ਕੌਣ ਹੋਏ ਨੇ? ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੋ ਉੱਥੇ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਦੋ ਰਾਜੇ ਹੋਏ ਸੀ,
ਜਿਨ੍ਹਾਂ ਦੀ ਬੰਸ ਅੱਗੇ ਚੱਲੀ ਸੀ। ਇੱਕ ਸੀ ਕਾਲਕੇਤ, ਇੱਕ ਕਾਲ ਰਾਏ। ਦੋਨਾਂ ਤੋਂ ਗਾਹਾਂ ਗਾਹਾਂ ਗਾਹਾਂ ਉਹਨਾਂ ਦੇ ਜਿਹੜੇ ਹੈਗੇ ਨੇ ਆਪਸ ਵਿੱਚ ਉਹਨਾਂ ਦਾ ਝਗੜਾ ਹੁੰਦਾ ਹੈ। ਮਹਾਰਾਜ ਜੀ ਬਚਿੱਤਰ ਨਾਟਕ ਦੇ ਵਿੱਚ ਇਹਦਾ ਬਰੀਫ ਮਤਲਬ ਬਹੁਤ ਇਹਨਾਂ ਬਾਰੇ ਗੱਲ ਕਰਦੇ ਨੇ। ਉੱਥੇ ਫਿਰ ਜ਼ਿਕਰ ਕਰਦੇ ਨੇ ਕਿ ਮਹਾਰਾਜ ਜੀ ਕਿ ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਸੋਢੀ ਰਾਏ। ਕੀ ਨਾਮ ਸੀ? ਸੋਢੀ ਰਾਏ। ਜਿਹੜਾ ਸੋਢੀ ਰਾਏ ਸੀਗਾ ਉਹ ਸੋਢੀਆਂ ਦਾ ਮੁਖੀ ਸੀ, ਅਤੇ ਉਹਦੇ ਓਪੋਨੈਂਟ ਕਿਹੜੇ ਸੀਗੇ ਉਸ ਟਾਈਮ ਦੇ ਉੱਤੇ? ਇਹ ਜਿਹੜੇ ਸਾਰਾ ਜਿਹੜੇ ਵਰਤਾਂਤ ਹੈ ਇਹ ਮੱਧਰ ਦੇਸ਼ ਦੀ ਗੱਲ ਹੋਈ ਹੈ। ਮੱਧਰ ਦੇਸ਼ ਪੰਜਾਬ ਦਾ ਪੁਰਾਣਾ ਨਾਮ, ਆਪਾਂ ਅੱਜ ਕੱਲ੍ਹ ਪੰਜਾਬ ਕਹਿੰਦੇ ਹਾਂ, ਜਾਂ ਫਿਰ ਪਹਿਲਾਂ ਕਹਿੰਦੇ ਸੀ ਸੱਤ ਸਿੰਧੂ ਵੀ ਕਹਿ ਦਿੰਦੇ ਸੀ, ਪਰ ਜਦੋਂ ਤ੍ਰੇਤਾ ਯੁੱਗ ਸੀ ਉਦੋਂ ਫਿਰ ਦੁਆਪਰ ਯੁੱਗ ਸੀ ਉਦੋਂ ਫਿਰ ਇਹਨੂੰ ਮੱਧਰ ਦੇਸ਼ ਕਹਿੰਦੇ ਸੀ, ਪੰਜਾਬ ਦੀ ਧਰਤੀ ਨੂੰ। ਜਾਂ ਦਸਵੇਂ ਪਾਤਸ਼ਾਹ ਵੀ ਕਹਿੰਦੇ ਨੇ ਕਿ ਮੱਧਰ ਦੇਸ਼ ਹਮ ਕੋ ਲਿਆਈ, ਜਦ ਬਚਪਨ ਦੇ ਵਿੱਚ ਸੀ ਉਦੋਂ ਮੱਧਰ ਦੇਸ਼ ਮਹਾਰਾਜ ਜੀ ਨਾਮ ਯੂਜ਼ ਕਰਦੇ ਨੇ। ਰੋ ਵਿਚਾਰ। ਸੋ ਸੋਢੀ ਰਾਏ ਜਿਹੜਾ ਸੀ ਉਹ ਰਾਜਾ ਸੀਗਾ ਮੱਧਰ ਦੇਸ਼ ਦਾ, ਪੰਜਾਬ ਦਾ ਰਾਜਾ ਉਸ ਸਮੇਂ। ਅਤੇ ਇਹਨਾਂ ਨੇ ਕੀ ਕਰਿਆ, ਬੇਦੀਆਂ ਨੂੰ ਇੱਥੋਂ ਭਜਾਤਾ ਸੀਗਾ। ਜਦੋਂ ਬੇਦੀ ਹਾਰ ਗਏ ਨਾ, ਬੇਦੀ ਇੱਥੋਂ ਚੱਲ ਗਏ ਸੀ ਹਾਰ ਕੇ ਕਾਸ਼ੀ ਦੇ ਉੱਤੇ ਜਾ ਕੇ। ਕਾਸ਼ੀ ਤੋਂ ਜਾ ਕੇ ਉਹਨਾਂ ਨੇ ਫਿਰ ਵੇਦ ਪੜ੍ਹੇ, ਵੇਦਾਂ ਦੀ ਨੌਲੇਜ ਲਈ। ਅਤੇ ਜਦੋਂ ਫਿਰ ਸੋਢੀ ਰਾਏ ਕਾਫੀ ਸਾਲ ਉਹਨੂੰ ਰਾਜ ਕਰਦੇ ਨੂੰ ਹੋ ਗਏ, ਉਹਨੂੰ ਮਨ ਨੂੰ ਚੈਨ ਨਾ ਪਵੇ, ਉਹਨੇ ਕੀ ਕਰਿਆ, ਫਿਰ ਜਿਹੜੇ ਬੇਦੀ ਸੀ ਉਹ ਆਉਂਦੇ ਆਉਂਦੇ ਆਉਂਦੇ ਫਿਰ ਦੁਬਾਰਾ ਸੋਢੀ ਰਾਏ ਦੇ ਕੋਲ ਆ ਗਏ। ਅਤੇ ਉਹਨਾਂ ਨੇ ਕਿਹਾ ਵੀ ਹੁਣ ਸਾਧੂ ਆਏ ਨੇ, ਉਹਨੂੰ ਨਹੀਂ ਪਤਾ ਕਿ ਇਹ ਜਿਹੜੇ ਨੇ ਮੇਰੇ ਸ਼ਰੀਕ ਨੇ, ਅਕਸਰ 'ਚ ਹੈ ਤਾਂ ਸ਼ਰੀਕ ਹੀ ਸੀਗੇ ਕਿਉਂਕਿ ਵੱਡੇ ਇਹਨਾਂ ਦੇ ਵੱਡੇ ਵੱਡੇ ਭਰਾ ਸਨ, ਕਿ ਸਾਡੇ ਜਿਹੜੇ ਸ਼ਰੀਕ ਨੇ, ਸਾਡੇ ਸ਼ਰੀਕ ਸਮਝਦੇ ਹੋ ਭਰਾਵਾਂ ਦੀ ਅੱਗੇ ਅੱਗੇ ਫੈਮਿਲੀ, ਕਜ਼ਨਸ, ਸੈਕਿੰਡ ਕਜ਼ਨ, ਥਰਡ ਕਜ਼ਨ, ਅੱਗੇ ਅੱਗੇ ਜਿਹੜੀ ਜਨਰੇਸ਼ਨ ਆਉਂਦੀ ਆ। ਸੋ ਸੋਢੀ ਨੂੰ ਨਹੀਂ ਪਤਾ ਸੀ, ਸੋਢੀ ਰਾਏ ਨੂੰ, ਕਿ ਮੇਰੇ ਸ਼ਰੀਕ ਨੇ। ਉਹਨਾਂ ਨੇ ਕੀ ਕਰਿਆ, ਉਹਨਾਂ ਨੇ ਕਿਹਾ ਵੀ ਕਿ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਵੇਦਾਂ ਦੇ ਪਾਠੀ ਹਾਂ, ਅਸੀਂ ਵੇਦੀ ਹਾਂ। ਸੋ ਰਾਜੇ ਨੇ ਕਿਹਾ ਕਿ ਚਲੋ ਮੈਨੂੰ ਤੁਸੀਂ ਫਿਰ ਵੇਦਾਂ ਦਾ ਪਾਠ ਸੁਣਾਓ। ਸੋ ਉਹਨਾਂ ਨੇ ਵੇਦਾਂ ਦਾ ਪਾਠ ਸ਼ੁਰੂ ਕਰ ਦਿੱਤਾ, ਜਿਹੜਾ ਹੈ ਸਾਮ ਵੇਦ, ਰਿਗ ਵੇਦ, ਯਜੁਰਵੇਦ, ਤਿੰਨ ਵੇਦ ਸੁਣਾ ਦਿੱਤੇ। ਅਤੇ ਜਦੋਂ ਚੌਥੇ ਵੇਦ ਦੀ ਵਾਰੀ ਆਈ ਪੜ੍ਹਨ ਲੱਗਿਆ ਥਰਵ ਵੇਦ, ਉਦੋਂ ਫਿਰ ਸਤਿਗੁਰਾਂ ਨੇ ਵਾਹਿਗੁਰੂ ਸੋਢੀ ਰਾਏ ਨੇ ਕੀ ਕੀਤਾ, ਮਨ ਅੰਦਰ ਇੰਨੀ ਪ੍ਰਸੰਨਤਾ ਆ ਗਈ, ਇੰਨਾ ਵੈਰਾਗ ਉੱਠ ਖੜਿਆ ਕਿ ਆਪਣੀ ਗੱਦੀ ਤੋਂ ਉੱਠ ਕੇ ਆ ਗਿਆ। ਅਤੇ ਜਿਹੜੇ ਬੇਦੀ ਸੀ, ਉਹਨਾਂ ਦੇ ਮੁਖੀ ਸੀ, ਉਹਨਾਂ ਨੂੰ ਜਾ ਕੇ ਤਖ਼ਤ 'ਤੇ ਬਿਠਾਤਾ ਕਿ ਤੁਸੀਂ ਸਾਂਭੋ ਰਾਜ ਭਾਗ, ਮੈਂ ਚੱਲਿਆ, ਹੁਣ ਮੈਂ ਵੀ ਜਾ ਕੇ ਵੇਦ ਪੜ੍ਹਨੇ ਆ। ਆਪਦਾ ਰਾਜ ਜਿਹੜਾ ਸੀਗਾ ਉਹ ਛੱਡ ਕੇ ਚਲੇ ਗਿਆ ਅਤੇ ਬੇਦੀਆਂ ਨੂੰ ਦਿੱਤਾ। ਪਰ ਬੇਦੀਆਂ ਨੇ ਉਸ ਸਮੇਂ ਫਿਰ ਇਹ ਵਰਦਾਨ ਦਿੱਤਾ ਸੀ, ਵਾਅਦਾ ਕੀਤਾ ਸੀ ਤੁਹਾਨੂੰ ਕਿ ਤੁਸੀਂ ਅੱਜ ਆਪਣਾ ਰਾਜ ਜਿਹੜਾ ਹੈ ਉਹ ਸਾਨੂੰ ਦੇ ਕੇ ਚੱਲੇ ਹੋ। ਕਲਯੁੱਗ ਦੇ ਵਿੱਚ ਸਮਾਂ ਆਏਗਾ ਜਦੋਂ ਇਹ ਰਾਜ ਜਿਹੜਾ ਹੈ ਉਹ ਤੁਹਾਨੂੰ ਵਾਪਸ ਦਿੱਤਾ ਜਾਊਗਾ। ਸੋ ਬੇਦੀਆਂ ਤੋਂ ਸੋਢੀਆਂ ਨੂੰ ਰਾਜ ਦੁਆਰਾ ਵਾਪਸ ਦਿੱਤਾ ਜਾਊਗਾ। ਇਸ ਦਾ ਜ਼ਿਕਰ ਦਸਵੇਂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਕਰਦੇ ਨੇ। ਫਿਰ ਜਿੱਥੇ ਜ਼ਿਕਰ ਆਉਂਦਾ, ਤਿੰਨ ਬੇਦੀਆਂ ਨੇ ਕਿ ਕੁੱਲ ਵਿਖਾਏ, ਪ੍ਰਗਟੇ ਨਾਨਕ ਰਾਏ, ਸਭ ਸਿੱਖਾਂ ਨੂੰ ਕੋ ਸੁੱਖ ਦਏ, ਜਹ ਤੈ ਭਏ ਸਹਾਏ। ਫਿਰ ਅੱਗੇ ਚੌਪਈ ਦੇ ਵਿੱਚ ਆਉਂਦੀ ਹੈ, ਇਹ ਦੋਹਰਾ ਸੀ, ਅੱਗੇ ਚੌਪਈ ਆਉਂਦੀ ਹੈ, ਉੱਥੇ ਮਹਾਰਾਜ ਜ਼ਿਕਰ ਕਰਦੇ ਨੇ ਕਿ ਕਿਵੇਂ ਕਿਵੇਂ ਕਿਵੇਂ ਕਿਵੇਂ ਗੁਰਤਾ ਗੱਦੀ ਪਾਸ ਆਉਣ ਹੋਈ ਹੈ। ਸੋ ਕਲਯੁੱਗ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਜਿਵੇਂ ਮੇਰੀਆਂ ਭੈਣਾਂ, ਸਾਡੀ ਬੱਚੀਆਂ ਬਹੁਤ ਸੋਹਣਾ ਸ਼ਬਦ ਪੜ੍ਹ ਕੇ ਗਈਆਂ ਨੇ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਕਿ ਨਾਨਕ ਨਾਮ ਨਿਰੰਜਨ ਜਾਣਿਓ, ਨਾਨਕ ਨਾਮ ਅਤੇ ਨਿਰੰਜਨ ਦੇ ਵਿੱਚ ਕਹਿੰਦੇ ਕੋਈ ਭੇਦ ਨਹੀਂ ਹੈ ਨਾ, ਗੁਰ ਪਰਮੇਸ਼ਰ ਇੱਕੋ ਜਾਨ। ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ, ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਕਿ ਉਹਨਾਂ ਤੋਂ ਫਿਰ ਗੁਰੂ ਨਾਨਕ ਦੇਵ ਜੀ ਤੋਂ ਕੌਣ ਹੋਏ ਅੱਗੇ? ਉਹਨਾਂ ਦੇ ਜਿਹੜੇ ਸਕਸੈਸਰ ਸੀਗੇ, ਅਗਲੇ ਗੁਰੂ ਕੌਣ ਬਣੇ? ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ। ਤਾਤੇ ਅੰਗਦ ਅੰਗ ਸੰਗ ਭਇਓ, ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕੱਚ ਕਹੀ ਨਾ ਜਾਈ। ਕਿ ਉਹਨਾਂ ਤੋਂ ਫਿਰ ਅੱਗੇ ਗੁਰੂ ਅਮਰਦਾਸ ਜੀ ਹੋਏ, ਤਾਂ ਫਿਰ ਅੱਗੇ ਅੱਗੇ ਕੀ ਆਉਂਦੇ ਪੰਕਤੀ? ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਆਪ ਗੁਰ ਰਾਮਦਾਸ ਕਹੋ ਮਿਲੀ ਵਡਾਈ। ਆਪਾਂ ਸਾਰਿਆਂ ਨੇ ਸ਼ਬਦ ਪੜ੍ਹਿਆ ਨਾ। ਸੋ ਫਿਰ ਅੱਗੇ ਕਹਿੰਦੇ ਫਿਰ ਤੀਸਰੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ, ਅਤੇ ਉਸ ਤੋਂ ਬਾਅਦ ਫਿਰ ਦੇਖਿਆ ਤੁਸੀਂ ਇੱਕ ਗੱਲ ਨੋਟਿਸ ਕੀਤੀ, ਚੌਥੇ ਪਾਤਸ਼ਾਹ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਜਿਹੜੀ ਉਹ ਸਾਰੀ ਫਿਰ ਸੋਢੀਆਂ ਕੋਲ ਹੀ ਰਹਿੰਦੀ ਹੈ। ਚੌਥੇ ਪਾਤਸ਼ਾਹ ਦੇ ਪੁੱਤਰ ਅੱਗੇ ਪੰਜਵੇਂ ਪਾਤਸ਼ਾਹ, ਉਹਨਾਂ ਦੇ ਪੁੱਤਰ ਛੇਵੇਂ ਪਾਤਸ਼ਾਹ, ਉਹਨਾਂ ਦੇ ਗਾਹਾਂ ਗ੍ਰੈਂਡਸਨ ਪੋਤਰੇ ਜਿਹੜੇ ਸੱਤਵੇਂ ਪਾਤਸ਼ਾਹ, ਫਿਰ ਉਹਨਾਂ ਦੇ ਪੋਤਰੇ ਅੱਠਵੇਂ ਪਾਤਸ਼ਾਹ, ਅਤੇ ਉਹਨਾਂ ਦੇ ਗਾਹਾਂ ਗ੍ਰੈਂਡਫਾਦਰ ਦੇ ਬ੍ਰਦਰ ਨੌਵੇਂ ਪਾਤਸ਼ਾਹ, ਅਤੇ ਗਾਹਾਂ ਫਿਰ ਉਹਨਾਂ ਦੇ ਬੇਟੇ ਦਸਵੇਂ ਪਾਤਸ਼ਾਹ। ਸੋ ਜਿਹੜੀ ਗੁਰਤਾ ਗੱਦੀ ਆ ਫਿਰ ਮੁੜ ਕੇ ਦੁਆਰਾ ਸੋਢੀਆਂ ਕੋਲ ਆ ਗਈ। ਸੋ
ਇੱਥੋਂ ਇਹ ਪ੍ਰਮਾਣ ਮਿਲਦਾ ਕਿ ਜਿਹੜਾ ਗੁਰਤਾ ਗੱਦੀ ਦਾ ਸੀਗਾ, ਇਸ ਇਕੱਲੀ ਸੇਵਾ ਨੂੰ ਦੇਖ ਕੇ ਨਹੀਂ ਮਿਲਿਆ। ਸੇਵਾ ਤਾਂ ਹੋਰ ਗੁਰਸਿੱਖਾਂ ਨੇ ਬਹੁਤ ਕੀਤੀ ਸੀ। ਬਾਬਾ ਬੁੱਢਾ ਜੀ ਨੇ ਕਿੰਨੀ ਸੇਵਾ ਕੀਤੀ, 6 ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ 5 ਗੁਰੂ ਸਾਹਿਬਾਂ ਨੂੰ ਉਹਨਾਂ ਨੇ ਤਿਲਕ ਕੀਤੇ ਸੀ। ਕਹਿ ਸਕਦਾ ਪਰ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਨਹੀਂ ਬਖਸ਼ਿਸ਼ ਕੀਤੀ। ਕਿਉਂ? ਇਹ ਪਹਿਲਾਂ ਜਿਹੜਾ ਲਿਖਿਆ ਹੋਇਆ ਸੀ, ਤਖ਼ਤ ਰਾਜਾ ਸੋਭ ਹੈ ਜੇ ਤਖ਼ਤ ਹੈ ਲਾਇਕ ਹੋਏ, ਕਿ ਜਿਹੜਾ ਡਿਜ਼ਰਵ ਕਰਦਾ ਉਹ ਗੁਰਤਾ ਗੱਦੀ 'ਤੇ ਬੈਠੇਗਾ, ਉਹਨੂੰ ਰਾਜ ਮਿਲੇਗਾ ਜਿਹੜਾ ਡਿਜ਼ਰਵ ਕਰਦਾ ਹੋਏਗਾ। ਚੌਥੇ ਪਾਤਸ਼ਾਹ, ਇਟਸ ਨੋਟ ਦੈਟ ਹੀ ਪ੍ਰੂਵਡ ਹਿਮਸੈਲਫ, ਦੈਟਸ ਨੋਟ ਦ ਪੁਆਇੰਟ। ਪੁਆਇੰਟ ਇਜ਼ ਹੀ ਵਾਜ ਡਿਜ਼ਰਵਿੰਗ। ਵਾਈ? ਬਿਕੋਜ਼ ਪਰਮੇਸ਼ਰ ਵਾਂਟਡ ਇਟ, ਦ ਗੋਡ ਵਾਂਟਡ ਇਟ ਦੈਟ ਚੌਥੇ ਪਾਤਸ਼ਾਹ ਬੀ ਦ ਨੈਕਸਟ ਗੁਰੂ। ਚੌਥੇ ਪਾਤਸ਼ਾਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿਹੜੇ ਨੇ ਅਗਲੀ ਜਿਹੜੀ ਆ ਜੋਤ ਜਗਾਉਂਦੇ ਨੇ। ਸੋ ਇਹ ਚੀਜ਼ ਆਪਾਂ ਹਮੇਸ਼ਾ ਯਾਦ ਰੱਖਣੀ ਹੈ, ਭੁਲੇਖੇ 'ਚ ਨਹੀਂ ਰਹਿਣਾ ਕਿ ਮਹਾਰਾਜ ਜੀ ਦੀ ਇਕੱਲੀ ਸੇਵਾ ਦੇ ਨਾਲ ਹੈ। ਨਹੀਂ ਨਹੀਂ, ਸੇਵਾ ਆਪਾਂ ਮੰਨਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਪਰ ਜਿਹੜਾ ਗੁਰਤਾ ਗੱਦੀ ਦਾ ਜਿੱਥੇ ਸੰਬੰਧ ਹੈ ਉੱਥੇ ਪਰਮੇਸ਼ਰ ਦਾ ਹੁਕਮ ਹੈ ਕਿ ਜਿਹਨੂੰ ਪਹਿਲਾਂ ਹੀ ਧੁਰੋਂ ਫਰਮਾਇਆ। ਅੱਗੇ ਜ਼ਿਕਰ ਆਉਣਾ। ਹਾਂਜੀ, ਨੈਕਸਟ। ਸੋ ਅੱਗੇ ਆਪਾਂ ਪੰਕਤੀ ਪੜ੍ਹਦੇ ਹਾਂ, ਰਾਜ ਯੋਗ ਤਖ਼ਤ ਦੀਨ ਗੁਰੂ ਰਾਮਦਾਸ, ਕਿ ਪਰਮੇਸ਼ਰ ਨੇ ਜਿਹੜਾ ਰਾਜ ਯੋਗ ਦਾ ਤਖ਼ਤ ਹੈ ਨਾ, ਕਿਹਨੂੰ ਦਿੱਤਾ? ਗੁਰੂ ਰਾਮਦਾਸ। ਅੱਗੇ ਫਿਰ ਇਸੇ ਸਟੋਰੀ ਨੂੰ, ਇਸੇ ਪ੍ਰਮਾਣ ਨੂੰ ਹੈ ਨਾ ਮਹਾਰਾਜ ਜੀ ਅੱਗੇ ਖੋਲ੍ਹਦੇ ਨੇ, ਜਿਹੜਾ ਆਪਾਂ ਸ਼ਬਦ ਪਹਿਲਾਂ ਭੱਟਾਂ ਦਾ ਸਵਈਆ ਪੜ੍ਹਿਆ ਨਾ, ਇਹ ਵੀ ਸਵਈਆ ਮਹੱਲੇ ਚੌਥੇ ਕੇ ਬਾਣੀ ਹੈ ਨਾ ਜਿਹੜੀ, ਉਹਦੇ ਵਿੱਚੋਂ ਮਹਾਰਾਜ ਦਾ ਜ਼ਿਕਰ ਆਉਂਦਾ 1399 ਅੰਗ 'ਤੇ ਹੈ। ਪ੍ਰਥਮੇ ਨਾਨਕ ਚੰਦ ਜਾਗਤ ਭਇਓ ਆਨੰਦ। ਇਹ ਬਾਣੀ ਜਦੋਂ ਪੜ੍ਹਾਂਗੇ ਸਤਸੰਗ ਜੀ, ਬਹੁਤ ਹੀ ਮਿੱਠੀ ਰਸਭਿੰਨੀ ਬਾਣੀ ਹੈ। ਬਾਣੀ ਸਾਰੀ ਰਸਭਿੰਨੀ ਹੈ, ਪਰ ਜਦੋਂ ਭੱਟਾਂ ਦੇ ਸੋਈ ਪੜ੍ਹਦੇ ਨਾ, ਇਹਨਾਂ ਦਾ ਵਿਸ਼ਰਾਮਾਂ ਦਾ ਬਹੁਤ ਧਿਆਨ ਰੱਖਣਾ ਹੁੰਦਾ ਹੈ। ਜੇ ਵਿਸ਼ਰਾਮ ਅੱਗੇ ਪਿੱਛੇ ਹੋ ਗਏ ਤਾਂ ਰਸ ਵੀ ਨਹੀਂ ਬਣਦਾ ਅਤੇ ਅਰਥਾਂ ਦੇ ਵੀ ਅਨਰਥ ਹੋ ਜਾਂਦੇ ਨੇ। ਸੋ ਆਪਾਂ ਸਾਰੇ ਜਾਣੇ, ਆਪਾਂ ਧਾਰਨਾ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਪੜ੍ਹਨਾ ਸ਼ਬਦ, ਸਾਰੇ ਜਾਣੇ ਨੇ ਸਾਥ ਦੇਣਾ,

ਪਾਸ ਸੁਕੀਨਾ ਰਸ ਬਣਿਆ, ਥੋੜ੍ਹੇ ਜਿਹਾ ਮਹਿੰਗਾ ਸ਼ਬਦ ਹੈ, ਵਿਸ਼ਰਾਮ ਥੋੜ੍ਹੇ ਜਿਹੇ ਯਾਦ ਰੱਖਣੇ ਪੈਂਦੇ ਆ, ਪਰ ਆਨੰਦ ਬੜਾ। ਸੋ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ, ਪਰਮੇਸ਼ਰ ਨੇ ਕਿਰਪਾ ਕੀਤੀ, ਜਿਹੜਾ ਰਾਜ ਯੋਗ ਦਾ ਤਖਤ ਸੀ, ਰਾਜ ਯੋਗ ਕਹਿੰਦੇ ਵੀ ਕਿਸਮਤ ਦੇ ਵਿੱਚ ਅਗਲੇ 'ਤੇ ਲਿਖਿਆ ਸੀ ਰਾਜ ਯੋਗ, ਦੀਨ ਗੁਰ ਰਾਮਦਾਸ, ਗੁਰੂ ਰਾਮਦਾਸ ਪਾਤਸ਼ਾਹ ਨੂੰ ਮਹਾਰਾਜ ਜੀ ਨੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ। ਪਹਿਲਾਂ ਕੀ ਕਹਿੰਦੇ ਨੇ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਕਿ ਸਭ ਤੋਂ ਪਹਿਲਾਂ ਪ੍ਰਥਮੇ ਇਨ ਦਾ ਬਿਗਿਨਿੰਗ ਜਾਂ ਫਰਸਟਲੀ ਕਹਿ ਲਓ, ਹੈ ਨਾ, ਸਭ ਤੋਂ ਪਹਿਲਾਂ ਨਾਨਕ ਚੰਦ, ਗੁਰੂ ਨਾਨਕ ਸਰੂਪ ਚੰਦਰਮਾ ਕਹਿੰਦੇ ਸ੍ਰਿਸ਼ਟੀ ਦੇ ਉੱਪਰ ਆਇਆ, ਜਿਹਨੇ ਪ੍ਰਕਾਸ਼ ਕਰ ਦਿੱਤਾ ਜਗਤ ਭਇਓ ਆਨੰਦ, ਦੁਨੀਆਂ ਦੇ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ ਖੁਸ਼ੀਆਂ ਖੇੜੇ ਚਾਅ ਪੈਦਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਧਰਤੀ ਦੇ ਉੱਤੇ ਆ ਗਏ। ਅੱਗੇ ਮਹਾਰਾਜ ਕਹਿੰਦੇ ਨੇ, ਤਾਰਨ ਮਨੁੱਖ ਜਨ ਖੱਖੇ ਦੇ ਚਰਨਾਂ ਦੇ ਵਿੱਚ, ਜਿਹੜੀ ਹੁੱਕ ਜੀ ਦੇਖਦੇ ਆ ਨਾ, ਦੈਟਸ ਜਈਆ, ਇਹਦਾ ਜਦੋਂ ਉਚਾਰਨ ਕਰਨਾ ਖੱਖੇ ਨੂੰ ਸਿਹਾਰੀ ਐੜਾ ਨਿਕਲਿਆ ਹੋਣਾ ਇਹਦੇ ਵਿੱਚੋਂ, ਉਹਨੂੰ ਬ੍ਰੇਕ ਡਾਊਨ ਕਰਨਾ, ਜਦੋਂ ਜਈਆ ਹੋਵੇ ਨਾ ਉਹਨੂੰ ਸਿਹਾਰੀ ਅਤੇ ਐੜਾ ਕੱਢਣਾ ਉਹਦੇ ਚੋਂ। ਸੋ ਤਾਰਨ ਮਨੁੱਖ ਜਨ, ਕਿ ਮਨੁੱਖਾਂ ਨੂੰ ਜੀਵ ਜੰਤੂਆਂ ਨੂੰ ਸਾਰੀ ਦੁਨੀਆਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਪੜ੍ਹਦਾ ਨਾ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚੋਂ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਕਿ ਉਹ ਪ੍ਰਗਾਸ ਕਾਹਦੇ ਵਾਸਤੇ ਆਏ ਸੀ ਗੁਰੂ ਜੀ, ਆਪਦਾ ਕੋਈ ਉਹਨਾਂ ਦਾ ਨਿੱਜੀ ਫਾਇਦਾ ਸੀ? ਨਹੀਂ, ਸਾਡੇ ਵਾਸਤੇ ਆਏ ਸੀ ਗੁਰੂ ਨਾਨਕ ਦੇਵ ਜੀ, ਮੈਂ ਸੀ ਨਹੀਂ ਕਹੂੰਗਾ, ਆਏ ਸੀ ਪਰ ਗਏ ਨਹੀਂ, ਆਏ ਸੀ ਪਰ ਗਏ ਨਹੀਂ, ਕਿੱਥੇ ਨੇ? ਆ ਬੈਠੇ ਨੇ, ਬੈਠੇ ਨੇ ਨਾ, ਦਰਸ਼ਨ ਕਰਕੇ ਦੇਖੀ ਆਪਾਂ, ਆਪਣੇ ਅੰਦਰੋਂ ਆਵਾਜ਼ ਆਵੇ ਕਿ ਸਤਿਗੁਰੂ ਜੀ ਸਾਨੂੰ ਦਰਸ਼ਨ ਦਿਓ, ਮਹਾਰਾਜ ਜੀ ਦਰਸ਼ਨ ਦਿੰਦੇ ਨੇ। ਮਲਾਰ ਦੇ ਵਿੱਚ ਸ਼ਬਦ ਆਉਂਦਾ, ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰ ਰਹਿਣ ਨਾ ਜਾਈ। ਅੱਗੇ ਉਹਦੇ 'ਚ ਜਿਹੜੀ ਰਹਾਓ ਵਾਲੀ ਪੰਕਤੀ ਨਾ, ਉਹਦੇ 'ਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਮਹਾਰਾਜ ਦਾ ਸਿੱਖ ਹੁੰਦਾ ਹੈ, ਬੱਚਾ ਹੁੰਦਾ ਨਾ, ਸਿੱਖ ਇਜ਼ ਅ ਬੱਚਾ, ਅਤੇ ਗੁਰੂ ਪਰਮੇਸ਼ਰ ਹੈ ਅਤੇ ਪਿਤਾ ਵੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਬੱਚਾ ਜੋ ਬਾਰਿਕ, ਜੋ ਬਾਰਿਕ ਮੁੱਖ ਮੰਗਿਆ ਸੋ ਦੇਣਾ, ਪਰਮੇਸ਼ਰ ਫਿਰ ਹੁਕਮ ਕਰ ਦਿੰਦਾ ਕਿ ਜਿਹੜਾ ਮੇਰਾ ਬੱਚੇ ਨੂੰ ਚਾਹੀਦਾ ਇਹਨੂੰ ਦਿਓ ਜੀ। ਆਪਾਂ ਕਿਤੇ ਜਾਈਏ ਨਾ ਕੁਛ ਲੈਣ, ਸਾਡੇ ਮੰਮੀ ਡੈਡੀ ਸਾਡੇ ਨਾਲ ਹੋਣ ਨਾ, ਉੱਥੇ ਜਾ ਕੇ ਤੁਸੀਂ ਦੁਕਾਨ 'ਤੇ ਜਾ ਕੇ ਜਾਂ ਸ਼ੋਪ 'ਤੇ ਜਾ ਕੇ ਜ਼ਿੱਦ ਕਰ ਦਿਓ ਜੀ ਮੈਂ ਤਾਂ ਆਹ ਲੈਣੀ ਹੈ ਚੀਜ਼, ਹੈ ਨਾ, ਫਿਰ ਤੁਸੀਂ ਕੀ ਕਹਿੰਦੇ ਹੋ, ਨਹੀਂ ਦਿਓ ਜੀ ਸਾਡੇ ਬੱਚੇ ਨੂੰ, ਦਿਓ, ਲੈ ਕੇ ਦਿੰਦੇ ਨੇ ਮਾਂ ਪਿਓ। ਉਸੇ ਤਰੀਕੇ ਦੇ ਨਾਲ ਬੱਚਾ ਜਿਹੜਾ ਕੁਛ ਮੰਗਦਾ ਪਰਮੇਸ਼ਰ ਉਹ ਚੀਜ਼ ਲੈ ਕੇ ਦਿੰਦਾ, ਹੁਕਮ ਕਰ ਦਿੰਦਾ ਆਪਣੇ ਸਾਰੇ ਜਿਹੜੇ ਸ਼ਕਤੀਆਂ ਨੇ ਕਿ ਭਾਈ ਮੇਰੇ ਬੱਚੇ ਨੂੰ ਆਹ ਚੀਜ਼ ਚਾਹੀਦੀ ਹੈ, ਗਿਵ ਇਟ ਟੂ ਦੈਮ, ਪ੍ਰੋਵਾਈਡ ਦੈਮ। ਅਤੇ ਉੱਥੇ ਫਿਰ ਮਹਾਰਾਜ ਕਹਿੰਦੇ ਸਾਨੂੰ ਕੀ ਚਾਹੀਦਾ, ਦਰਸ ਪ੍ਰਭ ਮੰਗ ਹੈ, ਪਰਮੇਸ਼ਰ ਦੇ ਦਰਸ਼ਨ ਮੰਗਦੇ ਨੇ ਫਿਰ ਪਰਮੇਸ਼ਰ ਦਰਸ਼ਨ ਦਿੰਦਾ ਵੀ ਹੈ। ਸੋ ਇਸ ਕਰਕੇ ਆਪਾਂ ਮਹਾਰਾਜ ਦੇ ਦਰਸ਼ਨ ਕਰਨੇ ਆ, ਆਹ ਬੈਠੇ ਨੇ ਮਹਾਰਾਜ, ਸਤਿਕਾਰ ਵੀ ਮਹਾਰਾਜ ਦੇ ਰੱਖਣਾ ਪਰ ਮਹਾਰਾਜ ਨਾਲ ਪਿਆਰ ਵੀ ਕਰਨਾ। ਸੋ ਅੱਗੇ ਮਹਾਰਾਜ ਕਹਿੰਦੇ ਨੇ, ਗੁਰ ਅੰਗਦ ਦਿਓ ਨਿਧਾਨ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਇਹਨੂੰ ਜਦੋਂ ਉਚਾਰਨ ਕਰਨਾ ਧੱਦੇ ਨਾਲ ਉਚਾਰਨ ਕਰਨਾ, ਨਿਧਾਨ, ਬੋਲੋ ਸਾਰੇ ਨਿਧਾਨ। ਜੇ ਆਪਾਂ ਕਹਿੰਦੇ ਕਿ ਨਿਧਾਨ, ਇਹਦੇ ਅਰਥ ਬਦਲ ਗਏ, ਜਿਹੜਾ ਦੱਦੇ ਨਾਲ ਹੈ ਉਹਦੇ ਅਰਥ ਬਣ ਜਾਂਦੇ ਨੇ, ਨਿਦਾਨ ਮਤਲਬ ਨਾਦਾਨ, ਮਸੂਮ, ਅਣਜਾਣ, ਵੀ ਇਹਨੂੰ ਕੁਛ ਪਤਾ ਹੀ ਨਹੀਂ, ਅਣਜਾਣ ਹੈ, ਪਰ ਨਿਧਾਨ ਹੁੰਦਾ ਖਜ਼ਾਨਾ। ਸੋ ਪਾਠਾਂ ਦਾ ਜਦੋਂ ਉਚਾਰਨ ਕਰਨਾ ਹੈ, ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ। ਸੋ ਗੁਰ ਅੰਗਦ ਦਿਓ ਨਿਦਾਨ, ਗੁਰੂ ਅੰਗਦ ਦੇਵ ਜੀ ਨੂੰ ਪਰਮੇਸ਼ਰ ਨੇ ਕੀ ਬਖਸ਼ਿਸ਼ ਕੀਤਾ, ਕਹਿੰਦੇ ਨਿਧਾਨ ਖਜ਼ਾਨਾ ਬਖਸ਼ਿਸ਼ ਕਰਤਾ, ਕਾਹਦਾ, ਅਕਥ ਕਥਾ ਗਿਆਨ, ਉਹ ਅਕਥ ਕਥਾ ਕਿਹਦੀ, ਪਰਮੇਸ਼ਰ ਦੀ, ਉਹਦਾ ਪਰਮੇਸ਼ਰ ਦਾ ਗਿਆਨ ਜਿਹੜਾ ਹੈ ਬ੍ਰਹਮ ਗਿਆਨ, ਕਿਹਨੂੰ ਬਖਸ਼ਿਸ਼ ਕੀਤਾ, ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਗੁਰੂ ਅੰਗਦ ਦੇਵ ਜੀ ਨੂੰ। ਉਹਦੇ ਨਾਲ ਕੀ ਹੋਇਆ, ਪੰਜ ਭੂਤ ਬਸ ਕੀਨੇ ਜਮਤ ਨਾ ਤਰਾਸ, ਵੀ ਪੰਜ ਭੂਤ, ਪੰਜ ਦੂਤ ਤੁਧ ਵਸ ਕੀਤੇ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ। ਪੰਜ ਭੂਤ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਿ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਖਜ਼ਾਨਾ ਸੀ ਗਿਆਨ ਦਾ, ਉਹਨੇ ਕੀ ਕਰ ਦਿੱਤਾ, ਪੰਜ ਜਿਹੜੇ ਵਿਕਾਰ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰਤਾ, ਜਮ ਤਨਾ ਤਰਾਸ, ਅਤੇ ਜਮ ਜਿਹੜੇ ਨੇ ਮੌਤ ਦੇ ਫਰਿਸ਼ਤੇ ਕਹਿ ਦਿੰਦੇ ਨੇ, ਜਾਂ ਜਮ ਜਿਹੜੇ ਸਾਡੇ ਪਾਪ ਨੇ, ਕਿਲ ਵਿਖੋ ਉਹਨਾਂ ਨੂੰ ਵੀ ਜਮ ਕਹਿ ਸਕਦੇ ਹਾਂ, ਉਹਨਾਂ ਨੂੰ ਮਹਾਰਾਜ ਕਹਿੰਦੇ ਉਹਨਾਂ ਦਾ ਡਰ ਜਿਹੜਾ ਮਹਾਰਾਜ ਜੀ ਕੀ ਕਰਦੇ ਨੇ, ਚੱਕ ਦਿੰਦੇ ਨੇ। ਅੱਗੇ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ, ਕਿ ਫਿਰ ਉਸ ਤੋਂ ਬਾਅਦ ਤੀਸਰੇ ਪਾਤਸ਼ਾਹ
ਸਰੀਰ ਜਾਮਾ ਬਦਲ ਗਿਆ, ਜੋਤ ਉਹੀ ਹੈ, ਜੋਤ ਉਹਾ ਜੁਗਤ ਸਾਹਿ ਸਹਿਕਾਇਆ ਫੇਰ ਪਲਟੀ ਹੈ, ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂੰ ਆਖੀ। ਉਹਦੇ ਵਿੱਚੋਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਉਹਨਾਂ ਨੇ ਕਲਯੁੱਗ ਦੇ ਵਿੱਚ ਅਵਤਾਰ, ਮਹਾਰਾਜ ਜੀ ਕਲਯੁੱਗ ਦੀ ਜਿਹੜੀ ਹੈਗੀ ਆ ਲਾਜ ਮਹਾਰਾਜ ਨੇ ਆਪ ਰੱਖੀ ਤੀਸਰੇ ਪਾਤਸ਼ਾਹ ਨੇ। ਕਿਵੇਂ? ਕਹਿੰਦੇ ਅਗਨ ਦੇਖਤ ਗਤ ਚਰਨ ਕਵਲ ਜਾਸ, ਵੀ ਜਿਹੜੇ ਅਗਨ ਹੁੰਦੇ ਨੇ ਪਾਪ ਕਹਿੰਦੇ ਨੇ, ਦੇਖਤ ਗਤ ਵੀ ਉਹਨਾਂ ਦੀ, ਉਹਨਾਂ ਨੂੰ ਵੀ ਮਹਾਰਾਜ ਭਜਾ ਦਿੰਦੇ ਨੇ ਉਹਨਾਂ ਦੇ ਚਰਨ ਕਵਲ ਜਾਸ। ਪਰ ਜਿਹਨਾਂ ਨੇ ਪਰਮੇਸ਼ਰ ਦੇ ਚਰਨ ਫੜੇ, ਚਰਨ ਕਵਲ ਜਾਸ ਹੈ ਨਾ, ਉਹਨਾਂ ਦੇ ਮਹਾਰਾਜ ਕੀ ਕਹਿੰਦੇ ਨੇ, ਅਗਨ ਵਿਘਨ ਜਿਹੜੇ ਨੇ, ਅਗਨ ਜਿਹੜੇ ਨੇ, ਪਾਪ ਜਿਹੜੇ ਨੇ ਦੂਰ ਕਰ ਦਿੰਦੇ ਨੇ। ਅੱਗੇ ਫਿਰ ਕਹਿੰਦੇ ਸਭ ਬਿਦ ਮਾਨਿਓ ਮਨ, ਕਿ ਜਦੋਂ ਤੀਸਰੇ ਪਾਤਸ਼ਾਹ ਦਾ ਮਨ ਬਹੁਤ ਪ੍ਰਸੰਨ ਹੋ ਗਿਆ, ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ, ਤੀਸਰੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਅੱਗੇ ਟ੍ਰਾਂਸਫਰ ਕਰ ਦਿੱਤੀ ਗੁਰਤਾ ਗੱਦੀ, ਅਤੇ ਚੌਥੇ ਪਾਤਸ਼ਾਹ ਜਿਹੜੇ ਨੇ ਤਖਤ ਦੇ ਉੱਪਰ ਸੱਜ ਗਏ, ਜਿਹਨਾਂ ਦਾ ਅੱਜ ਗੁਰਿਆਈ ਪੁਰਬ ਮਨਾ ਰਹੇ ਹਾਂ। ਹਾਂਜੀ, ਨੈਕਸਟ। ਸੋ ਇਹੀ ਜਿਹੜੀ ਆਪਾਂ ਵਿਚਾਰ ਕੀਤੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਨੂੰ ਫਿਰ ਅੱਗੇ ਜਿਹੜਾ ਸਕਸੈਸਰ ਮਹਾਰਾਜ ਜੀ ਨੇ ਤਖ਼ਤ ਦੇ ਉੱਪਰ ਬਿਠਾ ਕੇ ਮਹਾਰਾਜ ਜੀ ਦਾ ਤਿਲਕ ਕੀਤਾ। ਅੱਗੇ ਜਦੋਂ ਨਾ ਗੁਰਿਆਈ ਦੇ ਉੱਤੇ ਮਹਾਰਾਜ ਬਿਠਾਉਂਦੇ ਸਨ ਤਾਂ ਪਹਿਲਾਂ ਤਿਲਕ ਕੀਤਾ ਜਾਂਦਾ ਸੀ। ਤਿਲਕ ਕੌਣ ਕਰਦਾ ਸੀ? ਬਾਬਾ ਬੁੱਢਾ ਜੀ। ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਕੀਤਾ। ਅੱਗੇ ਕਿਹਨੇ ਕੀਤਾ? ਡੂ ਯੂ ਨੋ ਹੂ ਡਿਡ ਦਾ ਤਿਲਕ ਆਫਟਰ ਆਫਟਰ ਬਾਬਾ ਬੁੱਢਾ ਜੀ? ਹਾਂਜੀ ਹਾਂਜੀ, ਵੈਰੀ ਗੁੱਡ। ਸੋ ਜਿਹੜਾ ਤਿਲਕ ਲਾਉਣ ਦੀ ਰਸਮ ਸੀ ਨਾ ਜਿਹੜੀ ਹੈਗੀ ਆ ਮਰਿਆਦਾ, ਉਹ ਹਮੇਸ਼ਾ ਬਾਬਾ ਬੁੱਢਾ ਜੀ, ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਬੇਟੇ, ਫਿਰ ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਪੋਤਰੇ, ਇੱਦਾਂ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹਨਾਂ ਨੂੰ ਤਿਲਕ ਕਰਨ ਦੀ ਜਿਹੜੀ ਹੈ ਮਹਾਰਾਜ ਜੀ ਹੁਕਮ ਕਰਦੇ ਰਹੇ ਨੇ ਵੀ ਤੁਸੀਂ ਤਿਲਕ ਕਰਨਾ। ਸੋ ਬਾਬਾ ਬੁੱਢਾ ਜੀ ਨੇ ਫਿਰ ਮਹਾਰਾਜ ਜੀ ਦੀ ਆਪਾਂ ਫੋਟੋ ਪਹਿਲਾਂ ਦੇਖੀ ਸੀ ਨਾ, ਦੈਟਸ AI ਜਨਰੇਟਡ। ਸੋ ਉਹਦੇ ਵਿੱਚ ਬਾਬਾ ਬੁੱਢਾ ਜੀ ਚੌਥੇ ਪਾਤਸ਼ਾਹ ਨੂੰ ਤਿਲਕ ਕਰ ਰਹੇ ਨੇ ਗੁਰਿਆਈ ਪੁਰਬ ਦਾ। ਇਹਦਾ ਜ਼ਿਕਰ ਅੱਗੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ। ਰਾਮਕਲੀ ਸੱਦ ਬਾਣੀ ਹੈ ਜਿਹੜੀ, ਜ਼ਿਆਦਾਤਰ ਆਪਾਂ ਜਦੋਂ ਸੰਸਕਾਰ ਹੋ ਜਾਂਦਾ, ਫਿਊਨਰਲ ਹੁੰਦਾ ਨਾ, ਉਦੋਂ ਬਾਅਦ ਵਿੱਚ ਆਪਾਂ ਸਹਿਜ ਪਾਠ ਦਾ ਭੋਗ ਪੈਂਦਾ, ਉਦੋਂ ਬਾਣੀ ਪੜ੍ਹਦੇ ਹਾਂ ਆਪਾਂ। ਉਹਦੇ ਵਿੱਚ ਫਿਰ ਮਹਾਰਾਜ ਜੀ ਪ੍ਰਸੰਗ ਜਿਹੜਾ ਉਹ ਦੁਹਰਾਉਂਦੇ ਨੇ। ਵੀ ਗੋਇੰ ਟੋਕ ਅਬਾਊਟ ਦੈਟ ਇਨ ਦ ਨੈਕਸਟ ਸਲਾਈਡ। ਹਾਂਜੀ ਨੈਕਸਟ। ਹਾਂਜੀ, ਸੋ ਤਿੰਨ ਪੌੜੀਆਂ ਖੀਰੀਆਂ ਜਿਹੜੀਆਂ ਨੇ, ਚੌਥੀ, ਪੰਜਵੀਂ ਅਤੇ ਛੇਵੀਂ, ਇਹਦੇ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਗੁਰਿਆਈ ਪੁਰਬ ਅੱਗੇ ਟ੍ਰਾਂਸਫਰ ਹੁੰਦੀ ਹੈ ਚੌਥੇ ਪਾਤਸ਼ਾਹ ਨੂੰ, ਅਤੇ ਜਦੋਂ ਤੀਸਰੇ ਪਾਤਸ਼ਾਹ ਜਦੋਂ ਸਰੀਰ ਕਰਕੇ ਮਹਾਰਾਜ ਜੀ ਅਕਾਲ ਪੁਰਖ ਦੇ ਵਿੱਚ ਲੀਨ ਹੋਣ ਲੱਗੇ ਨੇ ਨਾ, ਉਦੋਂ ਫਿਰ ਮਹਾਰਾਜ ਜੀ ਨੇ ਜਿਹੜੀ ਮਰਿਆਦਾ ਬੰਨ੍ਹੀ ਹੈ, ਜਿਹਨੂੰ ਆਪਾਂ ਅੱਜ ਕੱਲ੍ਹ ਫੋਲੋ ਕਰਦੇ ਹਾਂ, ਸਾਨੂੰ ਹੁਕਮ ਕੀ ਕੀਤਾ ਵੀ ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਵੇ, ਕਿਉਂਕਿ ਮਹਾਰਾਜ ਦਾ ਕੱਲ੍ਹ ਨੂੰ ਆਉਣਾ ਨਾ ਜੋਤੀ ਜੋਤ ਪੁਰਬ, ਸੋ ਮਹਾਰਾਜ ਜੀ ਦਾ ਕੱਲ੍ਹ ਨੂੰ ਜਿਹੜਾ ਪੁਰਬ ਆ ਰਿਹਾ ਅਤੇ ਕੱਲ੍ਹ ਜਿਹੜਾ ਲੰਘ ਕੇ ਗਿਆ, ਦੋਨਾਂ ਦਾ ਇਹ ਕਨੈਕਸ਼ਨ ਹੈ ਇਸ ਸ਼ਬਦ ਦੇ ਵਿੱਚ। ਇਹ ਬਾਬਾ ਸੁੰਦਰ ਜੀ ਹੋਏ ਨੇ, ਉਹਨਾਂ ਨੂੰ ਮਹਾਰਾਜ ਜੀ ਨੇ ਸਾਰੀ ਜਿਹੜੀ ਹੈ ਜਾਣਕਾਰੀ ਇਹ ਦਿੱਤੀ ਸੀ। ਫਿਰ ਗਾਹਾਂ ਬਾਬਾ ਸੁੰਦਰ ਜੀ ਦੇ ਨਾਮ ਹੇਠ ਇਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਗਈ ਹੈ ਗੁਰਬਾਣੀ। ਸੋ ਮਹਾਰਾਜ ਜੀ ਕੀ ਕਹਿ ਰਹੇ ਨੇ? ਮਹਾਰਾਜ ਕਹਿੰਦੇ ਨੇ ਸਤਿਗੁਰ ਭਾਣੈ ਆਪਣੈ ਵਹਿ ਪਰਿਵਾਰ ਸਦਾਇਆ, ਕਿ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਆਪਣੀ ਮੌਜ ਦੇ ਵਿੱਚ ਜਦੋਂ ਮਹਾਰਾਜ ਜੀ ਤੀਜੇ ਪਾਤਸ਼ਾਹ ਨੇ ਫੈਸਲਾ ਕਰ ਲਿਆ ਨਾ ਕਿ ਹੁਣ ਸਮਾਂ ਜਿਹੜਾ ਸਾਡਾ ਹੈ ਉਹ ਨੇੜੇ ਆ ਗਿਆ, ਮਹਾਰਾਜ ਜੀ ਨੇ ਆਪਣੇ ਸਾਰਾ ਪਰਿਵਾਰ ਸੱਦ ਲਿਆ। ਪਰਿਵਾਰ ਕੌਣ ਸੀ? ਇਕੱਲੇ ਬੱਚੇ ਨਹੀਂ ਸੀ, ਆਪਾਂ ਸਿੱਖ ਸਾਰੇ ਸਾਰੇ ਮਹਾਰਾਜ ਜੀ ਨੇ ਸੱਦ ਲਏ, ਭਾਈ ਆਓ ਹੁਣ ਬੁਲਾ ਲਏ। ਜਿਵੇਂ ਹੁਣ ਜਦੋਂ ਕੋਈ ਸਿਆਣਾ ਮਨੁੱਖ ਵੀ ਹੈ ਜਿਹੜਾ, ਜਦੋਂ ਉਹਨੇ ਕੁਛ ਦੱਸਣਾ ਹੋਵੇ ਨਾ ਜਾਣ ਲੱਗੇ, ਸਾਰੇ ਇੰਸਟਰਕਸ਼ਨਸ ਦੇ ਕੇ ਜਾਂਦੇ ਨੇ। ਹੁਣ ਸਾਡੇ ਮੰਮੀ ਡੈਡੀ ਕਿਤੇ ਬਾਹਰ ਜਾਣ ਹੈ ਨਾ, ਸਾਨੂੰ ਦੱਸ ਕੇ ਜਾਂਦੇ ਨੇ ਨਾ, ਐਂ ਕਰ ਲਿਓ ਮੇਰੇ ਮਗਰੋਂ ਲਾਈਟਾਂ ਬੰਦ ਰੱਖਿਓ, ਜਾਂ ਆਹ ਚੀਜ਼ ਕਰ ਲਿਓ, ਆਹ ਚੀਜ਼ ਕਰ ਲਿਓ, ਕੁੰਡਾ ਲਾ ਕੇ ਰੱਖਿਓ, ਕਿਸੇ ਨੂੰ ਆਉਣ ਨਹੀਂ ਦੇਣਾ, ਜਾਂ ਕੁਛ ਸਮਝਾਉਂਦੇ ਨੇ ਨਾ ਸਾਡੇ ਮਾਂ ਪਿਓ ਉਸੇ ਤਰੀਕੇ ਦੇ ਨਾਲ। ਜਦੋਂ ਹੁਣ ਮਹਾਰਾਜ ਜਾਣ ਲੱਗੇ ਨੇ, ਸਰੀਰ ਕਰਕੇ ਮਹਾਰਾਜ ਜੀ ਅਲੋਪ ਹੋਣ ਲੱਗੇ ਨੇ, ਅਤੇ ਸਾਨੂੰ ਜਿਹੜੇ ਗੁਰਸਿੱਖਾਂ ਨੂੰ ਆਪਣੇ ਪਰਿਵਾਰ ਨੂੰ ਸਮਝਾਉਣ ਲੱਗੇ ਨੇ, ਭਾਈ ਅੱਗੇ ਹੁਣ ਕਰਨਾ ਕੀ ਹੈ, ਉਹ ਸਮਝਾਉਂਦੇ ਨੇ ਮਹਾਰਾਜ। ਕਹਿੰਦੇ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਕਿ ਮੈਂ ਚਲੇ ਜਾਣਾ ਹੈ ਸਰੀਰ ਕਰਕੇ, ਮੈਂ ਤੁਹਾਨੂੰ ਅੱਜ ਤੋਂ ਬਾਅਦ ਦਰਸ਼ਨ ਨਹੀਂ ਦੇਣੇ। ਜਿਹੜਾ ਪਰ ਮੇਰੇ ਮਗਰੋਂ ਰੋਇਆ, ਮਹਾਰਾਜ ਕਹਿੰਦੇ ਮੈਨੂੰ ਉਹ ਕਤਈ ਚੰਗਾ ਨਹੀਂ ਲੱਗਣਾ, ਮੇਰੇ ਮਨ ਨੂੰ ਉਹਨੇ ਨਹੀਂ ਪਾਉਣਾ। ਅੱਗੇ ਫਿਰ ਕੀ ਕਹਿੰਦੇ ਨੇ? ਮਿਤ ਪੈਜ ਹੈ ਮਿਤ ਬਿਗ ਸਹਿਜ, ਇਸ ਮਿਤ ਕੀ ਪੈਜ ਭਾਵ ਹੈ। ਮਿਤ ਕਹਿੰਦੇ ਨੇ ਮਿੱਤਰ ਨੂੰ, ਕਹਿੰਦੇ ਜੇ ਸਾਡਾ ਕੋਈ ਮਿੱਤਰ ਹੋਵੇ, ਸਾਡਾ ਕੋਈ ਕੀ ਹੋਵੇ, ਵਾਟ ਵੀ ਕਾਲ ਅ ਮਿੱਤਰ, ਅ ਫਰੈਂਡ, ਇਫ ਵੀ ਹੈਵ ਅ ਫਰੈਂਡ, ਜੇ ਸਾਡੇ ਫਰੈਂਡ ਨੂੰ ਕੋਈ ਸਨਮਾਨ ਮਿਲਦਾ ਹੋਵੇ, ਮੰਨ ਲਓ ਤੁਸੀਂ ਦੋਨੋਂ ਫਰੈਂਡ ਹੋ, ਠੀਕ ਹੈ, ਤੁਹਾਡੇ ਫਰੈਂਡ ਨੂੰ ਕੋਈ ਅਵਾਰਡ ਮਿਲਦਾ ਹੋਵੇ, ਤੁਸੀਂ ਖੁਸ਼ ਹੋਵੋਗੇ?
Will you be happy for her? Yes. Hana. So Maharaj kehte mit pajja mit bigsa. Ke je mitr nu mere mitr nu koi sanman ho reya hove ta mere man nu bhi vikas hoga, khushi hogi bhi bhai mera mitr jehda hai onu koi sanman mil lagya. He is getting a reward. Hana, onu koi recognition mil lagya. Mit pajja mit bigsa, jit mit jis mit ki paj paave ke oh parme oda jehda dost hai oh bhi khush hunda hai. So hun agge fir Maharaj ki kehnde ne ke tusi vichar dekho put bhai har satguru pa na aave ke jehda akal purakh vaiguru mainu sanman rupi chola kehnde apde andar nanak leen bhayo gobind singh jio pani sang pani ke tattan ch tatt milne lagge ne main parmeshwar de vich fir dwara jot utthi ja rahi hai suraj kiran mile jal ka jal hua ram dwara fir jwak jaake jot jehdi hai jot de vich ral jani hai mainu ta khushi hai main parmeshwar de vich ek mik ho jana hai so mainu khushi hai is karke meri khushi karke thonu vi farz bande tusi vi khush hovo mere jaan de upar ਇਹ ਸ਼ਬਦ ਦੇ ਅਰਥ ਇਦਾਂ ਬਣਦੇ ਨੇ ਅੱਗੇ ਮਹਾਰਾਜ ਕਹਿੰਦੇ ਸਤਿਗੁਰੂ ਪ੍ਰਤਾ ਖੋਦ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਕਿਹਦੇ ਪੈਰੀ ਪਾਇਆ ਰਾਮਦਾਸ ਪੈਰੀ ਪਾਇਆ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਰਾਜ ਜਿਹੜਾ ਅਵਚਲ ਟਲ ਆਦਿ ਗੁਰੂ ਫਰਮਾਇਓ ਪਰਮੇਸ਼ਰ ਦਾ ਜਿਹੜਾ ਰਾਜ ਹੈ ਨਾ ਰਾਜ ਯੋਗ ਤਖ਼ਤ ਦੀਆਂ ਗੁਰੂ ਰਾਮਦਾਸ ਆਪਾਂ ਪੜ੍ਹਿਆ ਨਾ ਸ਼ਬਦ ਇਹ ਰਾਜ ਮਹਾਰਾਜ ਜੀ ਨੇ ਆਪ ਟਿਕਾਇਆ ਤੇ ਫਿਰ ਕਿਹਨੂੰ ਬਖਸ਼ਿਸ਼ ਕੀਤਾ ਸਾਰੇ ਸਿੱਖਾਂ ਨੂੰ ਸਭ ਸਿੱਖ ਪੁੱਤ ਬੰਧਪ ਭਾਈ ਸਾਰੇ ਜਿਹੜੇ ਸਿੱਖ ਸੀ ਬੰਧਪ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਸੱਦਿਆ ਮਹਾਰਾਜ ਨੇ ਕਹਿੰਦੇ ਭਾਈ ਅੱਜ ਤੋਂ ਬਾਅਦ ਅਸੀਂ ਚੱਲੇ ਹਾਂ ਸਰੀਰ ਦਾ ਚੋਲਾ ਤਿਆਗ ਕੇ ਗੁਰਤਾ ਗੱਦੀ ਦੇ ਮਾਲਕ ਹੋਣਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਅੱਜ ਤੋਂ ਬਾਅਦ 'ਚ ਇਹੀ ਸਾਡੇ ਤੁਹਾਡੇ ਸਾਰਿਆਂ ਦੇ ਗੁਰੂ ਨੇ ਇਹੀ ਤੁਹਾਨੂੰ ਕਲਯੁੱਗ ਦੇ ਵਿੱਚੋਂ ਜਿਹੜਾ ਤੁਹਾਡਾ ਜੀਵਨ ਜਿਹੜਾ ਇਹ ਤੁਹਾਡਾ ਜੀਵਨ ਜਾਚ ਤੁਹਾਨੂੰ ਦੱਸਣਗੇ ਤੁਹਾਡਾ ਜੀਵਨ ਸਫਲਾ ਕਰਨ ਦੇ ਸਮਰੱਥ ਇਹੀ ਹੋਣਗੇ ਸੋ ਅੱਗੇ ਮਹਾਰਾਜ ਕਹਿੰਦੇ ਨੇ ਦੂਸਰੀ ਤੋਂ ਬਾਅਦ ਪੰਜਵੀਂ ਪੌੜੀ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕਿ ਮੇਰੇ ਜਾਣ ਤੋਂ ਬਾਅਦ 'ਚ ਕਿਸੇ ਨੇ ਵੀ ਰੋਣਾ ਨਹੀਂ ਨੋਬਦੀ ਪਲੀਜ਼ ਨੋਬਦੀ ਵਿਲ ਕ੍ਰਾਈ ਆਫਟਰ ਆਈ ਲੀਵ ਦਿਸ ਵਰਲਡ ਹੈ ਨਾ ਕਰਨਾ ਕੀ ਹੈ ਕੀਰਤਨ ਕਰਿਓ ਕੀ ਕਰਨਾ ਹੈ ਕੀਰਤਨ ਕਰਨਾ ਕਿਸੇ ਨੇ ਵਿਰਾਗ ਨਹੀਂ ਕਰਨਾ ਕੀਰਤਨ ਕਰਨਾ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਕੇਸੋ ਕਹਿੰਦੇ ਨੇ ਇੱਥੇ ਪਰਮੇਸ਼ਰ ਨੂੰ ਵੀ ਕੇਸੋ ਗੋਪਾਲ ਵੀ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਪੰਡਿਤ ਇੱਥੇ ਬਾਹਮਣਾ ਵਾਲਾ ਪੰਡਿਤ ਨਾ ਲੈ ਲਿਓ ਪੰਡਿਤ ਸੋ ਜੋ ਕਰਮਾਂ ਕਸੂਰ ਜਿਵੇਂ ਸਾਰਾ ਜ਼ਿਕਰ ਆਉਂਦਾ ਵੀ ਪੰਡਿਤ ਕੌਣ ਹੈ ਕਹਿੰਦੇ ਜਿਹੜਾ ਕਰਮਾਂ ਦੇ ਨਾਲ ਹੋਵੇ ਪੁੰਨ ਦਾਨ ਕਾ ਕਰਿਆ ਸਰੀਰ ਇੱਦਾਂ ਇੱਦਾਂ ਜ਼ਿਕਰ ਆਉਂਦਾ ਵੀ ਸਾਰੀ ਬ੍ਰਾਹਮਣ ਸੋ ਜੋ ਪੂਜਾ ਬ੍ਰਹਮ ਹੈ ਨਾ ਉਹਨੂੰ ਮਹਾਰਾਜ ਜਾਤੀਵਾਦ ਨਹੀਂ ਮਹਾਰਾਜ ਇੱਥੇ ਕਰ ਰਹੇ ਮਹਾਰਾਜ ਜੀ ਕਰਮ ਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਪੰਡਿਤ ਕਿਹੜਾ ਕਿ ਜਿਹੜਾ ਪਰਮੇਸ਼ਰ ਦੀ ਜਿਹੜੀ ਗਤਮਿਤ ਹੈ ਉਹਨੂੰ ਸਮਝਣ ਦਾ ਯਤਨ ਕਰਦਾ ਹੈ ਜਿਹੜੇ ਉਹਦੀ ਬਾਣੀ ਦਾ ਪਾਠ ਕਰਦਾ ਜਾਂ ਉਹਨੂੰ ਉੱਪਰ ਚੱਲਣ ਦਾ ਜਿਹੜਾ ਮਾਰਗ ਫੋਲੋ ਕਰਦਾ ਉਹਨੂੰ ਮਹਾਰਾਜ ਕਹਿੰਦੇ ਨੇ ਪੰਡਿਤ ਸੋ ਐਸਾ ਜਿਹੜਾ ਪੰਡਿਤ ਹੈ ਉਹਨੂੰ ਸੱਦਣਾ ਹੈ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਅੱਗੇ ਕੀ ਕਹਿੰਦੇ ਨੇ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਜਦੋਂ ਪੁਰਾਣੇ ਸਰੀਰ ਚੜ੍ਹਾਈ ਕਰ ਜਾਂਦੇ ਸੀ ਨਾ ਅੱਗੇ ਪੁਰਾਣਾਂ ਦੀ ਕਥਾ ਹੁੰਦੀ ਹੁੰਦੀ ਸੀ ਪੁਰਾਣ ਹਿੰਦੂ ਗ੍ਰੰਥ ਹੁੰਦੇ ਨੇ ਸੋ ਉਹਨਾਂ ਦੀ ਕਥਾ ਕੀਤੀ ਜਾਂਦੀ ਸੀ ਪਰ ਮਹਾਰਾਜ ਕਹਿੰਦੇ ਨੇ ਪੁਰਾਣ ਜੇ ਪੜ੍ਹਨੇ ਨੇ ਤਾਂ ਕਿਹੜੇ ਪੜ੍ਹਦੇ ਨੇ ਹਰ ਹਰ ਕਥਾ ਪੜ੍ਹੇ ਪੁਰਾਣ ਕਿ ਹਰੇ ਦੀ ਕਥਾ ਰੱਬ ਦੀ ਕਥਾ ਪੜ੍ਹਦੀ ਹੈ ਅਤੇ ਹੁਣ ਵੀ ਸਾਡੇ ਲਈ ਹੁਕਮ ਹੈ ਜਦੋਂ ਕਿਸੇ ਦਾ ਸਰੀਰ ਚੜ੍ਹਾਈ ਕਰ ਜਾਵੇ ਨਾ ਮਹਾਰਾਜ ਕਹਿੰਦੇ ਨੇ ਨਾ ਜਿੰਨਾ ਚਿਰ ਉਹਦਾ ਸਰੀਰ ਦਾ ਜਿਹੜਾ ਸਹਿਜ ਪਾਠ ਸਾਹਿਬ ਦਾ ਭੋਗ ਨਹੀਂ ਪੈਂਦਾ ਉਹਨਾਂ ਚਿਰ ਰੋਜ਼ ਸ਼ਾਮ ਨੂੰ ਨਾ ਸਲੋਕ ਸਹਿਸਕ੍ਰਿਤੀ ਦੀ ਕਥਾ ਕਰ ਲਿਆ ਕਰੋ ਮਹਿੰਗੀ ਬਾਣੀ ਹੈ ਨੋ ਡਾਊਟ ਬਟ ਉਹਦੀ ਕਥਾ ਕਰ ਲਿਆ ਕਰੋ ਉਹਦੇ ਨਾਲ ਕੀ ਹੋਏਗਾ ਕਹਿੰਦੇ ਬਾਣੀ ਦਾ ਫਲ ਕੀ ਹੈ ਇਹ ਸਰੀਰ ਦਾ ਮੋਹ ਨਾ ਜਿਹੜਾ ਜਿਹੜੀ ਜੀਵ ਰੂਪ ਆਤਮਾ ਨਿਕਲ ਗਈ ਹੈ ਉਹਨੂੰ ਕਈ ਵਾਰੀ ਪਰਿਵਾਰ ਦਾ ਜਾਂ ਘਰ ਦਾ ਮੋਹ ਰਹਿ ਜਾਂਦਾ ਵੀ ਉਹ ਮੋਹ ਟੁੱਟ ਜਾਏਗਾ ਅਤੇ ਉਹ ਅੱਗੇ ਮੂਵ ਆਨ ਹੋ ਜਾਏਗੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਹਿਸਕ੍ਰਿਤੀ ਦਾ ਪਾਠ ਕਰ ਲਿਆ ਕਰੋ ਕਥਾ ਕਰ ਲਿਆ ਕਰੋ ਸੋ ਰਹੋ ਵਿਚਾਰ ਹਰ ਕਥਾ ਪੜ੍ਹੀ ਹਰ ਨਾਮ ਸੁਣਿਆ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਆ ਫੁੱਲ ਹਰ ਸਰ ਪਾਵੇ ਮਹਾਰਾਜ ਕਹਿੰਦੇ ਸਾਰਾ ਕੁਛ ਛੱਡ ਕੇ ਕੀ ਕਰਨਾ ਫੁੱਲ ਹਰ ਸਰ ਜਿਹੜਾ ਹੈਗਾ ਹਰ ਸਰ ਪਾਵੇ ਸਤਸੰਗਤ ਦੇ ਵਿੱਚ ਆਉਣਾ ਥੋੜ੍ਹਾ ਜਿਹਾ ਮੈਂ ਸਕਿੰਮ ਕਰ ਰਿਹਾ ਬਰੀਫ ਜਿਹਾ ਕਰ ਰਿਹਾ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਫਿਰ ਕਹਿੰਦੇ ਨੇ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੋ ਜਾਣ ਜੀਓ ਰਾਮ ਦਾ ਸੋਢੀ ਤਿਲਕ ਦੀਆਂ ਗੁਰਸ਼ਬਦ ਸੱਚ ਨੀਸਾਣ ਜੀਓ ਕਿ ਮਹਾਰਾਜ ਜੀ ਨੇ ਫਿਰ ਜਿਹੜਾ ਤਿਲਕ ਸੀ ਕਿਹਨੂੰ ਲਾਇਆ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੋਲੋ ਸਾਰੇ ਧੰਨ ਧੰਨ ਸ਼੍ਰੀ ਗੁਰੂ ਵੈਰੀ ਗੁੱਡ ਹਾਂਜੀ ਅੱਗੇ ਮਹਾਰਾਜ ਕਹਿੰਦੇ ਨੇ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜਾਏ ਜੀਓ ਹੁਣ ਮਹਾਰਾਜ ਜੀ ਨੇ ਕੋਈ ਬਚਨ ਕੀਤਾ ਹੋਵੇ ਤਾਂ ਸਿੱਖਾਂ ਦਾ ਫਰਜ਼ ਕੀ ਬਣਦਾ ਉਹਨੂੰ ਫੋਲੋ ਕਰਨ ਦਾ ਹਾਂਜੀ
ਗੁਰੂ ਸਾਹਿਬ ਕੁਛ ਕਹਿਣ ਤਾਂ ਸਾਡਾ ਫਰਜ਼ ਕੀ ਬਣਦਾ ਉਹਨੂੰ ਫੋਲੋ ਕਰਨ ਦਾ, ਵੀ ਡੋਂਟ ਕੁਐਸਚਨ, ਵੀ ਫੋਲੋ ਇਟ। ਹਾਂਜੀ ਪਿੰਡ ਪੱਤਲ ਕਿਰਿਆ, ਇਹ ਸਾਰੀਆਂ ਜਿਹੜੀਆਂ ਸੀ ਪੇੜੇ ਬਣਾ ਕੇ ਚੜ੍ਹਾਏ ਜਾਂਦੇ ਸੀ, ਇਹ ਕਿਰਿਆਵਾਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਸਨ। ਮਹਾਰਾਜ ਕਹਿੰਦੇ ਇਹਨਾਂ ਨੂੰ ਕੁਛ ਨਹੀਂ ਕਰਨਾ ਹੈਗਾ, ਜਿਹੜੇ ਕਹੇ ਜਾਂਦੇ ਨੇ ਵੀ ਤੁਸੀਂ ਆਹ ਦਾਨ ਕਰ ਦਿਓ ਜੀ, ਆਹ ਚੀਜ਼ ਲਿਆ ਦਿਓ, ਆਹ ਪੂਜਾ ਕਰਾ ਲਓ, ਇਹ ਕਰਾ ਲਓ, ਡੋਂਟ ਡੂ ਦੈਟ। ਕਰਨਗੇ ਫੁੱਲ ਹਾਰ, ਫੁੱਲ ਪਾਉਂਦੇ ਨੇ ਨਾ ਜਿਹੜੇ, ਹੈ ਨਾ, ਵੀ ਇੱਥੇ ਸਪੈਸ਼ਲ ਜਾ ਕੇ ਨਹੀਂ। ਮਹਾਰਾਜ ਕਹਿੰਦੇ ਹਰ ਸਰ ਪਾਵੇ, ਹਰੀ ਸਰ ਦਾ ਕਿਹੜਾ ਹਰੀ ਸਰ ਕਹਿੰਦਾ, ਸਤਸੰਗਤ, ਵੀ ਸਤਸੰਗਤ ਦੇ ਵਿੱਚ ਸਾਰਾ ਕੁਛ। ਮਹਾਰਾਜ ਕਹਿੰਦੇ ਮੈਨੂੰ ਭਾਉਂਦਾ ਕੀ ਚੀਜ਼ ਹੈ, ਸਤਸੰਗਤ, ਸਾਡੇ ਲਈ ਸਰੋਵਰ ਕਿਹੜਾ ਹੈ, ਸਤਸੰਗਤ, ਵੀ ਸਤਸੰਗਤ ਦੇ ਵਿੱਚ ਜਾਣਾ, ਫੋਲੋ ਦਾ ਸੰਗਤ, ਸੰਗਤ ਚੰਗਿਆਂ ਦੀ ਕਰੋ, ਰੱਬ ਦੀ ਵਿਚਾਰ ਕਰੋ, ਡੋਂਟ ਡੂ ਐਨੀਥਿੰਗ ਐਲਸ, ਦੇਰ ਇਜ਼ ਨੋ ਪੁਆਇੰਟ ਆਫ ਡੂਇੰਗ ਇਟ, ਕਰੋਂਗੇ ਵੀ ਉਦੋਂ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਕਰਨਾ ਕੀ ਹੈ, ਸਤਸੰਗਤ ਦੇ ਵਿੱਚ ਆਉਣਾ, ਸੰਗਤ ਕਰਨ ਦਾ ਸਾਨੂੰ ਮਹਾਰਾਜ ਨੇ ਹੁਕਮ ਕੀਤਾ। ਆਈ ਹੋਪ ਦੈਟ ਆਨਸਰਸ ਯੂਰ ਕੁਐਸਚਨ। ਹਾਂਜੀ, ਸੋ ਅੱਗੇ ਮਹਾਰਾਜ ਕਹਿੰਦੇ ਗੁਰਸਿੱਖਾਂ ਮੰਨ ਲਈ ਰਜਾਏ ਜੋ। ਮਹਾਰਾਜ ਕਹਿੰਦੇ ਵੀ ਹੁਣ ਅੱਜ ਤੋਂ ਬਾਅਦ ਗੁਰੂ ਕੌਣ ਨੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਅਤੇ ਸਾਰੇ ਜਿਹੜੇ ਨੇ ਮਹਾਰਾਜ ਦਾ ਹੁਕਮ ਜਿਹੜਾ ਹੈ ਫੋਲੋ ਕਰਨਗੇ। ਅਤੇ ਫਿਰ ਮਹਾਰਾਜ ਕਹਿੰਦੇ ਕੌਣ ਪਹਿਲਾਂ ਮੂਹਰੇ ਆਇਆ, ਮੋਹਰੀ ਪੁੱਤ ਸਨਮੁਖ ਹੋਇਆ, ਬਾਬਾ ਮੋਹਰੀ ਜੀ, ਦੋ ਪੁੱਤਰ ਸੀ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ। ਮੋਹਨ ਜੀ ਅੱਗੇ ਜ਼ਿਕਰ ਆਏਗਾ ਜਦੋਂ ਮਹਾਰਾਜ ਪੋਥੀਆਂ ਲੈਣ ਜਾਂਦੇ ਨੇ, ਕਦੇ ਹੋਰ ਪ੍ਰਸੰਗ ਆਪਣੇ ਕੋਲ ਮਿਲਿਆ, ਵੀ ਵਿਲ ਟਾਕ ਅਬਾਊਟ ਦੈਟ। ਸੋ ਮੋਹਰੀ ਪੁੱਤ ਸਨਮੁਖ ਹੋਇਆ, ਮਹਾਰਾਜ ਦਾ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ ਉਹ ਆ ਕੇ ਉਹਨੇ ਨਮਸਕਾਰ ਕੀਤੀ ਚੌਥੇ ਪਾਤਸ਼ਾਹ ਨੂੰ। ਹੁਣ ਇੱਥੇ ਇੱਕ ਗੱਲ ਦੇਖੋ, ਰਿਸ਼ਤੇ ਦੇ ਵਜੋਂ ਚੌਥੇ ਪਾਤਸ਼ਾਹ ਜੀਜਾ ਜੀ ਲੱਗਦੇ ਨੇ। ਹੁਣ ਮਹਾਰਾਜ ਦੇ ਜਿਹੜੇ ਸਾਲਾ ਸਾਹਿਬ ਨੇ ਆਪਣੇ ਜੀਜੇ ਦੇ ਚਰਨ ਹੀ ਪੈ ਰਹੇ ਨੇ, ਪਰ ਉਹ ਐਜ਼ ਅ ਰਿਸ਼ਤੇਦਾਰੀ ਜਿਹੜੀ ਆ ਉਹ ਰਿਸ਼ਤੇਦਾਰੀ ਕਰਕੇ ਨਹੀਂ ਪੈ ਰਹੇ, ਐਜ਼ ਅ ਸਿੱਖ ਅਤੇ ਗੁਰੂ ਦੀ ਜਿਹੜੀ ਕਹਾਣੀ ਹੈ ਉਹ ਚੀਜ਼ ਨੂੰ ਅੱਗੇ ਫੋਲੋ ਕਰ ਰਹੇ ਨੇ ਮਹਾਰਾਜ, ਕਿਉਂਕਿ ਤਾਂ ਤੀਜੇ ਪਾਤਸ਼ਾਹ ਦਾ ਹੁਕਮ ਸੀ। ਰਾਮਦਾਸ ਹੈ ਪੈਰੀ ਪਾਇਆ ਜੀ, ਉਹ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਵੀ ਸਾਰੇ ਜਾਣੇ ਫਿਰ ਮੁੜ ਮੁੜ ਕੇ ਵਾਰੀ ਵਾਰੀ ਸਤਿਗੁਰਾਂ ਦੇ ਚਰਨ ਉੱਪਰ ਨਮਸਕਾਰਾਂ ਕਰਦੇ ਨੇ, ਖੁਸ਼ੀਆਂ ਸਾਂਝੇ ਕਰਦੇ ਨੇ, ਕੋਈ ਕਰ ਬਖੀਲੀ ਨਿਵੇ ਨਾ ਹੀ, ਫਿਰ ਸਤਿਗੁਰੂ ਆਣ ਨਿਵਾਇਆ। ਕਿ ਕਿਸੇ ਦੇ ਮਨ 'ਚ ਈਗੋ ਰਹਿ ਜਾਂਦੀ ਹੈ ਨਾ, ਵੀ ਯਾਰ ਇਹ ਤਾਂ ਸਾਡੇ ਨਾਲ ਸੇਵਾ ਕਰਦਾ ਹੁੰਦਾ ਸੀਗਾ, ਅੱਜ ਤੋਂ ਬਾਅਦ 'ਚ ਇਹ ਗੁਰੂ ਹੋਵੇਗਾ, ਸਾਨੂੰ ਹੁਣ ਇਹਦੀ ਚਰਨ ਪੜਨ ਪੈਣਾ, ਹੋ ਜਾਂਦਾ ਨਾ, ਐਨਵੀ ਹੋ ਜਾਂਦੀ ਹੈ ਨਾ, ਈਰਖਾ ਹੋ ਜਾਂਦੀ ਹੈ, ਜਲਸੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜੇ ਕੋਈ ਕਰ ਬਖੀਲੀ ਨਿਵੇ ਨਾ ਹੀ, ਜਿਹੜਾ ਵੀ ਕਹਿੰਦੇ ਜਿਹਦੇ ਮਨ 'ਚ ਇਹ ਸੀ ਵੀ ਮੈਂ ਤਾਂ ਨਹੀਂ ਨਮਸਕਾਰ ਕਰਦਾ ਇਹਨੂੰ, ਫਿਰ ਮਹਾਰਾਜ ਕਹਿੰਦੇ ਕੌਣ, ਫਿਰ ਸਤਿਗੁਰੂ ਆਣ ਨਿਵਾਇਆ, ਤੀਸਰੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਪ੍ਰੇਰ ਕੇ ਲਿਆਂਦਾ ਵੀ ਭਾਈ ਨਹੀਂ, ਅੱਜ ਤੋਂ ਬਾਅਦ ਤੁਸੀਂ ਦੁਨਿਆਵੀ ਤੌਰ 'ਤੇ ਇਹਨਾਂ ਨੂੰ ਐਜ਼ ਆ ਜੇਠਾ ਨਹੀਂ ਦੇਖਣਾ, ਇਹ ਦੇਖਣਾ ਕਿ ਇਹ ਕੌਣ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ। ਅੱਗੇ ਫਿਰ ਮਹਾਰਾਜ ਕਹਿੰਦੇ ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਵਡਿਆਈ ਕਿਹਨੇ ਦਿੱਤੀ, ਹਰ ਗੁਰ ਹੈ ਭਾਣਾ ਦੀ ਵਡਿਆਈ। ਆਪਾਂ ਜਿਹੜਾ ਪਹਿਲਾਂ ਜ਼ਿਕਰ ਪੜਿਆ ਨਾ ਦਸਵੇਂ ਪਾਤਸ਼ਾਹ ਦਾ, ਜਿਹੜੀ ਸਾਖੀ ਆਉਂਦੀ ਹੈ ਉਹਦੇ ਵਿੱਚ, ਜਿਵੇਂ ਹਰ ਗੁਰ ਹੈ ਭਾਣਾ ਦੀ ਵਡਿਆਈ, ਪਰਮੇਸ਼ਰ ਦੇ ਭਾਣੇ ਦੇ ਅੰਦਰ ਗੁਰਿਆਈ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਨਹੀਂ ਹੈ ਵੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਨੇ, ਸੇਵਾ ਤੋਂ ਪ੍ਰਸੰਨ ਨੋ ਡਾਊਟ ਹੋਏ ਨੇ, ਬਟ ਇਟ ਵਾਜ਼ ਆਲਰੇਡੀ ਰਿਟਨ। ਤੁਰ ਲਿਖਿਆ ਲੇਖ ਰਜਾਈ ਜੀ, ਤੁਰੋਂ ਲਿਖਿਆ ਹੋਇਆ ਸੀ ਲੇਖ ਪਰਮੇਸ਼ਰ ਦਾ, ਕਿ ਅੱਜ ਤੋਂ ਬਾਅਦ ਗੁਰਿਆਈ 'ਤੇ ਕੌਣ ਬੈਠਣਗੇ, ਚੌਥੇ ਪਾਤਸ਼ਾਹ। ਅੱਗੇ ਕਹਿ ਸੁੰਦਰ, ਸੁੰਦਰ ਬਾਬਾ ਸੁੰਦਰ ਜੀ, ਸੁਣੋ ਸੰਤ ਹੋ, ਸੁਣੋ ਸੰਤ ਹੋ, ਕੌਣ, ਸਾਰੀ ਸੰਗਤ ਸਾਨੂੰ ਸੰਤ ਕਹਿ ਕੇ ਮਹਾਰਾਜ ਸੰਬੋਧਨ ਕਰਦੇ ਨੇ, ਸਭ ਜਗਤ ਪੈਰੀ ਪਾਇਆ ਜੀ, ਸਾਰੇ ਜਾਣਿਆਂ ਨੂੰ ਮਾਰੇ ਹੁਕਮ ਕਰਦੇ ਨੇ ਕਿ ਕਿਹਦੇ ਪੈਰ ਫੜ ਲਓ, ਕਿਹਦੇ ਚੰਨ ਫੜ ਲਓ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਸੋ ਐਸੇ ਦੀਨ ਦਿਆਲ ਸਤਿਗੁਰੂ, ਸੋਢੀ ਸੁਲਤਾਨ, ਸੋਢੀ ਸੁਲਤਾਨ, ਵੀ ਆਲ ਨੋ ਹੁਣ ਵੀ ਸੋਢੀ ਕਿਉਂ ਕਹਿੰਦੇ ਆਪਾਂ ਉਹਨਾਂ ਨੂੰ, ਸੋਢੀ ਬੰਸ ਵਿੱਚੋਂ ਮਹਾਰਾਜ ਜੀ ਨੇ ਆਪਣਾ ਅਵਤਾਰ ਧਾਰਿਆ ਸੀ, ਸੋਢੀ ਬੰਸ, ਸੋਢੀ ਸੁਲਤਾਨ, ਧੰਨ ਧੰਨ ਸ਼੍ਰੀ ਗੁਰੂ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਉਹਨਾਂ ਦਾ ਕੱਲ੍ਹ ਆਪਾਂ ਗੁਰਿਆਈ ਪੁਰਬ ਮਨਾ ਕੇ ਹਟੇ ਹਾਂ। ਸੋ ਆਪ ਸੁਣ ਸੰਗਤਾਂ ਨੂੰ ਇੱਕ ਵਾਰ ਫਿਰ ਮਹਾਰਾਜ ਦੇ ਗੁਰਿਆਈ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੇ ਸਿੱਖ ਬਣ ਸਕੀਏ, ਜੋ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਉਹਨੂੰ ਆਪਾਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕੀਏ, ਕਿਉਂਕਿ ਵਾਟ ਮੈਟਰਸ ਇਜ਼ ਯੋਰ ਇੰਟੈਂਸ਼ਨ ਐਂਡ the efforts that we make. Parmeshwar ki dekhda hai, saadi bhavna te saade effort, we assi kinne ek effort paune aa, we win or we lose, that's not the point, the point is that we make some effort to do something. Assi eh nahi dekhna hai ki assi apne jeevan de vich safal hunne aa ja nahi fail hunne aa, koi kriya karni hai, nitne mukanne kuch vi karna hai, is karke nahi karna hai ki assi kuch prapt karna hai, nahi, ਉਹਦੀ ਕਿਰਪਾ ਹੋ ਜਾਣੀ ਹੈ, ਸਭ ਕੁਛ ਆਪਣੇ ਆਪ ਆ ਜਾਣਾ ਹੈ।
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਉਹਦੇ ਘਰ ਸਾਰਾ ਕੁਛ ਹੈ। ਜਿਸ ਦੇਹ ਸੋ ਪਾਵੇ, ਜਦੋਂ ਉਹਨੇ ਕੋਈ ਕਿਰਪਾ ਕਰਨੀ ਉਹਨੇ ਕਰੇ ਦੇਣੀ ਹੈ, ਉਹਨੇ ਇਹ ਨਹੀਂ ਦੇਖਣਾ ਕਿ ਬੰਦਾ ਚੰਗਾ ਹੈ ਜਾਂ ਮਾੜਾ, ਇਹ ਪਾਪੀ ਹੈ ਜਾਂ ਪੁੰਨੀ ਹੈ। ਅਜਾਮਲ ਪਾਪੀ ਜੱਗ ਜਾਂਦਾ ਨਿਮ ਖਮਾਏ ਨਿਸਤਾਰਾ, ਜਦੋਂ ਉਹਨੇ ਕਿਰਪਾ ਕਰਨੀ ਮਾਰੇ ਕਹਿੰਦੇ ਇਹ ਨਹੀਂ ਦੇਖਣਾ ਉਹਨੇ ਵੀ ਇਹ ਬੰਦਾ ਜਿਹੜਾ ਇਹ ਚੰਗਾ ਸੀ ਜਾਂ ਪਾਪੀ ਹੈ ਜਾਂ ਪੁੰਨੀ ਹੈ। ਅਜਾਮਲ ਦੀ ਕਹਾਣੀ ਸੁਣੀ ਆ ਨਾ, ਮੈਂ ਥੋੜ੍ਹੇ ਜਿਹਾ ਆਫ ਟੋਪਿਕ ਹੋ ਰਿਹਾ ਇਸ ਕਰਕੇ ਕਿ ਆਪਾਂ ਇਸ ਪੁਆਇੰਟ ਨੂੰ ਸਮਝ ਲਈਏ। ਅਜਾਮਲ ਪਾਪੀ ਜੱਗ ਜਾਂਦਾ, ਕਹਿੰਦੇ ਮਾੜਾ ਧੀੜਾ ਕੋਈ ਪਾਪੀ ਨਹੀਂ ਸੀ ਉਹ, ਇੱਕ ਹੁੰਦਾ ਛੋਟਾ ਮੋਟਾ ਪਾਪੀ ਪੜਦੇ ਵਿੱਚ ਰਹਿ ਜਾਂਦੀ ਹੈ ਗੱਲ, ਨਹੀਂ ਜੱਗ ਜਾਣਾ ਦੁਨੀਆਂ ਦੇ ਵਿੱਚ ਜਾਣਦੇ ਨੇ ਕਹਿੰਦੇ ਅਜਾਮਲ ਨੂੰ। ਨਿਮਖ ਮਾਹੀ ਨਿਸਤਾਰਾ, ਨਿਮਖ ਕੀ ਕਹਿੰਦੇ ਨੇ, ਜਸਟ ਅ ਬਲਿੰਕ ਆਫ ਐਨ ਆਈ, ਇੰਨੇ ਦੇ ਵਿੱਚ ਉਹਦਾ ਉਧਾਰ ਕਰ ਦਿੱਤਾ ਸਤਿਗੁਰਾਂ ਨੇ। ਸੋ ਅਸੀਂ ਵੀ ਆਪਣੇ ਚਰਨ ਜਿਹੜੇ ਹੈਗੇ ਨੇ, ਆਪਣੇ ਚਰਨ ਨਹੀਂ ਆਪਣੇ ਅਸੀਂ ਲਿਆ ਕੇ ਮਹਾਰਾਜ ਜੀ ਦੇ ਚਰਨ ਫੜੀਏ। ਸੋ ਆਓ ਹੁਣ ਸਮਾਂ ਹੋ ਚੱਲਿਆ, ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੁਹਰਾ ਲਈਏ, ਦੋ ਦੋ ਪੰਕਤੀਆਂ ਆਪਾਂ ਪੜ੍ਹ ਲਈਏ ਅਤੇ ਫਿਰ ਮਹਾਰਾਜ ਜੀ ਦਾ ਆਪਾਂ ਜਿਹੜਾ ਪੁਰਬ ਹੈ ਸਾਡਾ ਮਨਾਇਆ ਸਫਲਾ ਹੋ ਜਾਏਗਾ, ਤਾਂ ਜੇ ਅਸੀਂ ਇਹ ਸ਼ਬਦ ਆਪਣੇ ਅੰਦਰ ਵਸਾ ਲਾਂਗੇ, ਇਹਨੂੰ ਆਪਾਂ ਉੱਠਦੇ ਹਾਂ ਬਹਿੰਦੇ ਹਾਂ ਸੌਂਦੇ ਹਾਂ ਜਾਗਦੇ ਹਾਂ, ਕੋਸ਼ਿਸ਼ ਕਰਨੀ ਵੀ ਅਸੀਂ ਇਹ ਸ਼ਬਦਾਂ ਨੂੰ ਗਾਇਨ ਕਰ ਲਈਏ। ਸੋ ਦਿਸ ਇਜ਼ ਯੋਰ ਹੋਮਵਰਕ, ਸਾਰੇ ਜਣੇ ਆਏ ਹੋ, ਇੱਕ ਹੋਮਵਰਕ ਵੀ ਦੇਣਾ ਫਰਜ਼ ਬਣਦਾ ਕਿਉਂਕਿ ਮੈਂ ਕੋਈ ਕਥਾਵਾਚਕ ਤਾਂ ਹੈ ਨਹੀਂ, ਮੈਂ ਸਿਰਫ ਸਾਡੇ ਬੱਚੇ ਬੈਠੇ ਨੇ ਇਹਨਾਂ ਦਾ ਅਧਿਆਪਕ ਹੀ ਹਾਂ। ਸੋ ਜਿੰਨੇ ਯੁੱਗ ਹੈਗੇ ਆ ਮਹਾਰਾਜ ਕਿਰਪਾ ਕਰਕੇ, ਅਧਿਆਪਕ ਵੀ ਨਹੀਂ ਮੈਂ ਕਹਿੰਦਾ, ਜਿਵੇਂ ਕਲਾਸ ਦੇ ਵਿੱਚ ਇੱਕ ਮੋਨੀਟਰ ਹੁੰਦਾ ਨਾ, ਉਹਦੀ ਸੇਵਾ ਲੱਗੀ ਹੁੰਦੀ ਹੈ ਕਿ ਜਿਹੜਾ ਲੈਸਨ ਟੀਚਰ ਨੇ ਦੱਸਿਆ ਹੁੰਦਾ ਉਹਨੂੰ ਰਿਪੀਟ ਕਰਨਾ। ਸੋ ਮਹਾਰਾਜ ਜੀ ਨੇ ਮੇਰੀ ਡਿਊਟੀ ਲਾਈ ਹੈ ਐਜ਼ ਅ ਮੋਨੀਟਰ, ਵੀ ਮੈਂ ਜਿਹੜਾ ਲੈਸਨ ਦਿੱਤਾ ਮੈਂ ਰਿਪੀਟ ਕਰਾਂ ਅਤੇ ਬਾਕੀ ਬੱਚੇ ਮੇਰੇ ਨਾਲ ਬੋਲਣ। ਸੋ ਆਓ ਹੁਣ ਸਤਿਗੁਰਾਂ ਦਾ ਆਪਾਂ ਸ਼ੁਕਰਾਨਾ ਕਰੀਏ, ਉਸ ਤੋਂ ਬਾਅਦ 'ਚ ਆਪਾਂ ਆਨੰਦ ਸਾਹਿਬ ਦਾ ਪਾਠ ਕਰਨਾ, ਉਪਰੰਤ ਅਰਦਾਸ ਦੀ ਸੇਵਾ ਸਾਡੀ ਜਿਹੜੀ ਸਤਿਕਾਰਯੋਗ ਜਪਦੀਪ ਕੌਰ ਇਹ ਕਰਨਗੇ, ਸੁਖਾਸਨ ਦੀ ਸੇਵਾ ਭੈਣ ਜੀ ਸਾਡੀ ਕਰਨਗੇ। ਸੋ ਆਓ ਹੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਣੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਹੇ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਪਿਤਾ ਸਤਿਗੁਰੂ ਦੀਨ ਦਿਆਲ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰੋ, ਸਾਡੇ ਹਿਰਦਿਆਂ ਵਿੱਚ ਆਪ ਜੀ ਕਿਰਪਾ ਕਰਕੇ ਵਸ ਜਾਓ। ਕਿਰਪਾ ਨਿੱਧ ਵਸਾਓ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਮਹਾਰਾਜ ਆਪਣੇ ਚਰਨਾਂ ਨਾਲ ਜੋੜੋ, ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਸਾਡੇ ਪਰਿਵਾਰ ਦੇ, ਸਾਡੇ ਬੱਚਿਆਂ ਦੇ, ਸਾਡੇ ਭੈਣ ਭਰਾਵਾਂ ਦੇ, ਸਾਰੇ ਸਾਡੇ ਦੋਸਤਾਂ ਮਿੱਤਰਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਵਾਲੇ ਜੀਵਨ ਮਹਾਰਾਜ ਬਖਸ਼ਿਸ਼ ਕਰੋ। ਕਿਰਪਾ ਕਰੋ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਆਓ ਹੁਣ ਅਨੰਦ ਸਾਹਿਬ ਜੀ ਦੇ ਪਾਠ ਕਰੀਏ।

ਨਾਨਕ ਸੁਣਹੋ ਸੰਤਹੋ ਸਬਦ ਤਰਹੋ ਪੇ ਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਾਰ ਸੁਭਾਗੈ ਪੰਚ ਦੂਤ ਤੁਧ ਵਸ

ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ।

ਸਲਾਹ ਕੁਰਬਾਨੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਰਸਮੀ, ਪ੍ਰਥਮ ਭਗਵਤੀ ਸਮੇਂ ਕਹਿ ਗੁਰੂ ਨਾਨਕ ਲਈ ਧਿਆਏ, ਫਰੰਗਤ ਗੁਰਤਮਦਾਸ ਰਾਮਦਾਸ ਹੋਈ ਸਹਾਇ, ਆਦਿ ਜਨ ਹਰਿ ਗੋਬਿੰਦ ਨੋ ਸਿਮਰਹੁ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠਾ ਸਭ ਲਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ ਹੱਟੀਆਂ, ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ, ਵਣ ਕੇ ਛਕਿਆ, ਦੇਖ ਚਲਾਈ, ਦੇਖ ਵਾਈ, ਦੇਖ ਕੇ ਅੰਡਟ ਕੀਤਾ, ਜਿਹਨਾਂ ਪਿਆਰਿਆਂ ਸੱਚਿਆਈ ਦੀ ਕਮਾਈ ਦੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸੰਗੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਮਨ ਕਟਵਾਏ, ਖੋਪੜੀਆਂ ਲਹਾਈਆਂ, ਚੜਖੜੀਆਂ ਅਤੇ ਚੜੇ ਤਨ ਆਲਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸ ਸੰਗ ਨਿਭਾਈ, ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰੇ ਗੁਰਧਾਮਾਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਤਿਕਾਰ ਸਭ ਸੁਖ ਹੋਵੇ, ਜਹਾਂ ਜਾ ਖਾਲਸਾ ਜੀ ਸਾਹਿਬ, ਤਹਾਂ ਧਰ ਛੇ ਰਿਆਇਤ, ਦੇਖ ਦੇਖ ਫਤਿਹ ਹੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੋ ਢਾਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ 'ਤੇ ਜਦੋਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹਿਣੇ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ ਨਿਉਟੇ ਦੀ ਉਹ ਤੋਂ ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਦੀਵਾਨਤੀ ਸਮਾਪਤੀ ਦੀ ਅਰਦਾਸ ਹੈ ਜੀ, ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਆਖਰਵਾਦ ਦਾ ਕਾਟਾ ਪੁਲਚਕ ਮਾਫ਼ ਕਰਨੀ, ਸਬੱਤੇ ਕਾਰਜ ਰਾਸ ਕਰਨੀ, ਸਹੀ ਪਾਰੀ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਭਾਲਿਆ ਵੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਲ ਸਮਾਰ ਸੰਪਤ ਸਾਹ ਲਿਖਿਆ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਤਖ਼ਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਸੰਗ

ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅਗਾਂਹ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦੇਣ ਸੁੱਖਾਂ ਦਾ ਬਤੀਤ ਹੋਇਆ ਰਹਿਣ ਆਈ ਹੈ। ਸਤਿਗੁਰੂ ਜੀਓ ਭਾਣੇ ਅੰਦਰ ਬਤੀਤ ਕਰਾਵਣੀ। ਆਪ ਜੀਆਂ ਦੇ ਸੁਖਾਸਨ ਤਿਆਰ ਹਨ, ਆਪ ਜੀਆਂ ਨੇ ਕਿਰਪਾ ਕਰਨੀ, ਚੱਲ ਕਰਕੇ ਵਿਸ਼ਰਾਮ ਕਰਨੇ, ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਦੇ ਜਾਗਣੇ, ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਸਾਰ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਕਿਰਪਾ ਕਰੋ ਜੀ, ਨੇ ਜਿਸ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਚਿੱਤ ਆਵੇ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਉਰ ਸੇਵੀਐ ਐਨ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਤਿ ਸੰਬੰਧੀ ਨੂਰ ਵਰਸੋ ਪੁਰਸੋਹ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ

ਬਿਨ ਗੁਰ ਭਗਤ ਨਾਹੀਂ ਸੁਖ ਥੀਆ। ਸੁਕਰ ਸਵਾਨ ਗਰ ਧਵ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ।

ਗੁਰ ਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ ਕਿਰਤਾਰਥ। ਸਾਚੀ ਦਰਗਹਿ ਪੂਛ ਨਾ ਹੋਏ, ਮਾਨੇ ਹੁਕਮ ਸੀ ਜੈ ਦਰਸੋਏ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣਪਨ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹਿ ਜੁਗਾ ਜੁਗੰਤਰ ਖਾਹੀ ਖਾਹਿ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹਿ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰਿ ਪਿਆਰ ਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੋਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸਭਾਵਾ ਮਿਣ ਭਾਣੇ ਕੇ ਨਾਏ ਕਰੀ ਜੇ ਤੀਸਰੇ ਠੋ ਪਾਈ ਵੇਖਾ ਮਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਯਾਰ ਜਾ ਹੁਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਈ ਚੰਗਾ ਨਾ ਉਹ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤੁਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾਇਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਹ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੁਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸਿਉ ਪ੍ਰਗਟ ਜਾਏ, ਮੰਨੈ ਮਗ ਨ ਚਲੈ ਪੰਥ, ਮੰਨੈ

ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਉ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧਉ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨਸੂ ਜੇ ਕੋ ਬੁਝਾਏ ਹੋਵੈ ਸਚਿਆਰ ਤਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਖਮਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆ ਲਿਹ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਸਤੇ ਹੋਏ ਲੱਖ ਦਰੀਆ

ਨਾ ਜਾਵਾ, ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਈਐ ਹੱਥ ਪੈਰ ਤਨ ਦੇਈ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜੋਏ ਦੇ ਸਾਬੂਣ ਲਈਐ, ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਹੋ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਵਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਫ ਕਵਣ ਜਿਤ ਹੋ ਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾਫ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੈ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲ ਨਾ ਪਾਤਾਲ ਲੱਖ ਆਗਾ ਸਾਇ ਆਗਾ ਸੋੜ ਕੋੜ ਭਾਲ ਤੱਕੇ ਵੇਦ ਕਹਿਣ ਕਵਾਤ ਸਹਿ ਸਠਾ ਰਹਿ ਕਹਿਣ ਕਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ

ਗਿਰਹਸਤਿ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤੁਸਮਨ ਹੋ ਨਾ ਬਿਸਰਾ ਹੈ ਅੰਤ ਨ ਸੇਖਤੀ ਕਹਿਣ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨ ਵੇਖਣ ਸੁਣ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰੋ ਅੰਤ ਕਾਰੁਣ ਕੀਤੇ ਬਿਲਲਾ ਤਾ ਕੇ ਅੰਤ ਨ ਪਾਏ ਜਾ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਉੱਚਾ ਹੋਵੇ ਕੋਈ ਤਿਸ ਉੱਚੇ ਕਾਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋ ਦੇ ਪਾਰ ਕਿਤੇ ਅਗੰਟ ਨਹੀਂ ਵਿਚਾਰ ਕਿਤੇ ਖਪ ਤੁੱਟ ਹੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹਿ ਮੂੰਹ ਕਿਤੇ ਮੂਰਖ ਖਾਹੀ ਖਾ ਕਿਤਿਆ ਦੁਖ ਭੁਖ ਸਦ ਮਾਰੇ ਭੇਦਾ ਤਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਇ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੋਹਨੋਂ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮਚ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਿਆ ਦੇ ਸਾਧਾ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾ ਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗਾ ਦੇਸ ਤਸਿਆ ਦੇ ਸਾਧ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਨ ਜੇ ਤਸ ਭਾਵੈ ਤਵੈ ਚਲਾਵੈ

ਸੋਇ ਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਤ ਜੁਗ ਜੁਗ ਇੱਕ ਹੋਵੇ। ਇੱਕ ਦੂਜੀ ਭਉ ਲੱਖ ਹੋਹਿ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਅਹ ਇੱਕ ਨਾਮ ਜਗਦੀ ਸੇ ਤ੍ਰਾਹਿ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ। ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋਹ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤ ਅਨੂਪਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਤਥਾ ਜੋ ਮਹਾਂਬਲ ਸੂਰਤ ਮਹਿਰਾਮ ਰਹਿਆ ਭਰਪੂਰ ਤਥਾ

ਤਿੱਥੈ ਭਗਤ ਵਸਹਿ ਕੇ ਲੋਕ ਕਰਹਿ ਅਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਣਜੇ ਕੋ ਕਥਾਇ ਤਯੰਤਨਾ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾ

ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੈ ਧਰਮ ਹਦੂ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਸੰਤੋਏ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਨ ਪਾਤ ਨਾ ਹਿੰਜੇ ਰੂਪ ਰੰਗਰ ਰੇਖ ਭੇਖ ਕੋ ਕਹਿ ਨਾ ਸਖਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ ਤ੍ਰੇਪੀ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਨ ਕੈਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਏਕਾ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਕਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ ਅਗਾਹ ਨਮਸਤਾਂ ਬਾਹਿ ਨਮਸਤਾਂ ਤ੍ਰਿਵਰਗੀ ਨਮਸਤਾਂ ਸਰਗੀ ਨਮਸਤਾਂ ਪ੍ਰਭੋਗੀ ਨਮਸਤਾਂ ਸੋਜੋਗੇ ਨਮਸਤਾਂ ਰੰਗੀ ਨਮਸਤਾਂ ਭੰਗੀ ਨਮਸਤਾਂ ਗੰਮੇ ਨਮਸਤਸਤਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਵੇ ਨਮਸਤਸਤਾਜਮੇ ਅਦੇਸਾਂ ਦੇਸੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਤਾਪੇ ਨਮੋ ਸਰਵਕਾਲੇ ਨਮੋ ਸਰਵ ਬਾਲੇ ਨਮਸਤਸ ਦੇਵੇ ਨਮਸਤਾਂ ਭੇਵੇ ਨਮਸਤਾਂ ਜਨਮੇ ਨਮਸਤਾਂ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਅਭਰਨੇ ਨਮਸਤਾਂ ਅਭਰਨੇ ਨਮਸਤੰ ਗਿਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਜਨਮ ਹੈ ਅਭਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਜੰਜ ਹੈ ਅਮੀਕ ਹੈ ਰਫੀਕ ਹੈ ਦੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਡੰਭ ਹੈ।

ਭੁਜੰਗ ਪਰਿਆਤ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਧਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਸੀ ਬੈਭੂਤੇ ਕਲੰਕੰ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਨ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ

ਅਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਦਰਦ ਅਗੰਗ ਹੋ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲ ਅਸ਼ੇਦੀ ਅਭੇਦੀ ਅਨਾਮ ਅਕਾਮੰਗ ਸਮਸਤ ਉਪਰਾਜੀ ਸਮਸਤ ਅਸਤਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਅਭੇ ਹੈ ਪ੍ਰਭੂ ਹੈ ਜੂ ਹੈ ਆਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੀ ਨਮਸਤਵੰ ਅਭੰਜੀ ਨਮਸਤਵੰ ਅਕਾਲੀ ਨਮਸਤਵੰ ਅਪਾਲੇ ਨਮੋ ਸਰਵਦੇਸੀ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹਿ ਨਮੋ ਮਹਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੀ ਨਮੋ ਸਰਵ ਭੋਗੀ ਨਮੋ ਸਰਵ ਜੀਤੰ ਨਮੋ ਸਰਭੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਭੋਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜਵਨ ਪੁਰਖ ਅਪਾਰ ਸਰਮਾਨ ਤ੍ਰਮਾਨ ਦੇਵ ਭੇਵੇ ਆਦਿ ਉਦਾਰ ਸਰਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ

ਸੋ ਭਰਮ ਰਹਿਤ ਭੂਤ ਲੱਖ ਭੇ ਸੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨੂੰ ਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਕ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹੀ ਬਹੁ ਚਿਤ ਮਦ ਪਹਾਰ ਛੰਦ ਤਵੈ ਪ੍ਰਸਾਦ

ਕਿ ਸਰਬੰਗਦਲੀ ਹੈ, ਇੱਕ ਸਰਵੱਤਰ ਮਾਨੀ ਹੈ, ਇੱਕ ਸਰਵੱਤਰ ਦਾਨੀ ਹੈ, ਇੱਕ ਸਰਵੱਤਰ ਗਾਉਣ ਹੈ, ਇੱਕ ਸਰਵੱਤਰ ਭਾਉਣ ਹੈ, ਇੱਕ ਸਰਵੱਤਰ ਦੇਸ ਹੈ, ਇੱਕ ਸਰਵੱਤਰ ਭੇਸ ਹੈ, ਇੱਕ ਸਰਵੱਤਰ ਰਾਜ ਹੈ, ਇੱਕ ਸਰਵੱਤਰ ਸਾਜ ਹੈ, ਇੱਕ ਸਰਵੱਤਰ ਦੀਨ ਹੈ, ਇੱਕ ਸਰਵੱਤਰ ਲੀਨ ਹੈ। ਕਿ ਸਰਵੱਤਰ ਜਾ ਹੋ, ਸਰਵੱਤਰ ਭਾ ਹੋ, ਕਿ ਸਰਵੱਤਰ ਦੇਸ ਹੈ, ਇੱਕ ਸਰਵੱਤਰ ਭੇਸ ਹੈ, ਇੱਕ ਸਰਵੱਤਰ ਕਾਲ ਹੈ, ਇੱਕ ਸਰਵੱਤਰ ਪਾਲ ਹੈ, ਇੱਕ ਸਰਵੱਤਰ ਹੰਤਾ, ਕਿ ਸਰਵੱਤਰ ਗੰਤਾ, ਕਿ ਸਰਵੱਤਰ ਭੇਖੀ, ਕਿ ਸਰਵੱਤਰ ਭੇਖੀ, ਕਿ ਸਰਵੱਤਰ ਕਾਜ ਹੈ। ਕੇ ਸਰਵੱਤਰ ਰਾਜ ਹੈ, ਇੱਕ ਸਰਵੱਤਰ ਸੁੱਖ ਹੈ, ਇੱਕ ਸਰਵੱਤਰ ਭੁੱਖ ਹੈ, ਇੱਕ ਸਰਵੱਤਰ ਤ੍ਰਾਣ ਹੈ, ਇੱਕ ਸਰਵੱਤਰ ਪ੍ਰਾਣ ਹੈ, ਇੱਕ ਸਰਵੱਤਰ ਦੇਸ ਹੈ, ਇੱਕ ਸਰਵੱਤਰ ਭੇਸ ਹੈ, ਇੱਕ ਸਰਵੱਤਰ ਮਾਨੀ ਹੈ, ਸਦੈਵ ਪ੍ਰਧਾਨੀ ਹੈ। ਕੇ ਸਰਵੱਤਰ ਜਾਪੀ ਹੈ, ਇੱਕ ਸਰਵੱਤਰ ਥਾਪੀ ਹੈ, ਇੱਕ ਸਰਵੱਤਰ ਭਾਨ ਹੈ, ਇੱਕ ਸਰਵੱਤਰ ਮਾਨ ਹੈ, ਇੱਕ ਸਰਵੱਤਰ ਇੰਦਰ ਹੈ, ਇੱਕ ਸਰਵੱਤਰ ਚੰਦਰ ਹੈ, ਇੱਕ ਸਰਵੰਕਲੀਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨੁਲ ਵਜੂ ਹੈ, ਤਮਾਮੁਲ ਰੁਜੂ ਹੈ। ਹਮੇਸ਼ ਸਲਾਮ ਹੈ, ਸਲੀ ਖਤਮ ਦਾਮੇ, ਗਨੀ ਮੁਲ ਸ਼ਿਕਸਤ ਹੈ, ਗਰੀਬ ਉਲ ਪਰਸਤ ਹੈ, ਬਿਲੰਦ ਉਲ ਮਕਾਨ ਹੈ, ਜ਼ਮੀਨ ਉਲ ਜਮਾਨ ਹੈ, ਤਮੀਜ ਉਲ ਤਮਾਮ ਹੈ, ਰਜ਼ੂ ਉਲ ਨਿਦਾਨ ਹੈ, ਹਰੀਫ ਉਲ ਅਜ਼ੀਮ ਮੇਰੇ ਜਾਇਕ ਯਕੀਨ ਹੈ। ਅਨੇਕ ਉਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜੀਨ ਉਲ ਨਿਵਾਸ ਹੈ, ਗਨੀ ਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਜੁਗਤ ਸੁਧਾ ਹੈ, ਸਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਦਸਾਜ ਹੈ, ਸਮਸਤ ਸਲਾਮ ਹੈ, ਸਦੈਵ ਲਿਆ ਕਾਮ ਹੈ, ਨਿਰਬਾਧ ਸਰੂਪ ਹੈ, ਆਗਾਧ ਹੈ, ਅਨੂਪ ਹੈ, ਉਨਾਦ ਰੂਪੇ ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਪਰਗਮ ਤ੍ਰਿਬਾਧੇ ਅਗੰਜੇ ਅਗਾਧੇ, ਸੁਭੰਗ ਸਰਬ ਭਾਗੇ ਸੁ ਸਰਬਾਨੁਰਾਗੈ, ਤ੍ਰਿਭੁਤ ਸਰੂਪ ਹੈ, ਛਿਜ ਹੈ, ਅਛੂਤ ਹੈ, ਕਿ ਨਰਕਮ ਪ੍ਰਣਾਸ ਹੈ, ਪ੍ਰਥਿਰ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵ ਸਦਾ ਹੈ, ਵਿਭੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਕਤ ਪ੍ਰਵਾਹ ਹੈ, ਅਨੁਭੁਕਤ

ਸਰਵੰਗਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰਪ੍ਰਾਣ ਸਰਵੰਤ੍ਰਾਣ ਸਰਵੰਕਰਮ ਸਰਵੰਧਰਮ ਸਰਵੰਯੁਕਤਾ ਸਰਵੰਮੁਕਤਾ ਰਸਾਵਲ ਸੰਤੁਐ ਪ੍ਰਸਾਦ। ਨਮੋ ਨਰਕਨਾਸ਼ਿਸ ਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬਿਭੂਤੇ ਪ੍ਰਮਾਥਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਵਾਹੇ ਅਜਹੇ ਅਜਾਹੇ ਭਗਵਤੀ ਸ਼ੰਤੁਐ ਪ੍ਰਸਾਦ। ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸੁਲੋ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰੋ ਰਾਜ ਕਰਹੀਮ ਹੈ ਕਿ ਰੋਜੀ ਦਿਹਾਂਦ ਹੈ ਕਿ ਰਾਜ ਕਰੇਂਦ ਹੈ ਕਰੀਮ ਉਲ ਕਮਾਲ ਹੈ ਕਿ ਉਸਨੁਲ ਜਮਾਲ ਹੈ ਗਰੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਅਰੀਫ ਉਲ ਸਕਨ ਹੈ ਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬ ਉਲ ਗਵਨ ਹੈ ਹਮੇ ਸੁਲਰ ਬਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਆਦੇਸੁਲ ਅਲੇਖ ਹੈ ਹਮੇ ਸੁਲ ਅਭੇਖ ਹੈ ਜਿਵੀਂ ਨੁਲ ਜਮਾ ਹੈ ਅਮੀ ਕੁਲੇ ਮਾਂ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸ਼ੰਤੁ ਪ੍ਰਸਾਦਿ।

ਸੁਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੇ ਉਹ ਕਰ ਜੋਗ ਜਤੀ ਕੇ ਸੁਰ ਸੁਰਾਗਨ ਸੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਉਮਤ ਕੋ ਉਹਨਾਂ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏ ਕ੍ਰਤੀ ਮੈਨੂੰ ਏ ਕ੍ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿੰਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਹੇ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਸ ਦਿਸਾਨ ਕੁਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਂ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸੇਖਾ ਹੈ ਵੇਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾ ਹੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਭਾ ਸੁਸਾ ਸੁਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈਣਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾ ਸੁਨ ਮਾਤੇ ਗਜਾਨ ਕੀ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ।

ਦੇਵ ਫਨਿੰਦਨ ਸੱਚ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾ ਸਮੂਹ ਪ੍ਰਸੰਨ।

ਰਾਖ ਲੇਹ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ਕੰਤਾ।

ਜਵਨ ਕਾਲ ਸਭ ਜਗ ਮਨਾਯੋ, ਦੇਵ ਦੈਤ ਜਛਨ ਉਪਜਾਯੋ, ਆਦਿ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਨ ਕੋ ਪਲਮ ਬਦਕੀਓ। ਘਟ ਘਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਜੋ ਕੱਲ ਕੋ ਇੱਕ ਵਾਰ ਤੇ ਆਇਆ ਹੈ ਤਾਂ ਕਿ ਕਾਲ ਨਿਕ ਨਹਿਆ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਸ਼੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਯਾਹੇ ਸੁਰਸ ਨ ਪਾਵਈ ਸੁਨੇ ਮੂੜ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਣ ਤਿਨ ਨਰ ਕੇ ਰਹੇ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿਸ ਭਣਿਜੈ ਅਰਥ ਸਹਿਸ ਫੁਨਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰ।

ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ, ਕਰਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆ, ਕਹੇ ਨਾਮ ਸੁਣੋ ਸੰਤਹੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਾਓ।

ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਪ ਗੁਰੂ ਕਹੋ ਹੁਕਮ ਮੰਨੀਐ ਪਾਈਏ ਹੁਕਮ ਮੰਨੀ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ।

ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੀ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ।

ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰਮਨ ਜਨ ਅੰਮ੍ਰਿਤ ਖੋਜ ਦੇ।

ਕਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾਓ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਮਿਖ ਮਾਰਗ ਚੱਲਣ ਲੱਭ ਲੋ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੇ ਹੁਣ ਤਿੱਖੀ ਵਾਲ ਹੁਣ ਕੀ ਇਤ ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪ ਤਜਿਆ।

ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਦਿਵੈ ਚਲਾਹੈ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ। ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ।

ਨਹਿ ਜਾਏ ਸਹਿ ਸਾਕ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ।

ਜੀਉ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ, ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਹੋਵੇ ਤਾਂ ਸਨਮੁਖ ਸਿੱਖ ਕੋਈ ਨੀ, ਉਹ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮੈ ਸੰਭਾਲੇ, ਆਪ ਛੱਡ ਸਦਾ।

ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਮਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ, ਅਨੇਕ ਜੂਨੀ ਭਰਮ ਆਵੇ ਮਿਨ ਸਤਿਗੁਰ ਮੁਕਤ ਨਾ ਪਾਵੇ।

ਬਾਣੀ ਤੰਗ ਆਵਹੁ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤਿਨ ਕਹਿ ਹਿਰਲਿਆ ਮਾਇਆ

ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ ਆਪੇ ਹੀਰਾ ਰਤਨੋ ਆਪੇ।

ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਜਹਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਗੁਰ ਕਿਰਪਾ ਤੇ ਸੇਜਨ ਜਾਗੇ, ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਵੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋ ਵਿਸਾਰੀ।

ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਹ ਨਾ ਸਕੀ, ਜਿਸ ਨਾਉਂ ਆਪਣੀ ਲਿਵਲਾਵੇ ਆਪਣੀ ਲਿਵਿਆ ਪੇ ਲਾਏ। ਗੁਰਮੁਖ ਸਦਾ

जैसी अग्नि उधर में तैसी बाहर माया, माया

ਜਾਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਇ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ।

ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਹਾਰਿਆ ਪਾ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ

ਮਨਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ।

ਏ ਸ਼ਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ।

ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ

ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਗ ਤੇਗ ਫਤਿਹ।

ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ

ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ।

ਬਾਣੀ ਦੇ ਸ਼ਬਦ ਕੀਰਤਨ। ਵਾਹਿਗੁਰੂ ਸਿਮਰਨ ਜਾਪ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ, ਕਿਰਪਾ ਕਰਨੀ। ਸਮੁੱਚੇ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ।

ਉਦਮ ਬਖਸ਼ਿਸ਼ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰ ਜੀ, ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਆਪ ਜੀ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ।

ਵਾਹਿਗੁਰੂ ਸਾਹਿਬ ਜੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਗੁਰੂ ਜੀ ਦੀ ਸਾਜੀ ਅਤੇ ਨਵਾਜੀ ਗੁਰੂ ਰੂਪ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਅੰਮ੍ਰਿਤਮਈ ਬਾਣੀ ਗਾਇਨ ਕਰ ਰਹੇ ਸੀ ਸਰਵਣ ਕਰ ਰਹੇ ਸੀ ਗੁਰਮੰਤਰ ਦਾ ਜਾਪ ਕਰ ਰਹੇ ਸੀ ਉਪਰੰਤ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਸਰਵਣ ਕੀਤਾ ਆਓ ਸ਼ਬਦ ਦੀ ਵਿਚਾਰ ਕਰੀਏ ਅੱਜ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਤੇ ਦਿਵਸ ਹੈ ਗੁਰਪੁਰਬ ਹੈ ਉਹ ਵੀ ਸੰਗਤਾਂ ਮਨਾ ਰਹੀਆਂ ਨੇ ਇਹ ਸਾਰੇ ਦਾ ਮਕਸਦ ਹੁੰਦਾ ਵੀ ਸਾਨੂੰ ਜੋ ਗੁਰੂ ਨੇ ਗਿਆਨ ਦਿੱਤਾ ਸਾਡੇ ਹਿਰਦੇ 'ਚ ਵੱਸ ਜਾਵੇ ਸਾਡਾ ਜੀਵਨ ਸਫਲ ਹੋ ਜਾਵੇ ਅੱਜ ਦਾ ਸ਼ਬਦ ਜੋ ਹੈ ਬਿਲਾਵਲ ਰਾਗ ਦੇ ਵਿੱਚ ਮਹੱਲਾ ਪਹਿਲਾ ਘਰ ਦਸਵਾਂ ਗਾਉਣ ਦਾ ਅਸ਼ਟਪਦੀਆਂ ਅੱਠ ਪਦਿਆਂ ਦਾ ਸ਼ਬਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਪਰਮਾਤਮਾ ਇੱਕ ਹੈ ਇੱਕ ਤੋਂ ਸ੍ਰਿਸ਼ਟੀ ਸਾਰੀ ਪੈਦਾ ਹੋਈ ਹੈ ਇਹਨੂੰ ਬੁੱਝਿਆ ਜਾ ਸਕਦਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਤੋਂ ਬਿਨਾਂ ਨਾ ਕੋਈ ਜਾਣਿਆ ਨਾ ਕੋਈ ਜਾਣ ਸਕੂਗਾ ਨਿਕਟ ਵਸੈ ਦੇਖੇ ਸਭ ਕੋਈ ਸੋਈ ਗੁਰਮੁਖ ਬਿਰਲਾ ਬੁੱਝੈ ਕੋਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ ਹੈ ਸਭ ਤੋਂ ਨੇੜੇ ਹੈ ਨਿਕਟ ਵਸੈ ਮਹਾਰਾਜ ਕਹਿੰਦੇ ਪਰ ਦੇਖਿਆ ਕਿਉਂ ਨਹੀਂ ਕਿਉਂਕਿ ਭਰਮ ਹੈ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਉਹ ਜਿਹੜਾ ਪਰਮੇਸ਼ਰ ਹੈ ਸਭ ਤੋਂ ਨੇੜੇ ਹੈ ਪਰ ਸਾਡੀ ਦ੍ਰਿਸ਼ਟੀ ਜਿਹੜੀ ਉਹ ਬੜੀ ਦੂਰ ਚਲੀ ਜਾਂਦੀ ਹੈ ਨੇਤਰ ਖੋਲਣ ਸਾਰ ਉਹ ਸਾਨੂੰ ਦੇਖਦਾ ਵੀ ਹੈ ਦੇਖ ਕੇ ਸਭ ਸੋਈ ਉਹ ਤੋਂ ਨਜ਼ਰਾਂ ਤੋਂ ਕੋਈ ਬਾਹਰ ਨਹੀਂ ਹੈਗਾ ਹੁਣ ਸਾਨੂੰ ਕਿਉਂ ਨਹੀਂ ਦੱਸਦਾ ਕਿਉਂਕਿ ਗੁਰਮੁਖ ਬਿਰਲਾ ਬੁੱਝੇ ਕੋਈ ਜਿੰਨਾ ਚਿਰ ਸਾਡਾ ਮਨ ਗੁਰੂ ਨੂੰ ਆਤਮ ਸਮਰਪਣ ਨਹੀਂ ਕਰਦਾ ਓਨਾ ਚਿਰ ਬੁੱਝਿਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਸਾਡੇ ਨੇਤਰ ਨੇ ਇਹ ਮਾਇਆ ਨੂੰ ਦੇਖਣ ਦੇ ਆਦੀ ਹੋ ਗਏ ਨੇ ਬ੍ਰਹਮ ਤੋਂ ਜਿਹੜੀ ਮਾਇਆ ਪੈਦਾ ਹੋਈ ਹੈ ਉਹ ਸਾਰੀ ਰੰਗਾਂ 'ਚ ਅਤੇ ਸਾਨੂੰ ਰੰਗ ਦਿਸਦੇ ਨੇ ਉਹਦਾ ਕੋਈ ਰੂਪ ਰੰਗ ਰੇਖ ਪੇਖ ਨਹੀਂ ਇਸ ਕਰਕੇ ਦਿਸਦਾ ਨਹੀਂ ਅਤੇ ਗੁਰਬਾਣੀ 'ਚ ਕਹਿੰਦੇ ਸਾਰੀ ਸ੍ਰਿਸ਼ਟੀ ਉਹਨੂੰ ਦੇਖਦੀ ਹੈ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਇਹ ਗੁਰਬਾਣੀ ਦੀ ਵਿਚਾਰ ਗੁਰੂ ਦੀ ਮੱਤ ਸਾਡੇ ਹਿਰਦੇ 'ਚ ਨਹੀਂ ਵੱਸਦੀ ਉਹਨੂੰ ਦੇਖਦਿਆਂ ਹੋਇਆਂ ਨੇੜੇ ਹੁੰਦਿਆਂ ਹੋਇਆਂ ਸਾਨੂੰ ਪਤਾ ਨਹੀਂ ਲੱਗ ਸਕਦਾ ਕਿਉਂਕਿ ਸਾਡਾ ਜਦੋਂ ਨੇਤਰ ਖੋਲ੍ਹਦੇ ਹਾਂ ਤਾਂ ਸਾਨੂੰ ਰੰਗਾਂ ਨੂੰ ਦੇਖਣ ਦੇ ਆਦੀ ਹਾਂ ਰੰਗ ਮਾਇਆ ਬਸ ਇਹ ਜਦੋਂ ਸੋਝੀ ਆ ਗਈ ਫਿਰ ਸਾਨੂੰ ਦੇਖਣਾ ਆਜੂਗਾ ਮਹਾਰਾਜ ਕਹਿੰਦੇ ਇਹ ਸੰਸਾਰ ਰੰਗਾਂ ਦੇ ਵਿੱਚ ਹੈ ਰੰਗੀ ਰੰਗੀ ਪਾਤੀ ਕਰਕੇ ਜਿਨਸੀ ਮਾਇਆ ਜਨਮ ਪਾਈ ਅਤੇ ਅਸੀਂ ਰੰਗਾਂ ਨਾਲ ਜੁੜ ਚੁੱਕੇ ਹਾਂ ਮਾਇਆ ਨਾਲ ਜੁੜ ਚੁੱਕੇ ਹਾਂ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਜਿਹੜਾ ਨੇੜੇ ਵੱਸਦਾ ਹੈ ਉਹਨੂੰ ਦੇਖਣ ਲਈ ਸਾਨੂੰ ਭਰਮ ਦਾ ਪਰਦਾ ਪਾਸੇ ਕਰਨਾ ਪੈਂਦਾ ਜਿਹਨੂੰ ਮਹਾਰਾਜ ਕਹਿੰਦੇ ਹੋਇਓ ਕਿਰਪਾਲ ਜਦੋਂ ਗੁਰੂ ਖੁਸ਼ ਹੋ ਜੂਗਾ ਅਤੇ ਇਹ ਸਾਡਾ ਭਰਮ ਦਾ ਪਰਦਾ ਦੂਰ ਕਰ ਦਿੰਦਾ ਜਦੋਂ ਸਮਰਪਣ ਕਰ ਦਿੰਦੇ ਗੁਰੂ ਨੂੰ ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ ਮਿਲਿਓ ਲਾਲ ਮਨ ਹਰੀਆ ਉਸ ਹਰੀ ਨੂੰ ਸਾਡਾ ਮਨ ਪ੍ਰਤੱਖ ਰੂਪ 'ਚ ਦੇਖ ਲੈਂਦਾ
ਜਿਹਨੇ ਦੇਖਿਆ ਉਹ ਕਹਿੰਦੇ ਸਭ ਤੋਂ ਨੇੜੇ ਹੈ, ਇਸ ਲਈ ਨਿਕਟ ਵਸੇ, ਦੇਖੇ ਉਹ ਸਾਨੂੰ ਦੇਖਦਾ ਵੀ ਹੈ। ਸਾਨੂੰ ਇਹ ਭਰਮ ਪੈ ਗਿਆ ਸਾਨੂੰ ਉਹ ਦੇਖਦਾ ਨਹੀਂ, ਪਰਮਾਤਮਾ ਕਿਤੇ ਦੂਰ ਹੈ ਕਿਤੇ ਹੋਰ ਹੈ। ਇਸ ਕਰਕੇ ਜਿਹੜਾ ਇਹ ਗੱਲ ਗੁਰਬਾਣੀ ਦੀ ਹਿਰਦੇ 'ਚ ਵਸਾ ਲੈਂਦਾ ਉਹ ਕੋਈ ਐਸਾ ਕੰਮ ਨਹੀਂ ਕਰਦਾ ਜਿਹਦੀ ਸਜ਼ਾ ਮਿਲੇ। ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛਤਾਈਆ। ਇਸ ਲਈ ਉਹ ਦੇਖਦਾ ਵੀ ਹੈ ਸੁਣਦਾ ਵੀ ਹੈ। ਮਹਾਰਾਜ ਕਹਿੰਦੇ ਪੇਖਤ ਸੁਣਤ ਸਭ ਕੇ ਸੰਗੇ, ਗੁਰਮੁਖ ਬਿਰਲਾ ਬੁੱਝੇ ਕੋਈ। ਕਹਿੰਦੇ ਕੋਈ ਬਿਰਲਾ ਜੀਵ ਹੈ ਸੰਸਾਰ ਦੇ ਵਿੱਚ ਜਿਹੜਾ ਗੁਰੂ ਨੂੰ ਮਿਲਿਆ, ਜਿਵੇਂ ਤੀਜੇ ਪਾਤਸ਼ਾਹ ਦੂਜੇ ਪਾਤਸ਼ਾਹ ਦੀ ਸ਼ਰਨ 'ਚ ਗਏ। ਬੜੀ ਲਮੇਰੀ ਉਮਰ ਸੀ, ਬੜੀ ਵੱਡੀ ਉਮਰ ਸੀ, ਪਰ ਤਨ ਮਨ ਧਨ ਗੁਰੂ ਨੂੰ ਨਹੀਂ ਸੌਂਪਿਆ ਸੀ, ਗੁਰੂ ਵਾਲੇ ਨਹੀਂ ਬਣੇ ਸੀ, ਇਸ ਲਈ ਉਹਨਾਂ ਨੇ ਦੇਖਿਆ ਨਹੀਂ। ਅਤੇ ਮਹਾਰਾਜ ਕਹਿੰਦੇ ਗੁਰੂ ਉਹ ਕਰੋ ਜਿਹੜਾ ਤੁਹਾਨੂੰ ਸੱਚ ਦ੍ਰਿੜ ਕਰਾ ਦੇਵੇ, ਤੁਹਾਨੂੰ ਵਾਰ ਵਾਰ ਕਰਨਾ ਨਾ ਪਵੇ। ਗੁਰੂ ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਅਕਥ ਕਥਾਏ ਸ਼ਬਦ ਮਿਲਾਏ, ਜਿਹੜਾ ਤੁਹਾਡੀ ਟੁੱਟੀ ਹੋਈ ਲਹਿ ਉਸ ਸ਼ਬਦ ਨਾਲ ਉਸ ਨਾਮ ਨਾਲ ਜੋੜ ਦੇਵੇ ਅਤੇ ਤੁਹਾਨੂੰ ਸੱਚ ਦੇ ਨਾਲ ਮਿਲਾ ਦੇਵੇ, ਐਸਾ ਗੁਰੂ। ਇਸ ਕਰਕੇ ਮਹਾਰਾਜ ਗੁਰੂ ਦੀ ਮਹਿਮਾ ਗੁਰਬਾਣੀ 'ਚ ਕਰਦੇ ਨੇ। ਗੁਰਮੁਖ ਬਿਰਲਾ ਬੁੱਝੇ ਕੋਏ, ਗੁਰੂ ਵਾਲੇ ਬਣ ਕੇ ਆਤਮ ਸਮਰਪਣ ਕਰਕੇ ਮਹਾਰਾਜ ਕਹਿੰਦੇ ਬਿਰਲੇ ਬਿਰਲੇ ਗੁਰਮੁਖ ਹੈ। ਜਿਵੇਂ ਗੁਰੂ ਅਮਰਦਾਸ ਜੀ ਨੇ ਬੜੀ ਵਡੇਰੀ ਉਮਰ 'ਚ ਜਾ ਕੇ ਗੁਰੂ ਧਾਰਨ ਕੀਤਾ, ਪਰ ਉਹਨਾਂ ਨੇ ਮਿਲੇ ਪੇਖਿਆ ਪਾਇਆ, ਉਹ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪ੍ਰਤੱਖ ਰੂਪ 'ਚ ਉਹਨੂੰ ਦੇਖਿਆ ਜਾ ਸਕਦਾ ਜੇ ਅਸੀਂ ਗੁਰੂ ਦੀ ਬਾਣੀ ਨੂੰ ਸਮਝ ਲਈਏ। ਬਿਣ ਭੈ ਪੈਂ ਭਗਤ ਨਾ ਹੋਏ, ਸ਼ਬਦ ਰਤੇ ਸਦਾ ਸੁਖ ਹੋਈ। ਬਿਣ ਭੈ ਪੈਂ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਹੁਣ ਕਹਿੰਦੇ ਜਿੰਨਾ ਚਿਰ ਉਸ ਪਰਮੇਸ਼ਰ ਦਾ ਨਿਰਮਲ ਭਾਉ ਤੁਹਾਡੇ ਹਿਰਦੇ 'ਚ ਨਹੀਂ ਵੱਸਦਾ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਫਿਰ ਹਰੀ ਦੇ ਗੁਣ ਗਾਵੋਗੇ ਤੁਸੀਂ, ਹਰ ਵੇਖੇ ਰਾਮ ਹਦੂਰੇ, ਫਿਰ ਤੁਸੀਂ ਉਹਨੂੰ ਦੇਖੋਗੇ, ਦੇਖ ਦੇਖ ਕੇ ਗਾਵੋਗੇ। ਮਹਾਰਾਜ ਕਹਿੰਦੇ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ। ਇਸ ਲਈ ਉਹ ਜਿਹੜਾ ਆਤਮ ਰਾਮ ਸਾਰਿਆਂ ਦੇ ਅੰਦਰ ਵੱਸ ਰਿਹਾ, ਉਹ ਪਰਿਪੂਰਨ ਪਰਮਾਤਮਾ, ਕਹਿੰਦੇ ਉਸ ਪਰਮੇਸ਼ਰ ਨੂੰ ਬਿਨਾਂ ਭਗਤੀ ਤੋਂ, ਪਰਮੇਸ਼ਰ ਦੀ ਭਗਤੀ ਹੁੰਦੀ ਹੈ ਪ੍ਰੇਮਾ ਭਗਤੀ, ਪ੍ਰੇਮ। ਨਿਰਮਲ ਭਾਉ ਹੋਊਗਾ ਤਾਂ ਪ੍ਰੇਮ ਹੋਊਗਾ। ਇਸ ਕਰਕੇ ਬਿਣ ਭੈ ਪਿਆ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁੱਖ ਹੋਈ। ਜਿਨ੍ਹਾਂ ਦਾ ਮਨ ਸ਼ਬਦ 'ਚ ਰੰਗਿਆ ਗਿਆ, ਨਾਮ 'ਚ ਰੰਗਿਆ ਗਿਆ, ਉਸ ਪਰਮੇਸ਼ਰ ਦੇ ਨਾਮ 'ਚ ਜਦੋਂ ਰੰਗਿਆ ਜਾਂਦਾ, ਕਹਿੰਦੇ ਫਿਰ ਇਹ ਉਦੋਂ ਸੁੱਖ ਮਿਲਦਾ ਮਨ ਨੂੰ। ਦੁਨੀਆਂ 'ਚ ਕਿਤੇ ਸੁੱਖ ਨਹੀਂ ਹੈਗਾ ਜਿੰਨਾ ਚਿਰ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ 'ਚ ਨਹੀਂ ਵੱਸਦਾ, ਅਸੀਂ ਸੁੱਖ ਬਾਹਰੋਂ ਪਾਲਦੇ ਹਾਂ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ, ਰਸ ਰਸ ਮਾਣ ਰਹਾਓ, ਇਹ ਰਹਾਓ ਦੀ ਪੰਗਤੀ ਹੈ। ਕਹਿੰਦੇ ਐਸਾ ਗਿਆਨ ਪਦਾਰਥ ਨਾਮ, ਗਿਆਨ ਨੂੰ ਵੀ ਔਂਕੜਾ, ਨਾਮ ਨੂੰ ਵੀ ਔਂਕੜਾ, ਨਾਮ ਵੀ ਇੱਕ ਗਿਆਨ ਵੀ ਇੱਕ। ਗਿਆਨ ਕੋਈ ਬਾਹਰਲਾ ਜਿਹੜਾ ਗਿਆਨ ਅੱਜ ਦੁਨੀਆ ਬਹੁਤਾ ਲਈ ਫਿਰਦੀ ਹੈ ਨਾ, ਤਾਂ ਹੀ ਤਾਂ ਇਹ ਝਗੜੇ ਨੇ ਇਹਦੇ 'ਚ ਜਾ ਕੇ ਅੱਗੇ ਦੱਸਿਆ ਹੋਇਆ ਸ਼ਬਦ 'ਚ ਸੁਣ ਰਹੇ ਸੀ ਵੀ ਝਗੜਾ ਕਿਉਂ ਹੋ ਰਿਹਾ, ਕਿਉਂਕਿ ਇੱਕ ਗਿਆਨ ਨਹੀਂ ਹੈ ਅਤੇ ਇੱਕ ਨਾਮ ਨਹੀਂ ਪ੍ਰਗਟ ਹੋਇਆ। ਜਿੰਨਾ ਚਿਰ ਇਹ ਨਾਮ ਹਿਰਦੇ 'ਚ ਵੱਸਦਾ ਨਹੀਂ ਉਨਾ ਚਿਰ ਇਹ ਗਿਆਨ ਨਹੀਂ ਪ੍ਰਗਟ ਹੁੰਦਾ, ਨਾਮ ਤੋਂ ਗਿਆਨ ਪ੍ਰਗਟ ਹੁੰਦਾ। ਆਹ ਜਿਹੜੀ ਬਾਣੀ ਹੈ ਨਾ ਮਹਾਂਪੁਰਖਾਂ ਦੀ, ਇਹ ਨਾਮ 'ਚ ਸਮਾਏ ਫਿਰ ਉਹਨਾਂ ਨੇ ਇੱਕ ਗਿਆਨ, ਸਾਰਿਆਂ ਦੀ ਬਾਣੀ ਇੱਕੋ ਹੀ ਹੈ, ਇੱਕੋ ਗੱਲ ਹੋ ਰਹੀ ਹੈ ਦੇਖੋ। ਅਤੇ ਸਾਨੂੰ ਜਦੋਂ ਇਹ ਐਸਾ ਗਿਆਨ ਉਦੋਂ ਪ੍ਰਗਟ ਹੋਣਾ ਹੈ, ਕਹਿੰਦੇ ਐਸਾ ਗਿਆਨ ਪਦਾਰਥ ਨਾਮ, ਇਹ ਨਾਮ ਪਦਾਰਥ ਜਿਹੜਾ ਹੈ ਇਹ ਅਸੀਂ ਮੰਗਾਂਗੇ ਗੁਰੂ ਤੋਂ, ਸਾਨੂੰ ਇਹ ਦੇ ਦਿੰਦੇ ਨੇ ਨਾਨਕ ਕੇ ਘਰ ਕੇਵਲ ਨਾਮ। ਇਹ ਨਾਮ ਦੀ ਦਾਤ ਜਦੋਂ ਖੁਸ਼ ਹੁੰਦਾ ਉਦੋਂ ਦਿੰਦਾ ਹੈ, ਫਿਰ ਇਸ ਨਾਮ ਦੇ ਵਿੱਚੋਂ ਗਿਆਨ ਪ੍ਰਗਟ ਹੁੰਦਾ ਹੈ। ਉਹ ਜਿਹੜਾ ਗਿਆਨ ਹੈ ਉਹ ਤੁਹਾਡਾ ਜੀਵਨ ਸਫਲ ਕਰ ਦਿੰਦਾ। ਜੇ ਬਾਹਰਲੀਆਂ ਕਿਤਾਬਾਂ ਪੜ੍ਹ ਕੇ, ਵਿਦਵਾਨਾਂ ਦੀਆਂ ਬਹੁਤ ਸਾਰੀਆਂ ਪੜ੍ਹ ਕੇ ਬੰਦਾ ਕਈ ਵਾਰ ਵਿਦਵਾਨ ਬਣ ਜਾਂਦਾ, ਗਿਆਨਵਾਨ ਬਣ ਜਾਂਦਾ, ਦੁਨੀਆਂ ਨੂੰ ਸਮਝਾਉਣ ਤੁਰ ਪੈਂਦਾ, ਨਾ ਆਪ ਮੁਕਤ ਹੁੰਦਾ ਨਾ ਦੁਨੀਆਂ ਨੂੰ ਮੁਕਤ ਕਰ ਸਕਦਾ। ਇਸ ਕਰਕੇ ਇਹ ਗਿਆਨ ਤੁਹਾਡੇ ਅੰਦਰ ਹਰ ਇੱਕ ਦੇ ਹੈ। ਜਦੋਂ ਸਾਡੀ ਸੁਰਤੀ ਇਹ ਨਾਮ ਜਿੱਥੇ ਹੈ ਸਾਡੇ ਅੰਦਰ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸ਼ਰਾਮ, ਜਦੋਂ ਸੁਰਤੀ ਨਾਮ ਨਾਲ ਜੁੜਦੀ ਹੈ ਤਾਂ ਇਹ ਗਿਆਨ ਪ੍ਰਗਟ ਹੁੰਦਾ, ਜਿਹਨੂੰ ਗਿਆਨ ਖੰਡ ਕਿਹਾ ਗਿਆ। ਆਪਾਂ ਹਰ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ, ਉੱਥੇ ਆਨੰਦ ਹੈ। ਸੋ ਇਹ ਪੜ੍ਹਨ ਦੀਆਂ ਵਿਸ਼ੇ ਨਹੀਂ, ਇਹ ਖੋਜਣ ਦੇ ਵਿਸ਼ੇ ਆ ਗੁਰਬਾਣੀ। ਜੇ ਕੋਈ ਗੁਰੂ ਵਾਲਾ ਮਿਲ ਜਾਵੇ ਸਾਨੂੰ, ਖੋਜ ਕਰ ਲਈਏ,

ਸਾਨੂੰ ਸਮਝਾ ਰਹੇ ਨੇ। ਗੁਰਮੁਖ ਪਾਵੈ ਰਸ ਮਾਣ ਰਹਾਓ, ਇਸ ਨਾਮ ਦੇ ਵਿੱਚੋਂ ਰਸ ਪ੍ਰਾਪਤ ਹੁੰਦਾ। ਗੁਰਮੁਖ ਇਸ ਰਸ ਨੂੰ ਚੱਖ ਚੱਖ ਕੇ ਉਹਦੇ ਗੁਣ ਗਾ ਗਾ ਕੇ ਉਹਨਾਂ ਨੂੰ ਫਿਰ ਦੁਨੀਆਂ 'ਚ ਮਾਣ ਮਿਲਦਾ, ਸਤਿਕਾਰ ਮਿਲਦਾ, ਗੁਰਮੁਖਾਂ ਨੂੰ ਸਤਿਕਾਰ ਮਿਲਦਾ। ਜੇ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਸਾਡਾ ਵੀ ਸਤਿਕਾਰ ਹੋਊਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੋਭਾ ਹੋਵੇ, ਬੰਦੇ ਦੀ ਇੱਛਾ ਹੁੰਦੀ ਹਰ ਇੱਕ ਦੀ, ਮਰ ਕਹਿੰਦੇ ਸਾਧ ਸੰਗਤ 'ਚ ਆ ਕੇ ਆਪਾਂ ਖਤਮ ਕਰ ਦਿਓ, ਸੋਭਾ ਹੋ ਹੀ ਜਾਊਗੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੀ ਸੋਭਾ ਹੋ ਰਹੀ ਹੈ ਕਿ ਗੁਰੂ ਦੀ ਹੋ ਰਹੀ ਹੈ। ਇਸ ਲਈ ਸੋਭਾ ਗੁਰੂ ਦੀ ਹੀ ਹੋਣੀ ਹੁੰਦੀ ਹੈ। ਅਸੀਂ ਆਪਦੀ ਸੋਭਾ 'ਚ ਚਾਹੁੰਦੇ ਹਾਂ, ਇਸ ਕਰਕੇ ਸਾਨੂੰ ਦੁਆਰਾ ਦੁਆਰਾ ਜਨਮ ਮਿਲ ਜਾਂਦਾ ਕਈ ਵਾਰੀ ਭਗਤੀ ਕਰਨ ਵਾਲਿਆਂ ਨੂੰ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਆਪਣੀ ਸੋਭਾ ਲੋੜ ਹੈ ਸਾਧ ਸੰਗ ਹਉਮੈ ਛੋੜੇ, ਹਉਮੈ ਤਾਂ ਛੱਡਦਾ ਨਹੀਂ, ਕਹਿੰਦੇ ਤੂੰ ਭਾਲਦਾ ਆਪਦੀ ਸੋਭਾ ਹੈ। ਜੇ ਕਿਸੇ ਦੀ ਇੱਕ ਸੋਭਾ ਕਰਦਾ, ਇੱਕ ਬੰਦਾ ਕੋਈ ਮਾੜਾ ਜਿਹਾ ਨੂੰ ਬਚਨ ਬੋਲ ਦੇਵੇ, ਅੱਗ ਬਬੂਲਾ ਹੋ ਜਾਂਦਾ, ਲੜ ਪੈਂਦਾ। ਇਸ ਕਰਕੇ ਇਹ ਆਪਣੀ ਸੋਭਾ ਤੋਂ ਉੱਪਰ ਦੀਆਂ ਗੱਲਾਂ। ਮਹਾਰਾਜ ਕਹਿੰਦੇ ਰਸ ਰਸ ਭਾਵ ਹੈ ਗੁਰਮੁਖ, ਜਿਹੜੇ ਗੁਰਮੁਖ ਨੇ ਇਹ ਨਾਮ ਪਦਾਰਥ ਨੂੰ ਚੱਖਦੇ ਨੇ ਅਤੇ ਰਸ ਨੂੰ ਮਾਣਦੇ ਨੇ ਅਤੇ ਉਹ ਸੰਸਾਰ ਦੇ ਵਿੱਚ ਵੀ ਸੋਭਾ ਪਾਉਂਦੇ ਨੇ, ਲੋਕ ਪਰਲੋਕ ਦਾ ਸੁੱਖ ਮਿਲ ਜਾਂਦਾ। ਰਹਾਓ ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਹੁਣ ਕਹਿੰਦੇ ਦੁਨੀਆਂ ਗਿਆਨ 'ਚ ਬੋਲਦੀ ਆ, ਜਿਹੜਾ ਬਾਹਰੀ ਗਿਆਨ ਹੈ ਇਹਦੀ ਗੱਲ ਆ ਗਈ। ਹੁਣ ਦੇਖੋ ਪਹਿਲਾਂ ਅੰਦਰਲੇ ਗਿਆਨ ਦੀ, ਹੁਣ ਬਾਹਰਲੇ ਗਿਆਨ ਦੀ। ਕਹਿੰਦੇ ਜਿਹੜਾ ਬਾਹਰੀ ਗਿਆਨ ਹੋਊ ਗੁਰੂ ਦੇ ਗਿਆਨ ਤੋਂ ਬਿਨਾਂ, ਉਹਦੇ 'ਚ ਵਾਦ ਹੋਊਗਾ, ਝਗੜਾ ਹੋਊਗਾ। ਅੱਜ ਆਪਣੀ ਕੌਮ 'ਚ ਕਿਉਂ ਝਗੜੇ ਆ, ਹਰ ਕੀ ਗਿਆਨੀ ਬਣ ਕੇ ਬਹਿ ਗਿਆ। ਗਿਆਨ ਗਿਆਨ ਕਥਾ ਸਭ ਕੋਏ, ਕਥ ਕਥ ਬਾਦ ਕਰੇ ਦੁੱਖ ਹੋਈ। ਗਿਆਨ ਗਿਆਨ ਕਥੇ ਸਭ ਕੋਈ, ਜਦੋਂ ਮੇਰੀ ਕਥਨੀ ਦੇ ਨਾਲ ਲੜਾਈ ਪੈਂਦੀ ਹੈ ਤਾਂ ਸਮਝ ਲਓ ਮੇਰੀ ਕਥਨੀ ਤੁਹਾਡੀ ਗੁਰੂ ਦੀ ਮੱਤ ਅਨੁਸਾਰ ਨਹੀਂ ਹੈਗੀ, ਮੇਰਾ ਬੋਲਣਾ ਥਾਂ ਨਹੀਂ ਹੈਗਾ। ਕਥ ਕਥ ਬਾਦ ਕਰੇ ਦੁੱਖ ਹੋਈ, ਅਸੀਂ ਉਹ ਗੱਲਾਂ ਜਾਣ ਕੇ ਛੇੜਦੇ ਹਾਂ ਜਿਹਦੇ ਨਾਲ ਬਾਦ ਖੜਾ ਹੋਵੇ। ਇਸ ਕਰਕੇ ਗੁਰੂ ਦੀ ਬਾਣੀ ਦੇ ਵਿੱਚ ਕਿਤੇ ਵਾਦ ਵਿਵਾਦ ਨਹੀਂ ਗਾ। ਦੇਖੋ ਜਦੋਂ ਗੁਰਬਾਣੀ ਦੀ ਵਿਚਾਰ ਕਰਾਂਗੇ ਕੋਈ ਵਾਦ ਵਿਵਾਦ ਨਹੀਂ, ਜਦੋਂ ਗੁਰੂ ਦੇ ਬਚਨ ਹੀ ਬੋਲਾਂਗੇ। ਇਸ ਕਰਕੇ ਜਿਹੜੀ ਦਸਾਂ ਗੁਰੂਆਂ ਦੀ ਬਾਣੀ ਹੈ, ਜਦੋਂ ਸਾਨੂੰ ਗਿਆਨ ਹੋਊ ਫਿਰ ਸਾਨੂੰ ਪਤਾ ਲੱਗੂ ਵੀ ਆਹ ਗੁਰੂ ਦੀ ਬਾਣੀ ਹੈ, ਅਸੀਂ ਇਹਦੇ 'ਚੋਂ ਵਿਚਾਰ ਕਰਨੀ ਹੈ। ਤਾਂ ਕਰਕੇ ਅੱਜ ਗਿਆਨ ਗਿਆਨੀ ਬਹੁਤੇ ਨੇ, ਗਿਆਨੀ ਤਾਂ ਤੁਹਾਨੂੰ ਦੇਖ ਲਓ ਵੀ ਅੱਜ ਕੱਲ੍ਹ ਥਾਂ ਥਾਂ 'ਤੇ ਫੇਸਬੁੱਕ 'ਤੇ ਇੰਨੇ ਗਿਆਨੀ ਬੈਠੇ ਨੇ ਨਾ, ਯੂਟਿਊਬ 'ਤੇ ਆਪਣੇ ਚੈਨਲ ਬਣਾ ਕੇ ਗਿਆਨੀ ਗਿਆਨੀ ਬੈਠੇ ਨੇ। ਕੋਈ ਨਹੀਂ ਸਿੱਖ ਹੈਗਾ, ਸਿੱਖ ਕੋਈ ਨਹੀਂ ਹੈਗਾ। ਹਰ ਇੱਕ ਬੰਦਾ ਕਹਿੰਦਾ ਮੈਂ, ਇਹ ਕਲਯੁੱਗ ਦੀ ਨਿਸ਼ਾਨੀ ਪਹਿਲਾਂ ਲਿਖੀ ਹੋਈ ਹੈ ਗੁਰਬਾਣੀ 'ਚ। ਕਹਿੰਦੇ ਜਦੋਂ ਕਲਯੁੱਗ ਹੋਊਗਾ ਉਦੋਂ ਕਹਿੰਦੇ ਸਭ ਕੋ ਆਪੇ ਪੂਰਾ ਹੋਵੇ, ਆਪਣੇ ਆਪ ਚਾਰੇ ਕਹੂ ਮੈਂ ਪੂਰਾ, ਪੂਰਾ ਗੁਰੂ ਆ, ਪੂਰਾ ਵਾਹਿਗੁਰੂ ਆ। ਇਸ ਕਰਕੇ ਸਭ ਕੋ ਆਪੇ ਪੂਰਾ ਹੋਵੇ, ਘੱਟ ਨਾ ਕੋਈ ਆਖਿਆ, ਕੋਈ ਘੱਟ ਨਹੀਂ ਕਹਾਊਗਾ। ਪੱਤ ਪਰਵਾਣਾ ਪਿੱਛੇ ਪਈਏ ਨਾ ਜਾਂ ਨਾਨਕ ਤੋਲਿਆ ਜਾਪੇ, ਪਤਾ ਉਦੋਂ ਲੱਗੂਗਾ, ਦੇਹ 'ਚੋਂ ਕੱਢ ਕੇ ਲੈ ਕੇ ਜਾਣਗੇ, ਫਿਰ ਪੁੱਛਣਗੇ ਕਿਹੜਾ ਗਿਆਨ ਸੀ ਉਹ। ਤਾਂ ਕਰਕੇ ਪਹਿਲਾਂ ਦੇਖੋ ਗੁਰੂ ਨਾਨਕ ਨੇ ਉਸ ਗਿਆਨ ਦਾ ਭੇਜ ਦਿੱਤਾ, ਨਾਮ ਦਾ ਭੇਜ ਦਿੱਤਾ ਜਿਹੜਾ ਸਾਡੇ ਅੰਦਰ ਹੈ। ਇਹ ਜਿਹੜਾ ਸੰਸਾਰ ਦਾ ਗਿਆਨ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਫਿਰ ਝਗੜੇ ਖੜੇ ਕਰ ਦਿੰਦੇ ਨੇ। ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਹੁਣ ਕਹਿੰਦੇ ਜਿਹਨੂੰ ਥੋੜ੍ਹਾ ਬਹੁਤਾ ਗਿਆਨ ਹੋ ਜਾਂਦਾ ਨਾ, ਉਹ ਕਹਿਣ ਤੋਂ ਬਿਨਾਂ ਰਹਿ ਨਹੀਂ ਸਕਦਾ। ਤੁਸੀਂ ਅੱਜ ਕਿਸੇ ਨੂੰ ਥੋੜ੍ਹੀ ਜਿਹੀ ਗੱਲ ਕਰਕੇ ਦੇਖਿਓ, ਕਿਤੇ ਉਹ ਤੁਹਾਨੂੰ ਮੂਹਰਿਓਂ ਆਪਣਾ ਗਿਆਨ ਸੁਣਾਉਣ ਲੱਗ ਜੂਗਾ। ਆਪਣਾ ਗਿਆਨ ਛੱਡਣਾ ਹੈ, ਬਸ ਗੱਲ ਸਮਝਣੀ ਆ, ਇਸ਼ਾਰਾ ਹੈ ਗੁਰਬਾਣੀ 'ਚ ਤਾਂ ਬਸ। ਇਹ ਇਹ ਬਹੁਤ ਸੌਖੀ ਗੱਲ ਆ ਗੁਰਬਾਣੀ, ਪਰ ਜਦੋਂ ਅਸੀਂ ਆਪਣਾ ਗਿਆਨ ਆਪਣੀ ਮੱਤ ਛੱਡ ਕੇ ਸ਼ਰਨ 'ਚ ਨਹੀਂ ਨਾ ਆਉਂਦੇ ਉਦੋਂ ਕੁਛ ਨਹੀਂ ਮਿਲਦਾ। ਇਹ ਗੱਲ ਬਹੁਤ ਸੌਖੀ ਹੈ ਸਮਝਣੀ। ਗੁਰਬਾਣੀ ਦੇ ਵਿੱਚ ਇੱਕ ਗੱਲ ਆ ਬਸ, ਸਾਰੀ ਗੁਰਬਾਣੀ 'ਚ ਜਿਹਨੂੰ ਕਹਿੰਦੇ ਨਾਨਕ ਲੇਖਾ, ਇੱਕ ਗੱਲ ਹੋਰ ਹਉਮੈ ਝੱਕਣਾ ਝਾਕ। ਗੁਰਬਾਣੀ ਵਿੱਚ ਨਾਮ ਅਤੇ ਸੱਚ ਦੀ ਮਹਿਮ ਹੈ, ਅਤੇ ਨਾਮ ਅਤੇ ਸੱਚ ਨੂੰ ਬੁੱਝਣਾ ਪੜ੍ਹ ਕੇ ਇੰਨਾ ਹੀ ਕੰਮ ਹੈ, ਇਦੂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਦੱਸ ਰਹੇ ਨੇ, ਮਹਾਰਾਜ ਕਹਿੰਦੇ ਜਿਹਨੂੰ ਥੋੜ੍ਹਾ ਜਿਹਾ ਗਿਆਨ ਹੋ ਜਾਂਦਾ ਉਹ ਰਹਿੰਦਾ ਨਹੀਂ, ਫਿਰ ਉਹ ਨਹੀਂ ਛੱਡਦਾ ਮੈਕ, ਝਗੜੇ ਹੋ ਜਾਂਦੇ ਨੇ ਮੈਕ ਪਿੱਛੇ। ਮਹਾਰਾਜ ਕਹਿੰਦੇ ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਜਿੰਨਾ ਚਿਰ ਨਾਮ ਰਸ 'ਚ ਰੰਗਿਆ ਨਹੀਂ ਜਾਂਦਾ, ਪਰਮੇਸ਼ੁਰ ਦੇ ਨਾਮ 'ਚ ਰੰਗਿਆ ਨਹੀਂ ਜਾਂਦਾ ਸਾਡਾ ਮਨ ਗੁਰੂ ਦੀ ਬਾਣੀ ਦੁਆਰਾ, ਇਸ ਕਰਕੇ ਮਹਾਰਾਜ ਕਹਿੰਦੇ ਮੁਕਤ ਨਾ ਹੋਈ। ਉਹ ਆਪ ਮੁਕਤ ਨਹੀਂ, ਦੂਜਿਆਂ ਨੂੰ ਮੁਕਤ ਕਰਨ ਦਾ ਨਹੀਂ ਗਾ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਜੇ ਬੋਲਣ ਦੇ ਨਾਲ ਝਗੜਾ ਹੁੰਦਾ ਸਮਝ ਲਓ ਉਹ ਆਪ ਮੁਕਤ ਨਹੀਂ ਹੈਗਾ। ਬੋਲਣ ਵਾਲੇ 'ਤੇ ਝਗੜਾ ਹੁੰਦਾ ਤਾਂ ਉਹ ਮੁਕਤ ਨਹੀਂ ਹੈਗਾ। ਇਹ ਪ੍ਰੈਕਟੀਕਲ ਗੱਲਾਂ ਸਾਰੀਆਂ। ਜੇ ਤੁਸੀਂ ਬੋਲ ਰਹੇ ਹੋ ਸਟੇਜ 'ਤੇ, ਤੁਸੀਂ ਉਤਰੇ ਹੋ, ਕੋਈ ਝਗੜਾ ਖਤਮ, ਦੁਨੀਆਂ ਦੇ ਝਗੜੇ ਖਤਮ ਹੋ ਜਾਣ, ਕਿਉਂਕਿ ਸੰਸਾਰ ਤੱਕ

ਕਲ ਕਲੇਸ਼ 'ਚ ਪਿਆ ਇੱਥੇ ਗੁਰਦੁਆਰਿਆਂ 'ਚ ਕਰਨ ਕੀ ਆਉਂਦੇ, ਕਲ ਕਲੇਸ਼ ਤਨ ਮਾਹੇ ਮਟਾਵੋ, ਇੱਥੇ ਤਾਂ ਅਸੀਂ ਉਹ ਖਤਮ ਕਰਨੇ ਸੀ, ਅਸੀਂ ਇੱਥੇ ਵੀ ਪਾਤੇ। ਤੇ ਇੱਕ ਕਥਾਵਾਚਕ, ਇੱਕ ਗਿਆਨੀ, ਉਹਦੀ ਡਿਊਟੀ ਆ ਝਗੜੇ ਖਤਮ ਕਰਨੇ। ਦੁਨੀਆਂ ਦੇ ਝਗੜੇ ਖਤਮ ਹੋ ਜਾਣਗੇ ਜੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਮਝ ਲਈਏ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮੁਕਤ ਨਹੀਂ ਹੈਗੇ। ਹੁਣ ਕਹਿੰਦੇ ਮੁਕਤ ਕਿਵੇਂ ਹੁੰਦੇ ਨੇ? ਦੇਖੋ ਦੋਨੇ ਭੇਦ ਦੇਈ ਜਾਣੇ ਗੁਰੂ ਨਾਨਕ ਨੇ। ਕਹਿੰਦੇ ਗਿਆਨ ਧਿਆਨ ਸਭ ਗੁਰ ਤੇ ਹੋਈ, ਕਹਿੰਦੇ ਗਿਆਨ ਵੀ ਗੁਰੂ ਤੋਂ ਹੋਊਗਾ, ਧਿਆਨ ਵੀ ਗੁਰੂ। ਦੋ ਚੀਜ਼ਾਂ ਗੁਰਬਾਣੀ 'ਚ, ਇੱਕ ਗਿਆਨ ਇੱਕ ਧਿਆਨ। ਇਹ ਜਿਹੜਾ ਗੁਰਮੁਖਾਂ ਦਾ ਗਿਆਨ ਹੈ ਕਦੋਂ ਪ੍ਰਗਟ ਹੋਇਆ? ਜਦੋਂ ਸੱਚ ਪਰਮੇਸ਼ਰ ਨਾਲ ਜੁੜੇ, ਗੁਰੂ ਦੇ ਰਾਹੀਂ ਜਦੋਂ ਸ਼ਬਦ ਨਾਲ ਜੁੜੇ, ਨਾਮ ਨਾਲ ਜੁੜੇ, ਧਿਆਨ ਲੱਗਿਆ। ਗੁਰੂ ਨੇ ਕੀ ਕੀਤਾ? ਉਹਨਾਂ ਨੂੰ ਗਿਆਨ ਦਿੱਤਾ ਅਤੇ ਧਿਆਨ ਕਰਾਇਆ। ਅੱਜ ਵੀ ਗੁਰਬਾਣੀ ਇਹੀ ਕੰਮ ਕਰਾਉਂਦੀ ਹੈ, ਗਿਆਨ ਅਤੇ ਧਿਆਨ। ਇਹ ਅਸੀਂ ਆਪਣੇ ਆਪ ਨਹੀਂ ਦੋਨੇ ਗੱਲਾਂ ਕਰ ਸਕਦੇ, ਇਹਦੀ ਰਹਿਮਤ ਨਾਲ ਹੀ ਸਭ ਕੁਛ ਹੋ ਸਕਦਾ। ਗਿਆਨ ਧਿਆਨ ਸਭ ਗੁਰ ਤੇ ਹੋਈ, ਇਹ ਗੁਰੂ ਤੋਂ ਹੋਣਾ ਦੋਨੇ ਗੱਲਾਂ। ਗਿਆਨ ਵੀ ਗੁਰੂ ਦਾ, ਧਿਆਨ ਵੀ ਗੁਰੂ ਨੇ ਕਿਰਪਾ ਕਰਨੀ ਹੈ। ਧਿਆਨ ਦੁਆਰਾ ਹੀ ਗਾਂਹ ਜਾਣਿਆ ਜਾਣਾ। ਸੱਚੀ ਰਹਿਤ ਸੱਚਾ ਮਨ ਸੋਈ, ਕਹਿੰਦੇ ਉਹੀ ਰਹਿਤ ਸੱਚੀ ਹੈ, ਉਹੀ ਮਨ ਸੱਚਾ। ਇਸ ਕਰਕੇ ਮਨ ਸੱਚਾ ਮੁਖ ਸੱਚਾ ਸੋਏ, ਅਵਰ ਨਾ ਭੇਖੇ ਇੱਕ ਸਿਵਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇੱਕ ਤੋਂ ਬਿਨਾਂ ਕੋਈ ਦੂਜਾ ਦਿਸੇ ਹੀ ਨਾ, ਗੁਰੂ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰੂ ਗੁਰੂ ਗੁਰੂ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਸੱਚੀ ਰਹਿਤ ਸੱਚਾ ਮਨ ਸੋਈ, ਹੁਣ ਅਸਲ ਰਹਿਤ ਇਹ ਆ, ਸਾਡੇ ਮਨ ਦੀ ਰਹਿਤ ਦੀ ਗੱਲ ਇੱਥੇ ਆ ਗਈ। ਤਨ ਦੀ ਰਹਿਤ ਆਪ ਹੀ, ਜੇ ਮਨ ਰਹਿਤ 'ਚ ਆ ਜਾਵੇ ਨਾ, ਤਨ ਦੀਆਂ ਰਹਿਤਾਂ ਤਾਂ ਆਪ ਹੀ ਆ ਜਾਂਦੀਆਂ। ਅਸੀਂ ਤਨ ਦੀ ਰਹਿਤ ਬਹੁਤ ਬਣਾ ਲਈ, ਮਨ ਦੀ ਰਹਿਤ ਕੋਈ ਨਹੀਂ ਹੈਗੀ, ਕਿਉਂਕਿ ਮਨ ਗਿਆਨ 'ਚ ਵੀ ਨਹੀਂ, ਮਨ ਧਿਆਨ 'ਚ ਵੀ ਨਹੀਂ ਗਾ। ਸੱਚੀ ਰਹਿਤ ਸੱਚਾ ਮਨ ਸੋਈ, ਕਹਿੰਦੇ ਉਹਦੀ ਰਹਿਤ ਵੀ ਸੱਚੀ ਆ, ਮਨ ਵੀ ਸੱਚਾ। ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ। ਹੁਣ ਮਨਮੁੱਖ ਕਹਿੰਦੇ ਕਥਨੀ ਤਾਂ ਉਹ ਵੀ ਕਰਦਾ। ਦੇਖੋ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਣਾ, ਕਿਉਂਕਿ ਮੈਨੂੰ ਵੀ ਬਹੁਤ ਲੰਬਾ ਸਮਾਂ ਇਹ ਗੱਲਾਂ ਦਾ ਪਤਾ ਨਾ ਲੱਗਿਆ। ਜਦੋਂ ਪਤਾ ਲੱਗਿਆ ਅੱਜ ਸਟੇਜ 'ਤੇ ਬੋਲਣ ਵਾਲੇ ਨੂੰ ਤੁਸੀਂ ਪਛਾਣ ਸਕਦੇ ਹੋ। ਤੁਹਾਡੇ ਕੋਲ ਜਿਵੇਂ ਸੁਨਿਆਰੇ ਕੋਲ ਸੋਨਾ ਲੈ ਕੇ ਜਾਂਦੇ ਹੋ ਤੁਸੀਂ, ਉਹ ਇੱਕ ਮਿੰਟ 'ਚ ਦੱਸ ਦਿੰਦਾ ਖਰਾ ਕਿ ਖੋਟਾ। ਇੰਨੀ ਗੁਰਸਿੱਖਾਂ ਨੂੰ ਮਹਾਰਾਜ ਨੇ ਹੰਸ ਕਿਹਾ, ਗੁਰਸਿੱਖ ਬੋਲਣ ਵਾਲੇ ਨੂੰ ਪਛਾਣ ਲੈਂਦਾ ਵੀ ਇਹ ਖਰੀ ਗੱਲ ਕਰ ਰਿਹਾ ਕਿ ਖੋਟੀ ਗੱਲ ਕਰ ਰਿਹਾ, ਇਹ ਖਰਾ ਕਿ ਖੋਟਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ, ਤੁਹਾਡੀ ਰਹਿਤ ਕਦੋਂ ਆ? ਜਦੋਂ ਗੁਰੂ ਨਾਲ ਜੁੜ ਗਏ, ਤੁਹਾਡਾ ਮਨ ਗੁਰੂ ਨਾਲ ਆਤਮ ਸਮਰਪਣ ਕਰ ਦਿੰਦਾ। ਕਥਨੀ ਹੈ ਕਹਿੰਦੇ ਮਨਮੁੱਖ ਦੀ, ਦੇਖਣ ਨੂੰ ਤਾਂ ਉਹ ਵੀ ਐਂ ਬੋਲੂਗਾ ਗੁਰੂ ਦੀ ਗੱਲ ਜਿਵੇਂ ਬੋਲਦਾ ਹੁੰਦਾ, ਪਰ ਕਹਿੰਦੇ ਉਹਦੀ ਰਹਿਤ ਕੋਈ ਨਹੀਂ ਹੈਗੀ। ਕਿਤੇ ਅਪਗ੍ਰੇਡ ਹੋਜੂ, ਕਿਤੇ ਡੀ ਗ੍ਰੇਡ ਹੋਜੂ, ਕਿਤੇ ਸੀ ਗ੍ਰੇਡ ਹੋਜੂ, ਇਹੋ ਜਿਹੇ ਪ੍ਰਚਾਰਕ ਸਟੇਜਾਂ 'ਤੇ ਉਹਦੇ ਬੜੀ ਦੁਨੀਆ ਮਗਰ ਤੁਰਦੀ ਆ, ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਅਪਗ੍ਰੇਡ ਆ, ਡੀ ਗ੍ਰੇਡ ਕਦੋਂ ਹੋਇਆ, ਅਪਗ੍ਰੇਡ ਕਦੋਂ ਹੋ ਗਿਆ, ਫਿਰ ਅਪਗ੍ਰੇਡ ਹੋ ਗਿਆ। ਮੈਂ ਪਹਿਲਾਂ ਪ੍ਰਚਾਰ ਕਰਦਾ ਸੀ ਉਹ ਠੀਕ ਨਹੀਂ, ਹੁਣ ਕਰਦਾ ਇਹ ਠੀਕ ਆ, ਵਿਚਾਲੇ ਕੀਤਾ ਉਹ ਕਿਹੜਾ ਫਿਰ ਪ੍ਰਚਾਰ ਸੀਗਾ। ਸੋ ਇਹ ਸਾਨੂੰ ਪਤਾ ਲੱਗਣਾ ਚਾਹੀਦਾ, ਇਹ ਬਹੁਤ ਵੱਡੀ ਗੱਲ ਅੱਜ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਅੱਜ ਦੇ ਮੁੱਖ ਬਾਗ 'ਚ, ਕਿਤੇ ਸਮਝ ਆ ਗਈ ਨਾ। ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਹੈ ਕਥਨੀ ਉਹ ਵੀ ਕਰਦਾ, ਪਰ ਉਹਦੀ ਰਹਿਤ ਕੋਈ ਨਹੀਂ ਹੈਗੀ, ਬਾਹਰੋਂ ਰਹਿਤ ਬੜੀ ਆ। ਨਾਮ ਉਹ ਭੁੱਲੇ ਥਾਂ ਨਾ ਕੋਈ, ਕਹਿੰਦੇ ਉਹਨੂੰ ਪੁੱਛੋ ਨਾਮ ਕੀ ਹੈ, ਉਹ ਤੁਹਾਨੂੰ ਨਾਮ ਦਾ ਭੇਤ ਨਹੀਂ ਦੇ ਸਕੂਗਾ। ਨਾਮ ਤੋਂ ਭੁੱਲਿਆ ਹੋਇਆ, ਖੁੰਝਿਆ ਹੋਇਆ, ਉਹਨੂੰ ਥਾਂ ਨਾ ਕੋਈ, ਉਹਨੂੰ ਲੋਕ ਅਤੇ ਪ੍ਰਲੋਕ 'ਚ ਕੋਈ ਥਾਂ ਨਹੀਂ, ਨਾ ਉਹਨੂੰ ਲੋਕ ਦਾ ਗਿਆਨ ਹੋਊ, ਨਾ ਪ੍ਰਲੋਕ ਦਾ ਗਿਆਨ ਹੋਊਗਾ। ਇਹ ਸਵਾਲ ਨੇ ਗੁਰਬਾਣੀ 'ਚ, ਦੇਖੋ ਇਹ ਸਵਾਲ ਤੁਸੀਂ ਕਰ ਸਕਦੇ ਹੋ, ਇਹ ਤੁਹਾਡੀ ਡਿਊਟੀ ਹੈ ਵੀ ਨਾਮ ਕੀ ਹੈ ਜੀ। ਫਿਰ ਜੇ ਮਹਾਰਾਜ ਨੇ ਕਿਹਾ ਨਾਮ ਉਹ ਭੁੱਲਾ ਥਾਂ ਨਾ ਕੋਈ, ਮਹਾਰਾਜ ਕਹਿੰਦੇ ਬਿਨਾਂ ਨਾਵੇ ਮੁਕਤ ਨਾ ਪਾਵੇ ਕੋਈ, ਸਿੱਧਾ ਲਿਖਤਾ ਮਹਾਰਾਜ ਨੇ ਤਾਂ। ਨਾਮ ਤੁਹਾਡੇ ਅੰਦਰ ਹੈ, ਨਾਮ ਕਿਵੇਂ ਪ੍ਰਗਟ ਹੁੰਦਾ? ਜਦੋਂ ਗੁਰੂ ਦੀ ਸ਼ਰਨ 'ਚ ਆਵਾਂਗੇ। ਜਿਵੇਂ ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰਸਰਨਾਈ ਭੱਜ ਪਿਆ। ਇਸ ਕਰਕੇ ਇਹ ਨਾਮ ਹਿਰਦੇ 'ਚ ਪ੍ਰਗਟ ਹੁੰਦਾ। ਮਨ ਮਾਨਿਓ ਮਨ ਮਾਇਆ ਬੰਧਿਓ ਸਰ ਜਾਲ, ਘੱਟ ਘੱਟ ਵਿਆਪ ਰਹਿਓ ਬਿਖ ਨਾਲ। ਕਹਿੰਦੇ ਹੁਣ ਮਨ ਬੰਨਿਆ ਹੋਇਆ ਕਿੱਥੇ? ਮਾਇਆ ਨੇ ਮਨ ਮਾਇਆ ਬੰਧਿਓ। ਹੁਣ ਇੱਕ ਪਰਮਾਤਮਾ ਸੱਤ ਨਾਮ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਰਾਮ ਨਾਮ, ਨਾਮ ਨਿਰੰਜਣ, ਬਹੁਤ ਸਾਰੇ ਨਾਮ, ਹਰ ਨਾਮ, ਇਹ ਸਾਰੀ ਇੱਕੋ ਗੱਲ ਹੀ ਆ। ਉਹ ਤੋਂ ਬਿਨਾਂ ਜੋ ਕੁਛ ਆ ਸਭ ਮਾਇਆ ਹੈ, ਇਹਦੇ 'ਚ ਅਸੀਂ ਬੰਨੇ ਹੋਏ। ਜੇ ਸਾਨੂੰ ਨਾਮ ਦਾ ਭੇਤ ਆ ਕੇ ਛੁੱਟ ਜਾਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਮਨ ਮਾਇਆ ਦੇ ਵਿੱਚ ਬੰਧਿਆ ਹੋਇਆ, ਇਹ ਜਾਲ ਪਾਇਆ ਹੋਇਆ, ਕਾਲ ਜਾਲ ਜਿਬਾ ਅਰਨੈਣੀ, ਕਾਲ ਨੇ ਸਾਡੇ ਜਾਲ ਪਾਇਆ ਹੋਇਆ ਮਨ ਦੇ ਉੱਤੇ, ਸਾਨੂੰ ਦਿਸਦਾ ਨਹੀਂ ਕੁਛ ਵੀ, ਨਾ ਸੁਣਦਾ। ਕਾਲ ਜਾਲ ਜਿਬਾ ਅਰਨੈਣੀ, ਕਾਨੀ ਕਾਲ ਸੁਣੇ ਪਿਖ ਬੈਣੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਰ ਉੱਤੇ ਤੁਹਾਡੇ ਜਾਲ ਪਾਇਆ ਹੋਇਆ, ਘੱਟ ਘੱਟ ਵਿਆਪ ਰਹੋ ਬਿਖ ਨਾਲ। ਕਹਿੰਦੇ ਤੁਹਾਡੇ ਸਾਰੇ ਨਿੰਦਰ ਪਰਮਾਤਮਾ ਵੀ ਆ, ਅੰਮ੍ਰਿਤ ਵੀ ਹੈ ਅਤੇ ਜ਼ਹਿਰ ਵੀ ਹੈ। ਹੁਣ ਤੁਸੀਂ ਅੰਮ੍ਰਿਤ ਛਾਟ ਵਿਖੇ ਵਿਖ ਖਾਈ,
ਤੁਸੀਂ ਮਾਇਆ ਮੋਹ ਭਰਮ ਪੈ ਭੁੱਲੇ, ਹੁਣ ਤੁਹਾਡੇ ਅੰਦਰ ਅੰਮ੍ਰਿਤ ਵੀ ਆ, ਜਿਹਨੂੰ ਗੁਰਬਾਣੀ ਕਹਿੰਦਾ ਨਾ ਬਿਖ ਅੰਮ੍ਰਿਤ ਵਸੇ ਇੱਕ ਸੰਗਾ, ਇਹ ਸਰੀਰ ਦੇ ਵਿੱਚ ਬਿਖ ਵੀ ਆ ਅੰਮ੍ਰਿਤ ਵੀ ਆ, ਨਾਮ ਅੰਮ੍ਰਿਤ ਹੈ ਬਾਕੀ ਬਿਖ ਹੈ ਸਾਰਾ ਕੁਛ। ਇਸ ਕਰਕੇ ਮਹਾਰਾਜ ਕਹਿੰਦੇ ਘੱਟ ਘੱਟ ਵਿਆਹ ਰਹੋ ਬਿਖ ਨਾਲ, ਜੋ ਅੱਜ ਹੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੇ ਸੰਭਾਲ। ਕਹਿੰਦੇ ਜਿਹੜਾ ਵੀ ਆ ਗਿਆ ਉਹ ਕਾਲ ਨੇ ਵੱਸ ਕਰ ਲਿਆ, ਸਭ ਜੱਗ ਵਾਧੋ ਕਾਲ ਕੋ, ਕੋਈ ਨਹੀਂ ਬਚਿਆ ਹੋਇਆ। ਕੌਣ ਬਚਿਆ ਫਿਰ, ਕੋਈ ਬਚਿਆ ਤਾਂ ਹੋਊਗਾ ਹੀ, ਸਵਾਲ ਖੜਾ ਹੋ ਜੂਗਾ। ਮਹਾਰਾਜ ਕਹਿੰਦੇ ਸਭ ਜੱਗ ਵਾਧਿਓ ਕਾਲ ਕੋ ਬਿਨਗੁਰ ਕਾਲ ਉਪਾਰ, ਜਿਹੜਾ ਗੁਰੂ ਵਾਲਾ ਬਣ ਗਿਆ, ਜਿਹੜਾ ਗੁਰੂ ਨੂੰ ਸਮਰਪਣ ਕਰ ਦਿੰਦਾ ਕਾਲ ਉਹਦੇ ਨੇੜੇ ਨਹੀਂ ਆ ਸਕਦਾ। ਜੋ ਅੱਜ ਸੋ ਦੀਸੇ ਕਾਲ, ਜੋ ਵੀ ਪੈਦਾ ਹੋਇਆ ਸਭ ਨੂੰ ਇੱਕ ਵਾਰ ਕਾਲ ਨੇ ਬੰਨਿਆ ਹੋਇਆ, ਗਰਸਿਆ ਹੋਇਆ। ਕਾਰਜ ਸੀ ਦੋਹਰੇ ਦੇ ਸੰਭਾਲ, ਕਹਿੰਦੇ ਤੁਹਾਡਾ ਕੰਮ ਸਿੱਧਾ ਹੋ ਜੂਗਾ ਜੇ ਗੁਰੂ ਦੇ ਬਚਨ ਨੂੰ ਹਿਰਦੇ 'ਚ ਵਿਛਾ ਲਓਗੇ। ਸੋ ਗਿਆਨੀ ਜਿਹਨੇ ਸ਼ਬਦ ਲਿਵ ਲਾਈ, ਉਹ ਗਿਆਨੀ ਹੈ ਜਿਹਨਾਂ ਨੇ ਸ਼ਬਦ ਨਾਮ ਨਾਲ ਲਿਵ ਜੋੜ ਲਈ, ਸ਼ਬਦ ਅਤੇ ਨਾਮ ਇੱਕੋ ਗੱਲ ਹੈ। ਗੁਰਬਾਣੀ ਦੁਆਰਾ ਜਿਹਨਾਂ ਨੇ ਨਾਮ ਨੂੰ ਬੁੱਝ ਲਿਆ ਉਹਦੇ ਨਾਲ ਸੁਰਤੀ ਜੁੜ ਗਈ, ਜਿੱਥੋਂ ਲਿਵ ਟੁੱਟੀ ਸੀ ਜੁੜ ਗਈ। ਮਹਾਰਾਜ ਕਹਿੰਦੇ ਮਨ ਮਖਾਓ ਮੈਂ ਪੱਤ ਗਵਾਈ, ਹੁਣ ਮਹਾਰਾਜ ਕਹਿੰਦੇ ਉਹ ਗਿਆਨੀ ਹੈ ਜਿਹਨੇ ਸ਼ਬਦ ਨਾਲ ਲਿਵ ਲਾ ਲਈ, ਜਿਹਨੇ ਮਨ ਨਾਮ ਨਾਲ ਨਹੀਂ ਜੁੜਿਆ ਹੋਇਆ ਕਹਿੰਦੇ ਹਉਮੈ ਦੇ ਵਿੱਚ ਹੈ ਉਹ ਅਗਿਆਨੀ ਹੈ। ਦੋ ਹੀ ਗੱਲਾਂ ਗੁਰਬਾਣੀ 'ਚ, ਇੱਕ ਮਨਮੁੱਖ ਇੱਕ ਗੁਰਮੁਖ, ਇੱਕ ਅਗਿਆਨੀ ਇੱਕ ਗਿਆਨੀ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਗਿਆਨੀ ਹੈ ਉਹਦੀ ਨਿਸ਼ਾਨੀ ਕੀ ਹੈ, ਉਹ ਇੱਕ ਨੂੰ ਜਾਣਦਾ ਹੈ। ਸੋ ਗਿਆਨੀ ਜੋ ਸਿਮਰੈ ਏਕ, ਸੋ ਗਿਆਨੀ ਜੋ ਬੁੱਧ ਵਿਵੇਕ। ਹੁਣ ਗਿਆਨੀ ਕਹਿੰਦੇ ਇੱਕ ਨੂੰ ਲਿਵ ਜੋੜ ਕੇ ਰੱਖਦਾ, ਮਨਮੁੱਖ ਹਉਮੈ ਪੱਤ ਗਵਾਈ, ਮਨਮੁੱਖ ਆਪਦੀ ਹਉਮੈ 'ਚ ਤੁਰਿਆ ਫਿਰਦਾ, ਮੈਨੂੰ ਬਹੁਤ ਗਿਆਨ ਆ, ਮੇਰੇ ਵਰਗਾ ਕੋਈ ਹੈ ਨਹੀਂ ਗਾ, ਮੇਰੇ ਵਰਗਾ ਕੋਈ ਦੁਨੀਆਂ 'ਚ ਨਹੀਂ, ਮੈਂ ਬਹੁਤ ਸੋਹਣਾ ਗਾਉਣਾ, ਮੈਂ ਬਹੁਤ ਸੋਹਣਾ ਸੁਣਾਉਣਾ, ਇਹ ਹਉਮੈ ਆ। ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਸਾਰੀ ਹਉਮੈ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬੁੱਝ ਲਿਆ ਜਿਨ੍ਹਾਂ ਨੇ, ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਕਹਿੰਦੇ ਹੁਣ ਉਹ ਕਰਤੇ ਦੇ ਹੱਥ ਆ ਸਾਰਾ ਕੁਛ ਖੇਲ, ਆਪੇ ਕਰਤਾ ਭਗਤ ਕਰਾਈ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਾਂਗੇ ਵੀ ਮੈਨੂੰ ਪਤਾ ਨਹੀਂ ਜੀ ਮੈਨੂੰ ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ 'ਤੇ ਲਾ ਲਓ, ਇਹ ਬੇਨਤੀ ਕਰੋ ਜਦੋਂ, ਫਿਰ ਆਪ ਹੀ ਦੱਸ ਦੂਗਾ ਭਗਤੀ ਕਿਵੇਂ ਆ। ਭਗਤੀ ਸ਼ੁਰੂ ਹੁੰਦੀ ਹੈ ਸਾਡੀ ਨੌ ਤਰ੍ਹਾਂ ਤੋਂ ਉੱਤੇ, ਆ ਸੰਸਾਰ 'ਚ ਤ੍ਰੈ ਗੁਣਾਂ 'ਚ ਭਗਤੀ ਨਹੀਂ ਹੁੰਦੀ, ਕਿਉਂਕਿ ਤ੍ਰੈ ਗੁਣਾਂ ਤੋਂ ਮੁਕਤ ਹੋਵਾਂਗੇ ਭਗਤੀ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਇਸ ਕਰਕੇ ਆਪੇ ਆਪ ਹੀ ਜਦੋਂ ਤੂੰ ਕਿਰਪਾ ਕਰੇਗਾ ਇਹ ਜੀਵ ਭਗਤੀ 'ਤੇ ਲੱਗ ਜਾਂਦੇ ਨੇ, ਤੇਰੀ ਕਿਰਪਾ ਨਾਲ ਹੀ ਲੱਗਦੇ ਨੇ ਸਾਰੇ, ਆਪ ਹੀ ਤੂੰ ਭਗਤੀ ਕਰਾਉਣਾ। ਗੁਰਮੁਖ ਆਪੇ ਦੇ ਵਡਿਆਈ, ਤੂੰ ਆਪ ਹੀ ਗੁਰਮੁਖਾਂ ਨੂੰ ਵਡਿਆਈ ਦੇ ਦਿੰਦਾ। ਇਸ ਕਰਕੇ ਉਹ ਵਡਿਆਈ ਦੇਵੇ ਸਾਨੂੰ, ਕਿਸੇ ਬੰਦੇ ਦੀ ਕੀਤੀ ਵਡਿਆਈ ਥਾਂ ਨਹੀਂ ਪੈਂਦੀ, ਗੁਰਮੁਖਾਂ ਨੂੰ ਤੂੰ ਵਡਿਆਈ ਬਖਸ਼ਦਾ। ਆ ਜਿੰਨੇ ਵੀ ਗੁਰਮੁਖ ਦੇਖੋ ਮਹਾਂਪੁਰਖ ਬੈਠੇ ਨੇ ਗੁਰਬਾਣੀ 'ਚ, ਇਹਨਾਂ ਨੂੰ ਵਡਿਆਈ ਮਿਲ ਰਹੀ ਹੈ, ਸੋਭਾ ਹੋ ਰਹੀ ਹੈ, ਇਹਨਾਂ ਦੀ ਯੁੱਗ ਯੁੱਗ ਸੋਭਾ ਹੋਈ। ਮਹਾਰਾਜ ਕਹਿੰਦੇ ਰੈਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾਂ ਝੂਠੇ ਕੁਚਲ ਕਸ਼ੋਤ। ਕਹਿੰਦੇ ਇਹ ਅੰਧਿਆਰੀ ਰਾਤ ਹੈ, ਅੰਧੇਰੇ ਦੇ ਵਿੱਚ ਦੀਵਾ ਚਾਹੀਦਾ ਹੁੰਦਾ, ਚਾਨਣ ਚਾਹੀਦਾ, ਅੰਧੇਰੇ 'ਚ ਚੀਜ਼ ਰੱਖੀ ਭਾਵੇਂ ਆਪਣੀ ਰੱਖੀ ਹੋਈ ਲੱਭਦੀ ਨਹੀਂ ਗੀ, ਤੁਸੀਂ ਦੇਖ ਲਿਓ ਚਾਨਣ ਕਰਨਾ ਪੈਂਦਾ ਨਾ। ਇਵੇਂ ਹੀ ਇਹ ਰੈਣ ਅੰਧਾਰੀ ਸਾਡਾ ਆ ਜੀਵਨ ਅੰਧੇਰੇ 'ਚ ਆ, ਮਾਇਆ ਅੰਧੇਰ ਆ, ਜਦੋਂ ਮਾਇਆ ਵਿੱਚ ਬ੍ਰਹਮ ਦਾ ਗਿਆਨ ਹੋ ਗਿਆ ਇੱਥੇ ਪ੍ਰਕਾਸ਼ ਹੋ ਜਾਣਾ। ਤਾਂ ਮਹਾਰਾਜ ਕਹਿੰਦੇ ਰੈਣ ਅੰਧਾਰੀ ਇਹ ਜੀਵਨ ਰੂਪ ਅੰਧੇਰੇ 'ਚ ਨਾ ਕਿਤੇ ਗੁਜ਼ਰ ਜਾਵੇ, ਗੁਰੂ ਦੇ ਗਿਆਨ ਤੋਂ ਪਹਿਲਾਂ ਨਿਰਮਲ ਜੋਤ ਤੇਰੇ ਅੰਦਰ, ਉਹ ਜੋਤ ਪਰਮੇਸ਼ਰ ਦੀ ਵਾਹਿਗੁਰੂ ਦੀ, ਉਹ ਚਾਨਣ ਕਰ ਦਿੰਦੀ ਆ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਚਾਹੁੰਦਾ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਪਾਪਾਂ ਮਤ ਖਾਏ, ਨਾਮ ਬਿਨਾਂ ਝੂਠੇ ਕੁਛਲ ਕਸ਼ੋਤ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਝੂਠੇ ਨੇ, ਬੜੀ ਵੱਡੀ ਗੱਲ ਆ। ਕਈ ਵਾਰ ਤਾਂ ਆਪਣੇ ਆਪ ਨੂੰ ਪੜ੍ਹਦਿਆਂ ਵੀ ਮਹਿਸੂਸ ਹੁੰਦਾ, ਜਦੋਂ ਫੇਰ ਹੀ ਆ ਗੁਰੂ ਕਿਰਪਾ ਕਰਦਾ ਵੀ ਅਸੀਂ ਤਾਂ ਝੂਠੇ ਹਾਂ ਮਹਾਰਾਜ, ਅਸੀਂ ਤਾਂ ਪਾਪੀ ਹਾਂ, ਅਸੀਂ ਤੇਰੀ ਸ਼ਰਨ 'ਚ ਆਏ, ਹੁਣ ਤੂੰ ਕਿਰਪਾ ਕਰੋ, ਕਿਰਪਾ ਕਰ ਦੂਗਾ। ਇਸ ਕਰਕੇ ਨਾਮ ਬਿਨਾਂ ਝੂਠੇ ਕੁਛਲ ਕਸ਼ੋਤ, ਵੇਦ ਪੁਕਾਰੇ ਭਗਤ ਸਰੋਤ। ਕਹਿੰਦੇ ਇਹ ਧਾਰਮਿਕ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਭਗਤ ਸਰੋਤ, ਜਿਹੜੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਆ ਉਹ ਸਾਨੂੰ ਵਾਰ ਵਾਰ ਸਮਝਾ ਰਹੇ ਨੇ ਵੀ ਇਹਦੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ। ਉਹ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੁਣ ਸੁਣ ਮਾਨੇ ਵੇਖਿਆ ਜੋਤ। ਕਹਿੰਦੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਵੇਖਿਆ ਜੋਤ, ਜੋਤ ਪ੍ਰਗਟ ਹੋ ਜਾਂਦੀ ਹੈ। ਤੀਜੇ ਪਾਤਸ਼ਾਹ ਜੋਤੀ ਜੋਤ ਦਿਵਸ ਹੈ ਨਾ, ਜੋਤੀ ਜੋਤ ਦਾ ਮਤਲਬ ਕੀ ਹੈ? ਜੋਤੀ ਜੋਤ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਆ। ਤੀਜੇ ਪਾਤਸ਼ਾਹ ਨੇ ਗੁਰੂ ਦੀ ਸ਼ਰਨ 'ਚ ਜਾ ਕੇ ਇਹ ਜੋਤ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਕੀਤੀ ਅਤੇ ਜੋਤ 'ਚ ਜਾ ਕੇ ਜੋਤ ਮਿਲ ਗਈ। ਉਹਨੂੰ ਗੁਰਬਾਣੀ 'ਚ ਕਿਹਾ, ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ। ਉਦੋਂ ਤੁਹਾਡਾ ਖੇਲ ਪੂਰਾ ਹੋ ਗਿਆ ਜਦੋਂ ਇਹ ਖੇਲ ਵਰਤ ਗਿਆ।
ਗੁਰੂ ਅਮਰਦਾਸ ਜੀ ਜੋਤੀ ਜੋਤ ਪਹਿਲਾਂ ਹੀ ਉਸ ਪਰਮੇਸ਼ਰ 'ਚ ਬ੍ਰਹਮਲੀਨ ਸੀ। ਅੰਤ ਵੇਲੇ ਤਾਂ ਉਹਨਾਂ ਨੇ ਪੰਜ ਭੌਤਿਕ ਸਰੀਰ ਛੱਡਣਾ ਸੀ, ਛੱਡਣ ਤੋਂ ਪਹਿਲਾਂ ਦੇਖੋ ਸਾਰਿਆਂ ਨੂੰ ਇਕੱਠਿਆਂ ਕੀਤਾ, ਸਾਰਿਆਂ ਨੂੰ ਸਮਝਾਇਆ, ਗੁਰੂ ਰਾਮਦਾਸ ਜੀ ਦੇ ਪੈਰੀਂ ਪਾਇਆ ਵੀ ਅੱਜ ਤੋਂ ਬਾਅਦ ਇਹ ਉਪਦੇਸ਼ ਗੁਰੂ ਨਾਨਕ ਦਾ ਗੁਰੂ ਰਾਮਦਾਸ ਜੀ ਤੁਹਾਨੂੰ ਦੇਣਗੇ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਸ ਤਰ੍ਹਾਂ ਦਸਾਂ ਜਾਮੇ 'ਚ ਇਹ ਜੋਤ ਵਰਤੀ। ਸੁਣ ਸੁਣ ਮਾਨੇ ਵੇਖਿਆ ਜੋਤ, ਸ਼ਾਸਤਰ ਸਿਮਰਤ ਨਾਮ ਦ੍ਰਿੜਾਇਆ। ਕਹਿੰਦੇ ਧਾਰਮਿਕ ਗ੍ਰੰਥ ਨਾਮ ਦ੍ਰਿੜ ਕਰਾ ਰਹੇ ਨੇ, ਗੁਰਬਾਣੀ ਵੀ ਨਾਮ ਦ੍ਰਿੜ ਕਰਾ ਰਹੀ ਹੈ। ਗੁਰਮੁਖ ਸ਼ਾਂਤ ਉੱਤਮ ਕਰਮ ਸ਼ਾਸਤਰ ਸਿਮਰਤ ਨਾਮ ਦ੍ਰਿੜਾਮ, ਗੁਰਮੁਖ ਸ਼ਾਂਤ ਉੱਤਮ ਕਰਾਮ। ਹੁਣ ਮਹਾਰਾਜ ਕਹਿੰਦੇ ਸ਼ਾਸਤਰ ਅਤੇ ਸਿਮਰਤ ਇਹ ਨਾਮ ਦ੍ਰਿੜ ਕਰਾਉਂਦੇ ਨੇ, ਗੁਰਮੁਖ ਸ਼ਾਂਤ ਉੱਤਮ ਕਰਾਮ, ਕਿ ਗੁਰਮੁਖਾਂ ਦਾ ਇਹ ਕਰਮ ਹੈ, ਇਹ ਕਰਮ ਕਰਦੇ ਨੇ ਗੁਰਮੁਖ, ਗੁਰਸਿੱਖੇ ਕਰਮ ਕਰਦੇ ਨੇ, ਉਹਨਾਂ ਦਾ ਮਨ ਦੇ ਵਿੱਚ ਉਨੇ ਸ਼ਾਂਤ ਹੋਈ ਜਾਂਦਾ ਜਿੰਨਾ ਜਿੰਨਾ ਅੰਤਰ ਧਿਆਨ ਹੁੰਦਾ ਜਾਂਦਾ। ਮਨਮੁਖ ਜੋਨੀ ਦੁੱਖ ਸੁਹਾਵਨ, ਕਹਿੰਦੇ ਮਨਮੁਖ ਇਹਦੇ ਕਰਕੇ ਦੁਖੀ ਹੈ, ਉਹਨੂੰ ਨਾਮ ਦਾ ਭੇਤ ਨਹੀਂ, ਬ੍ਰਹਮ ਦਾ ਭੇਤ ਨਹੀਂ, ਗੁਰੂ ਦਾ ਭੇਤ ਨਹੀਂ। ਜੋਨੀ ਵਾਰ ਵਾਰ ਜੋਨੀ 'ਚ ਆਉਂਦਾ, ਮਰਨ ਜਾਣਨ 'ਚ ਰਹਿੰਦਾ। ਬੰਧਨ ਟੁੱਟੇ ਏਕ ਨਾਮ ਵਸਾਵਨ, ਕਹਿੰਦੇ ਤੁਸੀਂ ਬੰਧਨਾਂ ਨੂੰ ਤੋੜ ਦਿਓ, ਇੱਕ ਨਾਮ ਤੁਹਾਡੇ ਹਿਰਦੇ 'ਚ ਵਸ ਜੂਗਾ। ਬੰਧਨ ਆ ਸੰਸਾਰ ਸਾਰਾ ਬੰਧਨ ਹੀ ਹੈ, ਬਸ ਇਹਦੇ ਵਿੱਚ ਜੋ ਕੁਛ ਹੈ ਸਭ ਬੰਧਨ। ਇਹਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮਾਤਮਾ ਨਾਲ ਜੁੜ ਜਾਣਾ, ਸ਼ਬਦ ਨਾਲ ਜੁੜ ਜਾਣਾ, ਇਹ ਬੰਧਨ ਤੋੜਤੇ ਤੁਸੀਂ। ਇਸ ਕਰਕੇ ਮਹਾਰਾਜ ਗੁਰਬਾਣੀ 'ਚ ਸੁਖਮਨੀ ਸਾਹਿਬ 'ਚ ਵੀ ਦੱਸਦੇ ਨਾ, ਪੰਜਵੇਂ ਗੁਰਦੇ ਬੰਧਨ ਤੋੜ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ, ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਮਹਾਰਾਜ ਕਹਿੰਦੇ ਬੰਧਨ ਟੁੱਟ ਗਏ ਜਦੋਂ ਤੁਹਾਡੇ, ਤੁਸੀਂ ਬੰਧਨ ਤੋੜਨੇ ਚਾਹੁੰਦੇ ਹੀ ਨਹੀਂ ਗੇ। ਉਂਝ ਅਸੀਂ ਕਹੀ ਜਾਂਦੇ ਤੋੜਨੇ ਚਾਹੁੰਦੇ, ਨਹੀਂ ਤੋੜਨੇ ਚਾਹੁੰਦੇ। ਜਦੋਂ ਤੋੜਨਾ ਚਾਹੁੰਦੇ ਤੁਸੀਂ ਮੁੱਠੀ ਢਿੱਲੀ ਛੱਡ ਦੋਗੇ। ਮਹਾਰਾਜ ਕਹਿੰਦੇ ਵੀ ਤੁਸੀਂ ਇਹ ਸੰਸਾਰ ਦੇ ਵਿੱਚ ਫਸੇ ਹੋਏ ਹੋ, ਸੰਸਾਰ ਨੂੰ ਆਪਣਾ ਸਮਝ ਲਿਆ, ਗੁਰੂ ਨੂੰ ਤੁਸੀਂ ਦੂਰ ਸਮਝ ਲਿਆ। ਬੰਧਨ ਟੁੱਟੇ ਏਕ ਨਾਮ ਵਸਾਵਨ, ਕਹਿੰਦੇ ਇੱਕ ਨਾਮ ਤੁਹਾਡੇ ਹਿਰਦੇ 'ਚ ਵਸ ਜੂਗਾ। ਮੰਨੇ ਨਾਮ ਸੱਚੀ ਪੱਤ ਪੂਜਾ, ਕਹਿੰਦੇ ਜਿਹਨਾਂ ਨੇ ਨਾਮ ਨੂੰ ਮੰਨ ਲਿਆ, ਜਿਹਨਾਂ ਦੇ ਹਿਰਦੇ 'ਚ ਵਸ ਗਿਆ। ਮੰਨੇ ਕੀ ਗੱਤ ਕਹੀ ਨੇ, ਚਾਰ ਪੌੜੀਆਂ ਪੜ੍ਹ ਲਓ ਜਪ ਜੀ ਸਾਹਿਬ ਦੇ ਵਿੱਚ। ਕਹਿੰਦੇ ਨਾਮ ਉਹਨਾਂ ਦੀ ਸੱਚੀ ਪੱਤ, ਉਹਨਾਂ ਦੀ ਪੱਤ ਹੈ, ਉਹੀ ਪੂਜਾ ਹੈ। ਇਹਦੋਂ ਬਿਨਾਂ ਕੋਈ ਪੂਜਾ ਹੀ ਨਹੀਂ ਦੁਨੀਆਂ ਦੇ ਵਿੱਚ, ਪੂਜਾ ਅਕਾਲ ਦੀ। ਇਸ ਕਰਕੇ ਕਿਸ ਵੇਖਾਂ ਨਾਹੀਂ ਕੋ ਦੂਜਾ, ਕਹਿੰਦੇ ਹੁਣ ਕੀ ਕਹੀਏ, ਦੂਜਾ ਤਾਂ ਕੋਈ ਹੈ ਹੀ ਨਹੀਂ ਤੇਰੇ ਤੋਂ ਬਿਨਾਂ, ਕਿਉਂਕਿ ਤੂੰ ਹੀ ਇਹਨੂੰ ਪੈਦਾ ਕੀਤਾ ਜਗਤ ਨੂੰ। ਫਿਰ ਜਦੋਂ ਗੁਰਮੁਖ ਦੇਖਦੇ ਨੇ ਨਾ, ਜਾਗਦੇ ਨੇ, ਜਿਹਨੂੰ ਕਿਹਾ ਗੁਰਬਾਣੀ 'ਚ, ਉਹਨਾਂ ਨੂੰ ਸਾਰਾ ਹਰੀ ਰੂਪ ਦਿਸਦਾ। ਭਾਈ ਘਨੱਈਆ ਜੀ ਦੀ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਸਾਖੀ ਸੁਣਦੇ ਹਾਂ ਨਾ, ਉਹ ਇੱਕ ਰੂਪ ਕਿਉਂ ਦਿਸਦਾ ਸੀ, ਉਹਨਾਂ ਨੂੰ ਦੂਜਾ ਕੋਈ ਦਿਸੇ ਨਹੀਂ। ਸਾਰਿਆਂ ਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿਸ ਵੇਖਾਂ ਨਾਹੀਂ ਕੋ ਦੂਜਾ, ਇੱਥੇ ਦੂਜਾ ਕੋਈ ਹੈ ਨਹੀਂ। ਦੇਖ ਕਰੂੰ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਹੁਣ ਮਹਾਰਾਜ ਕਹਿੰਦੇ ਦੇਖ ਕਹੋ ਭਾਵੈ ਮਨ ਸੋਏ, ਹੁਣ ਕਹਿੰਦੇ ਦੇਖੋ ਫਿਰ ਕਹੋ। ਕਿਹਨੂੰ ਦੇਖਣਾ? ਹਰੀ ਨੂੰ, ਬ੍ਰਹਮ ਨੂੰ, ਸੱਚ ਨੂੰ। ਕਹਿੰਦੇ ਦੇਖੋਗੇ ਫਿਰ ਉਹ ਮਨ ਦੇ ਵਿੱਚ ਭਾ ਜਾਊਗਾ, ਮਨ ਉਹਦੇ ਵਿੱਚ ਓਤ ਪੋਤ, ਜਿਹਨੂੰ ਗੁਰਬਾਣੀ 'ਚ ਕਿਹਾ, ਤੁਸੀਂ ਉਸ ਨੂੰ ਭਾ ਜਾਵੋਗੇ। ਪਹਿਲਾਂ ਤਾਂ ਗੁਰੂ ਨੂੰ ਚੰਗੇ ਲੱਗੀਏ, ਗੁਰੂ ਦੀ ਗੱਲ ਮੰਨੀਏ, ਗੁਰਬਾਣੀ ਨੂੰ ਮੰਨੀਏ, ਸੱਤ ਸੱਤ ਕਰਕੇ ਮੰਨੀਏ, ਇਹਦੀ ਵਿਚਾਰ ਸੁਣੀਏ, ਇਹਨੂੰ ਹਿਰਦੇ 'ਚ ਵਸਾਈਏ। ਜਦੋਂ ਅਸੀਂ ਗੁਰੂ ਨੂੰ ਮੰਨਾਂਗੇ ਫਿਰ ਸਾਨੂੰ ਹਰੀ ਨੂੰ, ਅਸੀਂ ਉਹਦੇ ਬੱਚੇ ਹਾਂ ਨਾ, ਫਿਰ ਅਸੀਂ ਭਾ ਜਾਵਾਂਗੇ। ਜਦੋਂ ਉਹਨੂੰ ਭਾ ਕੇ ਦੇਖੋ ਕਹੋ ਭਾਵੈ ਮਨ ਸੋਏ, ਫਿਰ ਕਹਿੰਦੇ ਜਿਹੜਾ ਉਹਨੂੰ ਦੇਖਦਾ ਅਤੇ ਉਹਦੀ ਵਡਿਆਈ ਕਰਦਾ, ਕਿਸੇ ਦੂਜੇ ਦੀ ਨਹੀਂ ਵਡਿਆਈ ਕਰਨੀ। ਗੁਰਬਾਣੀ 'ਚ ਨਹੀਂ ਕਿਤੇ ਲਿਖਿਆ ਵੀ ਇੱਥੇ ਬੰਦਿਆਂ ਦੀ ਵਡਿਆਈ ਕਰੀ ਚੱਲਿਓ। ਕਹਿੰਦੇ ਦੇਖੇ ਕਹੋ ਭਾਵੈ ਮਨ ਸੋਏ, ਉਹ ਉਹਨੂੰ ਭਾ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਨੇ, ਉਸ ਨਿਰੰਕਾਰ ਦੀ, ਕਿਉਂਕਿ ਵਡਿਆਈ ਵੀ ਤਾਂ ਬੰਦਾ ਨਹੀਂ ਕਰ ਸਕਦਾ, ਇਹ ਵੀ ਤੂੰ ਹੀ ਬਖਸ਼ਿਸ਼ ਕਰਦਾ। ਇਸ ਕਰਕੇ ਜਦੋਂ ਬਖਸ਼ਿਸ਼ ਕਰਦਾ ਫਿਰ ਗੁਰੂ ਕਿਰਪਾ ਕਰਦਾ, ਸ਼ਰਨ 'ਚ ਆ ਜਾਂਦਾ, ਫਿਰ ਸਾਨੂੰ ਆਪੇ ਹੀ ਆਪਦੀ ਵਡਿਆਈ 'ਤੇ ਲਾ ਲੈਂਦਾ। ਨਾਨਕ ਕਹੈ ਅਵਰ ਨਹੀਂ ਕੋਏ, ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਇੱਕ ਹੀ ਹੈ ਬਸ, ਉਦੋਂ ਬਿਨਾਂ ਕੋਈ ਦੂਜਾ ਨਹੀਂ ਹੈਗਾ ਜਿਹੜਾ ਤੁਹਾਨੂੰ ਜੀਵਨ ਮੁਕਤ ਕਰ ਦੇਵੇ। ਇੱਕ ਤੋਂ ਬਿਨਾਂ ਤੁਹਾਡਾ ਜੀਵਨ ਨਹੀਂ ਹੈ। ਇਸ ਕਰਕੇ ਜੀਵਨ ਸਾਡਾ ਕਦੋਂ ਅਮਰ? ਕਹਿੰਦੇ ਜੀਵਨ ਤੋ ਗਨੀਏ ਜੌਹਰ ਪੇਖਾਂ, ਜਦੋਂ ਤੁਸੀਂ ਆਪਣੇ ਮੂਲ ਪਰਮੇਸ਼ਰ ਬ੍ਰਹਮ ਨਾਲ ਜੁੜ ਗਏ ਉਦੋਂ ਤੁਹਾਡਾ ਜੀਵਨ ਹੈ। ਇਸ ਕਰਕੇ ਆਪਾਂ ਆਪਣੋਂ ਗੁਰਬਾਣੀ ਨੂੰ ਪੜ੍ਹਨਾ ਹੁੰਦਾ, ਖੋਜਣਾ ਹੁੰਦਾ, ਇਹ ਸਾਰਾ ਕੁਛ ਇਸ ਕਾਇਆ ਦੇ ਵਿੱਚ ਹੀ ਹੈ। ਤਾਂ ਕਰਕੇ ਮਹਾਰਾਜ ਨੇ ਕਿਹਾ ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭਲਾਈ। ਬਸ ਇੰਨੀ ਕੁ ਖੋਜ ਹੀ ਹੈ, 1430 ਅੰਗਾਂ ਦੇ ਵਿੱਚ ਇਸ ਕਾਇਆ ਦੀ ਖੋਜ ਹੈ। ਇਸ ਕਰਕੇ ਇਸ ਕਾਇਆ ਦੇ ਅੰਦਰ ਹੀ ਪਰਮਾਤਮਾ ਹੈ। ਇਹ ਕਿਤੇ ਫਿਰ ਸਮਾਂ ਬਣਿਆ ਫਿਰ ਵਿਚਾਰ ਕਰਨ, ਕਿਉਂਕਿ ਆਪਣਾ ਸਮਾਂ ਸਮਾਪਤ ਹੈ, ਸਮੇਂ ਦੇ ਵਿੱਚ ਰਹਿੰਦੇ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ। ਸੋ ਗੁਰਬਾਣੀ ਗਾਦ ਬੋਧ ਹੈ, ਗੁਰੂ ਕਿਰਪਾ ਕਰੇ ਅਸੀਂ ਇਹ ਖੋਜ ਕਰੀਏ। ਜੋ ਪ੍ਰਭ ਕੋ ਮਿਲ ਵੋ ਚਾਹੇ ਖੋਜ ਸ਼ਬਦ ਮਿਲੇ, ਹੋਈਆਂ ਭੁੱਲਾਂ ਚੁੱਕਾਂ ਨਾ ਚਤਾਰਨੀਆਂ। ਬੁਲਾਓ ਪਤੇ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ।

कहियत अंधा सुनियत सुनिया नाही निकट वास्त को जाने दूरे पापी पाप कमाही सो किश कर जित छुटे पुरानी हर हर नाम जप अमृत बानी रहाओ कौर महल सदा रंगराता संग तुम्हारा कछु ना जाता रखे पोचार माटी का पांडा अत कुचील मिला जम डांडा काम क्रोध लोभ मोहे बाधा महागर्त महन्य करत जाता नानक की अरदास सुनी जाय डूबत वाहन पर मेरे दीजै सूही महला पंजवा जीवत मरै बुझै प्रभ सोए तिस जन कर में प्राप्त होए सुन साजनो दुत तरिया मेरे साधु हर नाम उचरिया रहाओ एक बिना दूजा नहीं जाना कट कट अंतर पा ब्रह्म पछाना जो किश करै सोई पल माना आदे अंत की कीमत जाना कोह नानक तिस जन बलिहारी जाकै हिरदै वसै मुरारी सूही महला पंजवा गुर परमेश्वर करना हार सगो श्रेष्ठ कौ दे आधार गुर के चरण कमल मन ते आए दुख दर्द इस तन ते जाए रहा पवज जुब सतगुर काढ़ जन्म जन का टूटा गाढ़ गुर की सेवा करो दिन रात सुख सहज मन आवै सांत सतगुर की रेण वडभागी पावै नानक गुर कौ सद बल जावै सूही महला पंजवा गुर अपने ऊपर बल जाइए आठ पहर हर है जस गाइए सिमरो सो प्रभु अपना स्वामी सगल कटा का अंतर जामी रहा चरण कमल से लागी प्रीत साची पूरन निर्मल रीत संत प्रसाद वसै मन माही जन्म जन्म के किल विख जाही कर कृपा प्रभु दीन दयाला नानक मागै संतर वाला सूही महला पंजवा दर्शन देख जीवा गुर तेरा पूर्ण कर्म होए प्रभ मेरा एह बेनंती सुन प्रभ मेरे देह नाम करे अपने चेरे रहाओ अपनी शरण राख प्रभ दाते गुर प्रसाद किन्ना बिलै जाते सुनो बिनो प्रभ मेरे मीता चरण कमल वसे मेरा चीता नानक एक करै अरदास विसर नाही पूर्ण गुण तास सूही महला पंजवा मीत साजन सुत बंद पपाई जत कत पे खो हर संग सहाई जत मेरी पत मेरी तन हर हरे नाम सुख सहज आनंद विश्राम रहाओ पा ब्रह्म जप पहर स्नाह कोट आवत तिस बेदत नाह है चरण सरण गढ़ कोट हमारा काल कंटुक जम तिस ना बिदारै नानक दास दा बलिहारी सेवक संत राजा राम मुरारी सूही महला पंजवा गुण गोपाल प्रभु के नित गाहा आनंद बेनोद मंगल सुख ताहा चल सखिए प्रभु रावण जाहा साजना की चरणी पाहा रहाओ कर बेनती जन धूर बाछाहा जन्म जन के किल विखलाहा मन तन प्राण जियो अर पाहा हर सिमर सिमर मान मोह कटाहा दीन दयाल करो उत्साहा नानक दास हर सरण समाहा सूही महला पंजवा बैकुंठ नगर जहां संत वासा प्रभु चरण कमल वृद्ध माह निवासा सुन मन तन तुझ सुख दिखलावो हर अनक बिंजन तुझ भोग पंजावो रहाओ अमृत नाम पुंच मन माही अचरज साध ताके बने ना जाही लोभ मुआ तृष्णा बुझ थाकी पा ब्रह्म की शरण जन ताकी जन्म जन्म जन्म के पै मोह निवारे नानक दास प्रभु कृपा तारे सूही महला पंजवा अनक बींग दास के पर हरिया कर कृपा प्रभु अपना करिया तुम्हें छुड़ाए लियो जन अपना उर्ज परयो जाल जग सुपना रहाओ पर्वत दोख महा बिकराला खिन मह दूर किए दयाला सोग रोग बिपत अत पारी दूर पई जपे नाम मुरारी दृष्ट तार लीनो लड़लाए हर चरण गहे नानक शरण आए सूही महला पंजवा दीन छडाए दुनी जो लाए दुही सराई खुनामी कहाए जो तिस भावै सो परवान अपनी कुदरत आपे जान रहाओ सच्चा धर्म पुन भला कराए दीन कै तो सह दुनी न जाए सर्ब निरंतर एको जागै जित जित लाया तित तित को लागै अगम अगोचर सचो साहिब मेरा नानक बोलै बोलाया तेरा सूही महला पंजवा प्रातः काल हरे नाम उचारी ईद ऊद की ओट सवारी सदा सदा जपिया हर नाम पूर्ण होवे मन के काम रहाओ प्रभ अभिनासी रहन दिन गाओ जीवत मर्त नेह चुल पावे थाओ सो साहो सेव जित तोटना आवै खात खरचत सुख आनंद विहावै जग जीवन पुरख साध संग पाया गुर प्रसाद नानक नाम त्याया सूही महला पंजवा गुर पूरे जा पह दयाल दुख पिनसे पूर्ण पई काल पेख पेख जीवा दरस तुम्हारा चरण कमल जाई बलिहारा
तुझ बिन ठाकुर कवन हमारा रहाओ। साध संगत सिउ प्रीत बने आई, पूर्व कर्म लिखत तुहर पाई। जपे हर हर नाम अचरज प्रताप, जल ना सा कहती नेताप। निमिख ना बिसरहे चरण तुम्हारे, नानक माग्या दान प्यारे। सूही महला पंजवा, से संजो करो मेरे प्यारे, जित रसना हर नाम उचारे। सुन बेंती प्रभ दीन दयाला, साध गावे गुण सदा रसाला रहाओ। जीवन रूप सिमन प्रभ तेरा, जिस कृपा करहे बसह तिस नेरा। जन की भूख तेरा नाम आहार, तू दाता प्रभ देवनहार। राम रमत संतन सुख माना, नानक देवनहार सुजाना। सूही महला पंजवा, बहती जाद कदे दृष्ण धार, ते मिथ्या मोह बंदे हे नित पारच। माधवे भज दिन नित रैणी, जन्म पदार्थ जीत हर सरणी रहाओ। करत बेकार दउ कर चारत, राम रतन रे तिल नहीं धारत। भरण पोखण संग औद बेहानी, जय जगदीश की गत नहीं जानी। सरण समरथ अगोचर स्वामी, उधर नानक प्रभ अंतर जामी। सूही महला पंजवा, साध संग तरै पै सागर, हर हर नाम सिमरत नागर। सिमर सिमर जीवा नारायण, दुख रोग सोग सब बिनसे। गुरपूरे मिल पापत जायण रहाओ। जीवन पदवी हर का नाओ, मन तन निर्मल साच सुहाओ। आठ पह पा भ्रम ते आइए, पूर्व लिखत होए तपाइए। सरण पै जब दीन दयाला, नानक जाचा संतर वाला। सूही महला पंजवा, घर का काज न जानी रूड़ा, झूठा तंदा रचियो मूड़ा। जित तू लावे तित तित लगना, जा तू देह तेरा नाओ जपना रहाओ। हर के दास से तीरा ते, राम रसायण अंधन माते। बाहर पक्कर प्रभ आपे काढ़े, जन्म जन के टूटे गाढ़े। उधर स्वामी पर कृपा तारे, नानक दास हर सरण दुआरे। सूही महला पंजवा, संत प्रसाद नह चुल कर पाया, सर्व सुख फिर नहीं डोलाया। गुरु त्याय हर चन मन चीने, ताते करता अस्थुर कीने रहाओ। गुण गावत अचुत अविनाशी, ताते काटी जम की फांसी। कर कृपा अपने कर कृपा लीने, लड़ लाए सदा आनंद नानक गुण गाए। सूही महला पंजवा, अमृत बचन साध की बाणी, जो जो जो पैदस की गत होवै। हर हर नाम नित रसन बखानी रहाओ। कली काल के मिटे कलेसा, एको नाम मन मह परवेसा। साधु तुर मुख मस्तक लाए, नानक उधरे हर गुर सरनाई। सूही महला पंजवा, कर तीजा गोबिंदा गुण गाओ दयाला। दर्शन दे हो पूर्ण कृपाला रहाओ। कर कृपा तुम ही प्रत पाला, जियो पिंडो सब तुमरा माला। अमृत नाम चला जप नाला, नानक जाचा संतर वाला। सूही महला पंजवा, तिस बिन दूजा वो ना कोई, अपे थम्मै सच्चा सोई। हर हर नाम मेरा आधार, करण कारण समरथ अपार रहाओ। सब रोग मिटावे नवा निरोआ, नानक रखा आपे होआ। सूही महला पंजवा, दर्शन कौ लोचा सब कोई, पूरा भाग प्राप्त होई रहाओ। श्याम सुंदर तज नींद क्यों आई, महा मोहनी दूता लाई। प्रेम बिछोहा करत कसाई, निर्दय जंतु तिस दया न पाई। अनक जन्म बीतियन भरमाई, कर वास न देवै दुत्तर माई। दिन रहन अपना किया पाई, किस दोस न दीजै किरत पवाई। सुन साजन संत जन पाई, चरण सरण नानक गत पाई। राग सूही महला पंजवा, घर चौथा एक ओंकार सतगुर प्रसाद। भली सुहावी छापरी, जा मह गुन गाए, किति ही कामना धौल। हर जित हर बिसराए रहाओ। आनंद गरीबी साध संग, जित प्रभ चित आए। जल जाओ एहो बटपना, माया लपटाए। पीसन पीस ओट कामरी, सुख मन संतोखाए। असो राज न कितै काज, जित नह तृपताए। नगन फिरत रंग एक कै, ओह सोभा पाए। पाट पटम पर बिरथिया, जिह रच लुभाए। सब किश तुमरै हाथ, प्रभ आप करे कराए। सास सास सिमरत रहा, नानक दान पाए। सूही महला पंजवा, हर का संत प्राण तन, तिसका पने हारा। पाई मीत सुत सगलते, जी हूं ते प्यारा रहाओ। केसा का कर बीजना, संत टोर टुलावो। शीस निहारो चरण तल, तूर मुख लावो। मिष्ट बचन बेनती करो, दीन की न्याई। तज अपमान सरणी परो, हर गुण निद पाई। अवलोकन पुनः पुनः करो, जन का दरसार। अमृत बचन मन मह सिंचो, बंदो बार बार। चितवो मने आशा करो, जन का संग मांगो। नानक कौ प्रभ दया कर, दास चरनी लागो। सूही महला पंजवा,
ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ, ਰਾਖ ਲੇ ਹੋ ਇਹੋ ਬਿਖੇਈ ਜੀਓ, ਦੇ ਹੋ ਆਪਣਾ ਨਾਉ ਰਹਾਓ। ਜਾਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਓ, ਛੋੜ ਜਾਹੇ ਜੋ ਸਗਲ ਕਹੋ, ਫਿਰ ਫਿਰ ਲਪਟਾਓ। ਕਰੋ ਕਿਰਪਾ ਕਰਨ ਆਪਤੇ ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪੰਜਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ, ਨਾ ਜਪ ਮਨ ਗੋਬਿੰਦ, ਏਕੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨਹਿ ਛਾਡ, ਦੁਬਦਾ ਕੀ ਕੁਰੀਆ ਰਹਾਓ। ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ, ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ, ਤਹ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ। ਕੀਰਤਨ ਜੁਰੀਆ ਬਹੁ ਬਿਧ ਫਿਰੀਆ, ਪਰ ਕੋ ਹਿਰੀਆ ਵਿਖਨਾ ਕਿਰੀਆ, ਅਬ ਸਾਧੂ ਸੰਗ ਪਰੀਆ, ਹਰ ਦੁਆਰਾ ਖਰੀਆ ਦਰਸ਼ਨ ਕਰੀਆ, ਨਾਨਕ ਗੁਰ ਮਿਰੀਆ ਬੋਹਰੇ ਨਾ ਫਿਰੀਆ। ਸੂਹੀ ਮਹੱਲਾ ਪੰਜਵਾਂ, ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾ ਸਾਰਾ ਰਹਾਓ। ਬਹੁ ਬਿਧ ਰੂਪ ਰੰਗ ਆਪਾਰਾ, ਪੇਖੈ ਖੁਸ਼ੀ ਭੋਗ ਨਹੀਂ ਹਾਰਾ, ਸਭ ਰਸ ਲੈਤ ਬਸ ਨਿਰਾਰਾ, ਵਰਨ ਚਹਿਨ ਨਾਹੀ ਮੁਖ ਨ ਮਾਸ ਬਾਰਨ ਚਹਿਨ ਨਾਹੀ ਮੁਖ ਨ ਮਾ ਸਾਰਾ, ਕਹਿਣ ਨਾ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਨਾਰਾ। ਸੂਹੀ ਮਹੱਲਾ ਪੰਜਵਾਂ, ਤੋ ਮੈਂ ਆਇਆ ਸਰਨੀ ਆਇਆ, ਪਰੋਸੈ ਆਇਆ ਕਿਰਪਾ ਆਇਆ, ਜਿਉਂ ਭਾਵੈ ਤਿਉਂ ਰੱਖੋ ਸਵਾਮੀ, ਮਾਰਗ ਕੁਰੇ ਪਠਾਇਆ ਰਹਾਓ। ਮਹੰਤ ਉੱਤਰ ਮਾਇਆ ਜੈਸੇ ਪਵਨ ਝੁਲਾਇਆ, ਸੁਨ ਸੁਨ ਹਿੰਡਰਾਇਆ ਕਰੋਰੋ ਧਰਮ ਰਾਇਆ, ਗ੍ਰਹਿ ਅੰਧ ਕੂ ਪਾਇਆ ਪਾਵਕ ਸਗਰ ਆਇਆ, ਗਹੀ ਓਟ ਸਾਧ ਆਇਆ, ਨਾਨਕ ਹਰ ਤਿਆਇਆ ਅਬ ਮੈਂ ਪੂਰਾ ਪਾਇਆ। ਰਾਗ ਸੂਹੀ ਮਹੱਲਾ ਪੰਜਵਾਂ, ਕਰ ਸੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ, ਤੁੱਠਾ ਸੱਚਾ ਪਾਤ ਸਾਹੋ ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ, ਸੱਚਾ ਸਿਰਜਣ ਹਾਰਾ ਰਹਾਓ। ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾ ਜੀਨੀਆ, ਸੱਚ ਤੇਰਾ ਪਾਸਾਰਾ, ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ, ਹੋਂ ਕੁਰਬਾਣੀ ਤੇਰੇ ਸੇਵਕਾ ਜਿਨ ਹਰ ਨਾਮ ਪਿਆਰਾ, ਸਭੇ ਇੱਛਾ ਪੂਰੀਆ ਜਾ ਪਾਇਆ ਅਗਮਾ ਪਾਰਾ, ਗੁਰੂ ਨਾਨਕ ਮਿਲਿਆ ਪਾ ਬ੍ਰਹਮ ਤਰਿਆ ਚਰਣਾ ਕੋ ਬਲਿਹਾਰਾ। ਰਾਗ ਸੂਹੀ ਮਹੱਲਾ ਪੰਜਵਾਂ, ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰਾ ਭਾਣਾ ਤੂੰ ਹੈ ਮਨਾ ਹੇ, ਜਿਸਨੂੰ ਹੋਏ ਦਿਆਲਾ, ਸਾਈ ਭਗਤ ਜੋ ਤੁਦ ਭਾਵੈ ਤੂੰ ਸਰਬ ਜੀਆ ਪ੍ਰਤਪਾਲਾ, ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ, ਜੋ ਤੁਦ ਭਾਵੈ ਸੋ ਪਰਵਾਨ, ਮੰਤਨ ਤੂੰ ਹੈ ਆਧਾਰੀ ਰਹਾਓ। ਤੂੰ ਦਿਆਲ ਕਿਰਪਾਲ ਕਿਰਪਾ ਨਿਧ, ਮਨਸਾ ਪੂਰਨ ਹਾਰਾ, ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ, ਤੂੰ ਅਥਾਹ ਅਪਾਰ ਅਤ ਉੱਚਾ, ਕੋਈ ਅਵਨਾ ਤੇਰੀ ਭਾਤੇ, ਇਹ ਅਰਦਾਸ ਹਮਾਰੀ ਸੁਆਮੀ, ਵਿਸਰ ਨਾਹੀ ਸੁਖਦਾਤੇ, ਦਿਨ ਰਹਿਣ ਸਾਸ ਸਾਸ ਗੁਣ ਗਾਵਾ, ਜੇ ਸੁਆਮੀ ਤੁਧ ਭਾਵਾ, ਨਾਮ ਤੇਰਾ ਸੁਖ ਨਾਨਕ ਮਾਗੈ, ਸਾਹਿਬ ਤੁਠੈ ਪਾਵਾ। ਸੂਹੀ ਮਹੱਲਾ ਪੰਜਵਾਂ, ਵਿਸਰੇ ਨਾਹੀ ਜਿਤ ਤੂੰ ਕਬਹੂ, ਸੋ ਥਾਨ ਤੇਰਾ ਕੇਹਾ, ਆਟ ਪਹਿਰ ਜਿਤ ਤੁਦ ਧਿਆਈ, ਨਿਰਮਲ ਹੋਵੈ ਦੇਹਾ, ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿੰਨ ਸਰਣਾਈ ਪਾਇਆ ਰਹਾਓ। ਵੇਦ ਪੜੇ ਪੜ ਬ੍ਰਹਮੇ ਹਾਰ, ਇੱਕ ਤਿਲ ਨਹੀਂ ਕੀਮਤ ਪਾਈ, ਸਾਧਕ ਸਿੱਧ ਫਿਰੇ ਬਿਲਲਾ ਤੇ ਪੀ ਮੋਹੇ ਮਾਈ, ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਉਹ ਧੂਤਾ, ਤਿੰਨ ਪੀ ਅੰਤ ਨਾ ਪਾਇਓ ਤੇਰਾ, ਲਾਏ ਥੱਕੇ ਬਿਭੂਤਾ, ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ, ਮੰਤਨ ਹਰ ਹਰ ਧਿਆਇਆ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋਤੀ ਸਿਹ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਓ। ਕੋਟ ਤੀਰਥ ਮਜਨ ਇਸ ਨਾਨਾ, ਇਸ ਕਲ ਮਹਿ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤੇ ਸਭੇ ਸਾਸਤ, ਇਨ ਇਨ ਪੜਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੋਹਵੰਨਾ ਕੋ ਸਾਜਾ, ਗੁਰਮੁਖ ਨਾਮ ਜਪੈ ਉਦਰੈ, ਸੋ ਕਲ ਮਹਿ ਕਟ ਕਟ ਨਾਨਕ ਮਾਝਾ। ਸੂਹੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਪਰ ਮਨ ਹੈ, ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾ ਜੇਵਰ ਨਾ ਕੋਈ, ਭਗਤਾ ਬਣੇ ਆਈ ਪ੍ਰਭ ਆਪਣੇ ਸਿਉਂ, ਜਲ ਥਲ ਮਹੀ ਅਲ ਸੋਈ ਰਹਾਓ।
ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨਿਰਣਾ ਆਵੈ ਜਨਮ ਜਨਮ ਕਾ ਬਿਛੜਿਆ ਹੋਵੈ ਤਿੰਨ ਹਰ ਸਿਉਂ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ ਸੰਤ ਸਰਨ ਜੋ ਆਵੈ ਜੇਹਾ ਮਨੋਰਥ ਹੋਕਰ ਆਰਾਧੇ ਸੋ ਸੰਤਨ ਤੇ ਪਾਵੈ ਜਾਨਕੀ ਮਹਿਮਾ ਕੇਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕੋਹ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਹਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਧਿ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤੇ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਆਂਧ ਕੂਪਤੇ ਕਾਢ ਲੀਏ ਤੁਮ ਆਪ ਪਹਿ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਟ ਛੁਡਾਏ ਆਪਣੀ ਭਗਤ ਪ੍ਰਭਾਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾਸੇ ਮਿੱਟਿਆ ਸਤਗੁਰੇ ਸੂਰਾ ਨਾਨਕ ਦਇਆ ਕਰੀ ਸੁਖਦਾਤ ਹੈ ਭੇਟਿਆ ਸਤਗੁਰ ਪੂਰਾ ਸੂਹੀ ਮਹੱਲਾ ਪੰਜਵਾ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਓ ਗਣਤੀ ਗਣੀ ਨਾ ਛੂਟੈ ਕਤੂ ਕਾਚੀ ਦੇਹ ਆਣੀ ਕਿਰਪਾ ਕਰੋ ਪਰ ਕਰਨਾ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜਨ ਸਭ ਤੇਰੇ ਕੀਤੇ ਘਟ ਘਟ ਤੁਸੀਂ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕੁਦਰਤ ਕੀ ਨ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸੂਹੀ ਮਹੱਲਾ ਪੰਜਵਾ ਭਾਗ ਠਰੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣੁ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਚਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦਹੁ ਮਹਿ ਨਾਹੀ ਜਨ ਪਰੋ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੀਤੀ ਰਾਤੇ ਸੱਚਾ ਸੁੱਖ ਸੱਚੀ ਵੜਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੇ ਆਪੇ ਕਰਨਾ ਹਾਰਾ ਚਰਨ ਧੂੜ ਤੇਰੀ ਸੇਵਕ ਮਾਗੈ ਤੇਰੇ ਦਰਸ਼ਨ ਕਹੋ ਬਲਿਹਾਰਾ ਮੇਰੇ ਰਾਮ ਰਾਜ ਜਿਉਂ ਰਾਖੇ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਨਾਨਕ ਕਉ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤਿ ਆਏ ਮਹਾ ਆਨੰਦਾ ਜਿਸ ਵਿਸਰਹੇ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨੇ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਇਦਾ ਔਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਈ ਤੁਧ ਜੇਵੜ ਅਵ ਨ ਕੋਈ ਜਿਸਨੂੰ ਲਾਏ ਲੈ ਹੈ ਸੋ ਲਾਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜੇ ਮਾਗੋ ਇੱਕੋ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੂਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲਣਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ ਮੇਰੇ ਰਾਮ ਰਾਹੇ ਤੂੰ ਸੰਤਾ ਕਾ ਸੰਤ ਤੇਰੇ ਸੇਵਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰਾ ਰਾਧੇ ਤੇਰੀ ਸਰਨ ਤੇਰਾ ਪਰਵਾਸੈ ਪੰਜ ਦੁਸ ਦਾ ਸਾਧੇ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖ ਹੋ ਰੱਖ ਨਹਾਰੇ ਜਿਤ ਤੂੰ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸਵਾਮੀ ਰਹਾਓ ਆਠ ਪਹਿ ਪ੍ਰਭ ਆਪਣਾ ਧਿਆਈਆ ਗੁਰ ਪ੍ਰਸਾਦ ਪਾਉ ਤਰੀਆ ਆਪ ਤਿਆਗ ਹੋਈਐ ਸਵਰੇਣਾ ਜੀਵ ਤਿਆ ਇਹੋ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਵ ਜਾਪੇ ਸਗੋ ਮਨੋਰ ਤਿਸਕੇ ਪੂਰਨ ਜਸੁ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪਹਿਲਾ ਕਰ ਪਹਿਲਾ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਸਭੇ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਟੰਗ ਨਾ ਮੀਠੇ ਬੈਣਾ ਰਹਾਉ। ਸਹਿਜ ਸਿਗਾਰ ਕਾਮਣ ਕਰੇ ਆਵੈ, ਤਾਂ ਸੁਹਾਗਣ ਜਾਂ ਕੰਤੈ ਭਾਵੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀ ਚਤੁਰਾਈ, ਕਰ ਕਿਰਪਾ ਪ੍ਰਭਲਾ ਹੋ ਪਾਈ। ਖਰੀ ਸਿਆਣੀ ਕੰਤ ਨਾ ਪਾਣੀ, ਮਾਇਆ ਲਾਗੀ ਭਰਮ ਭੁਲਾਣੀ। ਹੋ ਮੈਂ ਜਾਏ ਤਾਂ ਕੰਤ ਸਮਾਈ, ਤਉ ਕਾਮਣ ਪਿਆਰੇ ਨਵ ਨਿਧ ਪਾਈ। ਅਨਕ ਜਨਮ ਬਿਸ਼ਰਤ ਦੁਖ ਉਪਾਇਆ, ਕਰ ਗਹਿ ਲੇ ਹੋ ਪ੍ਰੀਤਮ ਪ੍ਰਭਰਾਇਆ। ਭਣਤ ਨਾਨਕ ਸੋਹ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇ ਸੀ। ਸੂਹੀ ਮਹੱਲਾ ਪਹਿਲਾ ਕਰੁਨਾਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਚਾ ਰੰਗ ਕੁਸੁੰਭ ਕਾ ਥੋੜੜਿਆ, ਦਿਨ ਚਾਰ ਜੀਉ ਵਿਣ ਨਾਵੈ ਭਰਮ ਭੁੱਲੀਆ। ਠੱਗ ਮੁੱਠੀ ਕੂੜੇ ਆ ਰਹਿ ਜੀਉ, ਸੱਚੇ ਸੀ ਤੀ ਰਤਿਆ ਜਨਮ ਨਾ ਦੂਜੀ ਵਾਰ ਜੀਉ। ਰੰਗੇ ਕਾਕਿਆ ਰੰਗੀਆ, ਜੋ ਰਤੇ ਰੰਗ ਲਾਏ ਜੀਉ। ਰੰਗਣ ਵਾਲਾ ਸੇਵੀਆ, ਸੱਚੇ ਸਿਉਂ ਚਿਤ ਲਾਏ ਜੀਉ। ਰਹਾਉ ਚਾਰੇ ਕੁੰਡਾ ਜੇ ਭਵੇ ਬਿਨ ਭਾਗਾ, ਤਨੁ ਨਾ ਹੈ ਜੀਉ। ਅਵਗਣ ਮੁੱਠੀ ਜੇ ਫਿਰੇ, ਬਦਿਕ ਥਾਏ ਨਾ ਪਾਹੇ ਜੀਉ। ਗੁਰ ਰਾਖੇ ਸੇ ਉਭਰੇ, ਸਬਦ ਰਤੇ ਮਨ ਮਾਹੇ ਜੀਉ। ਚਿੱਟੇ ਜਿਨਕੇ ਕੱਪੜੇ, ਮੈਲੇ ਚਿਤ ਕਠੋਰ ਜੀਉ। ਤਿੰਨ ਮੁਖ ਨਾਮ ਨਾ ਉਪਜੈ, ਦੂਜਾ ਵਿਆਪੇ ਚੋਰ ਜੀਉ। ਮੂਲ ਨਾ ਬੂਝੇ ਆਪਣਾ, ਸੇ ਪਸੂਆ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗਿਆ ਸੁੱਖ ਜੀਉ। ਕਰਤਾ ਚਿੱਤ ਨਾ ਆਵੇ, ਫਿਰ ਫਿਰ ਲੱਗੇ ਦੁੱਖ ਜੀਉ। ਸੁੱਖ ਦੁੱਖ ਦਾ ਤਾਂ ਮਨ ਵਸੈ, ਤਿਤ ਤਨ ਕੈਸੀ ਭੁੱਖ ਜੀਉ। ਬਾਕੀ ਵਾਲਾ ਤਲਬਿਆ, ਸਿਰ ਮਾਰੇ ਜੰਦਾਰ ਜੀਉ। ਲੇਖਾ ਮੰਗਿਆ ਦੇਵਣਾ, ਪੁੱਛਿਆ ਕਰ ਵਿਚਾਰ ਜੀਉ। ਸੱਚੇ ਕੀ ਲਿਵ ਉਭਰੈ, ਬਖਸੇ ਬਖਸਣ ਹਾਰ ਜੀਉ। ਅਨਕੋ ਕੀ ਜੈ ਮਿੱਤੜਾ, ਖਾਖੁਰ ਲੈ ਮਰ ਜਾਏ ਜੀਉ। ਬਹੁ ਰੰਗ ਦੇਖ ਭੁਲਾਇਆ, ਭੁੱਲ ਭਲਿਆ ਵੈ ਜਾਏ ਜੀਉ। ਨਦ ਪ੍ਰਭੂ ਤੇ ਛੁੱਟੀਐ, ਨਦੀ ਮੇਲ ਮਿਲਾਏ ਜੀਉ। ਗਾਫਲ ਗਿਆਨ ਵੇ ਹੂਣਿਆ, ਗੁਰ ਬਿਨ ਗਿਆਨ ਨਾ ਭਾਲ ਜੀਉ। ਖਿੰਚੋ ਤਾਣ ਵੇ ਗੁੱਚੀਐ, ਬੁਰਾ ਭਲਾ ਦੋਏ ਨਾਲ ਜੀਉ। ਬਿਨ ਸਬਦੈ ਭੈ ਰੱਤਿਆ, ਸਭ ਜੋ ਹੀ ਜਮਕਾਲ ਜੀਉ। ਜਿਨ ਕਰ ਕਾਰਨ ਧਾਰਿਆ, ਸਭ ਸੈ ਦੇਹ ਆਧਾਰ ਜੀਉ। ਸੋਕਿਓ ਮਨ ਹੋਵੇ ਸਾਰੀਐ, ਸਦਾ ਸਦਾ ਦਾਤਾਰ ਜੀਉ। ਨਾਨਕ ਨਾਮ ਨਾ ਵੀਸਰੈ, ਨਿਧਾਰਾ ਆਧਾਰ ਜੀਓ। ਸੂਹੀ ਮਹੱਲਾ ਪਹਿਲਾ, ਕਾਫੀ ਕਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ। ਜੇ ਸਤਿਗੁਰ ਪਾਇਆ ਚਲੈ ਜਨਮ ਸਵਾਰ, ਵਖੁਰ ਸੱਚ ਪੈ ਸੱਚ ਲੈ ਪਤ ਪਾਏ ਦਰਬਾਰ। ਸਤਿਗੁਰ ਸ਼ਬਦ ਪੈ ਰਹਾਓ, ਮਨ ਤਨ ਸੱਚ ਸ ਲਾਹੇ। ਸਾਚੇ ਮਨ ਪਾਇਆ, ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ। ਹੋ ਜੀਵਾ ਗੁਣ ਸਾਰੇ ਅੰਤਰ ਤੂੰ ਵਸੈ, ਤੂੰ ਵਸੇ ਮਨ ਮਾਹ ਸਹਿਜੇ ਰਸ ਰਸੈ। ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਨਿਤ ਨਿਤ ਰਿਦੈ ਸਮਾਲ, ਪ੍ਰੀਤਮ ਆਪਣਾ ਜੇ ਚਲਹੇ ਗੁਣ ਨਾਲ, ਨਾ ਹੀ ਦੁੱਖ ਸੰਤਾਪਣਾ। ਮਨਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ। ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ ਲਾਹ ਕਰੇ ਆਣਿਆ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ। ਸੂਹੀ ਮਹੱਲਾ ਪਹਿਲਾ, ਜਿਉਂ ਆਰਣ ਲੋਹਾ ਪਾਏ ਪੰਨ ਕਢਾਈਐ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹੋਮੈ ਆਵੈ ਜਾਏ ਭਰਮ ਭੁਲਾਵਣਾ। ਰਹਾਉ ਤੂੰ ਗੁਰਮੁਖ ਰੱਖਣ ਹਾਰ, ਹਰ ਨਾਮ ਤੇ ਆਈਐ ਮੇਲ ਹੈ। ਤੂੰ ਜਿਹਰ ਜਾਏ ਸਭ ਦੁੱਖ ਕਮਾਈਐ, ਤੂੰ ਕਰ ਕਰ ਵੇਖੇ ਆਪ ਦੇਹ ਸੁਪਾਈਐ। ਤੂੰ ਦੇਖੇ ਥਾਪ ਉਹ ਥਾਪ ਦਰਿ ਭੀ ਨਾਈਐ। ਦੇਹੀ ਹੋਵ ਖਾਕ ਪਵਨ ਉਡਾਈਐ, ਇਹੋ ਕਿਥੈ ਕਰ ਉਤਾਕ ਮਹਿਲ ਨਾ ਪਾਈਐ। ਦੇਹੋ ਦੀਵੀ ਅੰਧ ਘੋਰ, ਕਬ ਮੁਹਈਐ ਗਰਮ ਸੈ ਘਰ ਚੋਰ। ਕਿਸ ਰੂਆਈਐ ਗੁਰਮੁਖ ਚੋਰ ਨ ਲਾਗ, ਹਰ ਨਾਮ ਜਗਾਈਐ। ਸਭ ਨਿਵਾਰੀ ਆਗ ਜੋਤ ਦੀਪਾਈਐ, ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ। ਸਦਾ ਰਹਿ ਨਿਹਕਾਮ ਜੇ ਗੁਰਮਤਿ ਪਾਈਐ, ਰਾਤ ਦੇਹੈ ਹਰ ਨਾਉ ਮਨ ਵਿਸਾਈਐ। ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਸੂਹੀ ਮਹੱਲਾ ਪਹਿਲਾ, ਮਨਹੋ ਨਾ ਨਾਮ ਵਿਸਾਰ ਅਹਿਨ ਸਤਿਆਈਐ, ਜਿਉ ਰਾਖੇ ਕਿਰਪਾ ਧਾਰ ਤੇ ਵੈ ਸੁਖ ਪਾਈਐ। ਮੈਂ ਅੰਦਲੇ ਹਰ ਨਾਮ ਲੁਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਰਹਾਓ ਜਿਹ ਦੇਖੋ ਤਿਹ ਨਾਲ, ਗੁਰ ਦੇਖਾ ਲਿਆ ਅੰਤਰ ਬਾਹਰ ਭਾਲ, ਸਭ ਦੇ ਨਿਹਾਲਿਆ। ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੈ ਰਜਾਏ ਭਰਮ ਭਾਉ ਭੰਜਨਾ। ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ, ਜਨਮ ਮਰਨ ਪਰਵਾਣ ਹਰ ਗੁਣ ਗਾਏ ਕੈ। ਹੋ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸਭ ਦੇ ਨਿਵਾਜਿਆ। ਦੇਹੀ ਪਸਮ ਰਲਾਏ ਨਾ ਜਾਪੀ ਕਹਿ ਗਇਆ, ਆਪੇ ਰਹਿਆ ਸਮਾਏ ਸੋ ਵਿਸਮਾਦ ਭਇਆ।
तू ना ही प्रभ दूर जाने सब तू है। गुरमुख वेख है दूरे अंतर पी तू है। मैं दीजा नाम निवास अंतर सांत होए गुण गावे नानक दास। सतगुरु मत दे राग सूही महला तीजा कर पहलाष्टपदियाँ। एक ओंकार सतगुर प्रसाद नामै ही ते सब किछ हुआ बिन सतगुर नाम न जापै। गुर का शब्द महारस मीठा बिन चाखे साधु न जापै। कोडी बदला जन्म गवाया चीनस नाही आपै। गुरमुख होवै ता एको जानै होमै दुख न संतापै। बलिहारी गुर अपने विटो जिन साचे स्यों लिवलाए। शब्द चीने आत्म प्रगासया सहजे रहया समाई रहा। गुरमुख गावै गुरमुख बूझै गुरमुख शब्द बिचारे। जियो पिंड सब गुरते पुजै गुरमुख कारज सवारे। मनमुख अंधा अंधा अंध कमावै बिख खट्टे संसारे। माया मोहे सदा दुख पाए बिन गुर अत प्यारे। सोई सेवक जे सतगुर सेवे चालै सतगुर पाए। साचा शब्द सिपत है साची साचा मन वसाए। सच्ची बाणी गुरमुख आखै होमै विच हो जाए। आपे दाता कर्म है साचा साचा शब्द सुनाए। गुरमुख काले गुरमुख खट्टे गुरमुख नाम जपाए। सदा अलिपत साचा रंगराता गुर कै सहज सुभाए। मन मुख सत ही कूड़ो बोला बिख बीजा बिख खाए। जमकाल भादा तृष्णा दाधा बिन गुड़ गुर कवन छुडाए। सच्चा तीर्थ जित सत सरनावण गुरमुख आप बुझाए। अठ सठ तीत गुर शब्द दिखाए तित नातै मल जाए। सच्चा शब्द सच्चा है निर्मलो नामलो लगै ना लाए। सच्ची सिबत सच्ची सालाहा पूरे गुरते पाए। तन मन सब किछ हर एक तिस केरा दुरमत कहन न जाए। हुक्म होवै ता निर्मलो होवै होमै विच हो जाए। गुर की साखी सहजे चाखी तृष्णा अगन बुझाए। गुर तिस तृष्णा अगन बुझाए। गुर कै शब्द राता सहजे माता सहजे रहया समाए। हर का नाम सतकर जाणै गुर कै पाए प्यारे। सच्ची बड़ियाई गुर ते पाई सच्चै नाए प्यारे। एको सच्चा सब है वरता है वेला को विचारे। अपे मेल ले तब बक्से सच्ची भगत सवारे। सबो सच सच सच वरता गुरमुख को ही जाणै। जमण मरना हुक्मों वरता गुरमुख आप पछाणै। नाम ते आयता सतगुर पाए जो इच्छा सो फल पाए। नानक तिसदा सब किछ होवै जे विचों आप गवाए। सूही महला तीजा काया कामणे अत सवाल्यो पिर वसै जिस नाले। पिर सच्चे ते सदा सुहागण गुर का शब्द संभाले। हर की भगत सदा रंगराता होमै विच हो जाले। वाह वाह पूरे गुर की बाणी पूरे गुर ते उजी साच समाणी रहाओ। काया अंदर सब किश वसै खंड मंडल पाताला। काया अंदर जग जीवन दाता वसै सबना करे प्रतपाला। काया कामण सदा सुहेली गुरमुख नाम संभाला। काया अंदर आपे वसै लखना लख्या जाए। मन मुख मुगद मुगद बुझै नाही बाहर पालन जाए। सतगुर सेवे सदा सुख पाए सतगुर अलख दिता लखाई। काया अंदर रतन पदार्थ पर भगत भंडे भरे भंडारा। इस काया अंदर नौ खंड पृथ्वी हाट पट्टन बाजारा। इस काया अंदर नाम नौ निध पाइया गुर कै शब्द विचारा। काया अंदर तोल तुलावै आपे तोलन हारा। इहु मन रतन जवाहर माणक तिसका मूल अफारा। मोल किति नाम पाइया नाही नाम पाइया गुर बिचारा। गुर मुखे होवै सो काया खोजै हो सर्व भरम भुलाई। जिसनु दे सोई जन पावै हुर क्या को करे चतुराई। काया अंदर पाओ पाओ वसै गुर प्रसादी पाई। काया अंदर ब्रह्मा बिसन बिहेसा सब उपत जित संसारा। सच्चा अपना खेल रचाया आवा गुण पासारा। पूरा सतगुर आप दिखाया सच नाम निस्तारा। सा काया जो सतगुर सेवै सच्चा आप सवारी। विण नावै दर ढोई नाही ता जम करे खुआरी। नानक सच वड़ियाई पाए जिसनो हर कृपा धारी। राग सूही महला तीजा कर दसवां। एक ओंकार सतगुर प्रसाद दुनिया ना सा लाहे जो मर वंजसी। लोका ना सा लाहे जो मर खाक थी। वाहो मेरे साहेबा वाहो गुरमुख सदा सलाहिया सच्चा वे प्रवाहो रहाओ। दुनिया केरी दोस्ती मनमुख धज मरन जम पुरे बदे मारिये वेला ना लहन। गुरमुख जन्म सखारता सच्चा शब्द लगान। आत्म राम प्रगासै सुजे सहजे सुख रहन। गुर का शब्द विसारिया दूजा पाए रचान। तिसना पुखना उतरै अंधन जलत फिरान। दोस्ता नाल दोस्ती नाल संतर वैर करान। आप डुबे कुटम स्यों सगले कुल डूबन।
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੁਹ ਕਾਲੇ ਤਿੰਨ ਨਿੰਦ ਕਾ ਨਰਕੇ ਘੋਰ ਪਵਨ ਏਵਾਂ ਜੈਸਾ ਸੇਵੇ ਤੈਸਾ ਹੋਵੇ ਤੇ ਇਹ ਕਰਨ ਕਮਾਏ ਆਪੇ ਬੀਜੇ ਆਪ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਤਾਹੇ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲੋਂ ਨਾ ਤਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸੇਵ ਵਡਭਾਗੀ ਜੇ ਉਹਨਾਂ ਮਿਲ ਰਹੇ ਅੰਦਰ ਨਾਮ ਲੈਨ ਦੇਸੀ ਰਿਜਕ ਸੰਭਾਹੇ ਜਿਨੇ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲੈ ਸੋ ਪ੍ਰਭੂ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਿ ਹੋ ਮੈਂ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਔਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਫਿਰ ਸਾਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨ ਮੁਖ ਮਨ ਨਾ ਭਿੱਜੇ ਅਤ ਮੈਲੇ ਚਿਤ ਕਠੋਰ ਸਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੀ ਆਖਿਆ ਆਪੇ ਬਖਸਣਹਾਰ ਗੁਰ ਸ਼ਬਦ ਦੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ ਸੱਚਾ ਸਾਹੋ ਸੱਚੇ ਬਣ ਜਾ ਰੇ ਓਥੈ ਕੂੜੇ ਨਾ ਟਿਕਨ ਉਹ ਨਾ ਸੱਚ ਨਾ ਪਾਵੇ ਦੁਖੀ ਮਾਹ ਪਚਨ ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਨਾ ਕੋਇ ਨਾ ਮੇਟਣਹਾਰ ਸੰਤਾ ਸੰਗਤ ਮਿਲ ਰਹਿਤਾ ਸੱਚ ਲੱਗਾ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚੈ ਸੱਚਿਆਰ ਗੁਰ ਪੂਰੇ ਪੂਰੀ ਮਤ ਹੈ ਇਹਨਿਸ ਨਾਮ ਧਿਆਏ ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰੂ ਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋਪੀ ਆ ਗੈ ਤਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਬਿਗੁੱਚੀਆ ਇੱਕ ਸੁਸਿਓ ਲਿਵਲਾਏ ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਰਾਹ ਸੱਚਾ ਸਭ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸਨ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵੇਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਪਦ ਕਰੇਨ ਸੱਚ ਵਣਨ ਜਿਹ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੁਇਨਾ ਰੂਪਾ ਪਾਪ ਕਰ ਕਰ ਸੰਚਿਆ ਚੱਲੈ ਨਾ ਚੱਲਦਿਆ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹ ਹੋ ਖਰਚ ਅਖੁੱਟ ਹੈ ਗੁਰਮੁਖੇ ਨਿਭੈ ਨਾਲ ਇਹ ਮਨ ਮੂਲ ਹੋ ਭੁੱਲਿਆ ਜਾਸੇ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸੋਹੋ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ ਚਿਰੀ ਵਿੱਚ ਛੁੰਨੇ ਭੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ ਗੁਰੇ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਰ ਮਿਲੇ ਰਹਨ ਇਸ ਜਗ ਮਹਿ ਵੇਲੇ ਜਾਣੀ ਹੈ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗੁਮ ਹੈ ਕਿਤ ਵਿਧ

ਕਿਆ ਸ਼ਬਦ ਵੇਖ ਹੋ ਲਿਵਲਾਏ ਬੁਰਾ ਭੱਲਾ ਤੇ ਚੁਰ ਆਖਦਾ ਜਿਚੁਰ ਹੈ ਦੋਹ ਮਾਹੇ ਗੁਰਮੁਖ ਏਕ ਉਭਜਿਆ ਏਕ ਸਮਾਹੇ ਸਮਾਏ ਗੁਰਮੁਖ ਏਕ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ ਰਹਾਓ ਜੇ ਸੁਖ ਦੇਹ ਤਾਂ ਤੁਝੇ ਆਰਾਧੀ ਦੁੱਖ ਭੀ ਤੁਝੈ ਤੇ ਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲਹਿੋ ਵਡਿਆਈ ਅੱਖੀ ਕਾਢ ਤਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਆਰਾਧੀ ਜੇ ਮਾਰ ਕੱਢੇ ਪੀਤ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਚੇ ਨਿੰਦਾ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੇਵਾਨਾ ਹਰ ਤੋ ਦਰਸਨ ਕਹਿ ਤਾਈ ਝੱਖੜ ਝਾਗੀ ਮੀਹੋ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਕਸਾਏ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨਾਂਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋ ਨਿਫਲ ਸਭ ਚਤੁਰਾਈ ਸਿਮਰੇ ਸਿਮਰੇ ਸਿਮਰੇ ਗੁਰੇ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾ ਸੁਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨ ਪਾਏ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨ ਸ ਗੁਰ ਚਰਨ ਆਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮੇਰੇ ਤ੍ਰਿਪਤ ਅਗਾਈ ਨਾਨਕ ਕਾ ਪ੍ਰਭਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ ਮੈਂ ਹਰ ਹਰ ਨਾਮ ਬੇਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਹੋ ਰਹਾਓ ਹੁਣ ਸਤਿਗੁਰ ਵੇਖ ਵਿਕਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਨ ਪਾਇਆ ਮੇਲਿਆਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇ ਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਓ ਸੁਤਿਆਂ ਗੁਰੂ ਸਾਹ ਲਾਹੀਆ ਉੱਠਦਿਆਂ ਪੀ ਗੁਰੂ ਆ ਲਾਓ ਕੋਈ ਆਸਾ ਗੁਰਮੁਖ ਜੇ ਮਿਲੈ ਹੋਂ ਤਾਂ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋਂ ਤਿਸ ਬਿਨ ਕੜੀ ਨਾ ਜੀਵਾਓ ਬਿਨ ਦੇਖੇ ਮਰ ਜਾਓ ਜਿਉ ਮਛਲੀ ਬਿਨ ਪਾਣੀਆਂ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮ ਹੈ ਮਰ ਜਾਏ ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਰੜਾਏ ਜਿਸ ਪ੍ਰਾਪਤ ਸੋਲਾ ਹੈ ਗੁਰਚਰਨੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨੇ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਰਾਮ ਨਾਮ ਤਨ ਸੰਚਿਆ ਸਾਂਬਤ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨਹਿ ਬਿਆਪਤ ਅਨੇਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾ ਮੋਹ ਮਗਨ ਮੈਂ ਰਹਿਆ ਬਿਆਪੇ ਅਤਿ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਗਿਆਨ ਨਾ ਸੂਝੈ ਮਹਾਂ ਗੁਬਾਰਾ ਪ੍ਰਮਤ ਬਿਆਪਤ ਜਰੇ ਕਵਾਰਾ ਜਾਨ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਧ ਪਰਾਨਾ ਮਹਿਲ ਨਾ ਪਾਵੈ ਫਿਰਤ ਬੇਗਾਨਾ
ਸਗਲ ਬਿਆਦ ਕੈ ਵਸ ਕਰਦੀ ਨਾ ਫਿਰ ਪਿਆਸ ਜੋ ਜਲ ਬਿਨ ਮੀਨਾ ਕਸ਼ੂ ਸਿਆਨਪ ਓਕ

ਅਗਿਆਨ, ਇੱਕ ਨਾ ਆਪ ਬੁਝਾਇਓਨ, ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸਿਓਨ, ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ। ਸੂਹਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ, ਸੂਹੈ ਵੇਸ ਪਿਰ ਕਿਨੇ ਨਾ ਪਾਇਓ, ਮਨਮੁਖ ਦੱਜ ਮੋਈ ਗਾਵਾਰ, ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੋਮੈ ਵਿੱਚੋਂ ਮਾਰ, ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ, ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿਗਾਰ, ਨਾਨਕ ਕਰਮੀ ਮਹਿਲ ਪਾਇਆ ਪਿਰ ਰੱਖਿਆ ਉਰ ਧਰ ਮਹੱਲਾ ਤੀਜਾ। ਸੂ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸਿਗਾਰ, ਆਵਣ ਜਾਣਾ ਵਿਸਰੈ ਗੁਰਸਬ ਦੀ ਵਿਚਾਰ, ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਿਜ ਪਤਾਰ, ਨਾਨਕ ਸਾ ਧਨ ਰਾਵੀ ਹੈ ਰਾਵੇ ਰਾਵਣ ਹਾਰ, ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰੱਤਾ, ਹੋਮੈ ਮੇਰਾ ਘਰ ਮੋਏ ਕਿਸ ਸਾਥ ਨ ਲਿੱਤਾ, ਸਿਰ ਉੱਪਰ ਜਮ ਕਾਲ ਨ ਸੁਝਈ ਦੂਜੈ ਪਰਮਿਤਾ, ਫਿਰ ਵੇਲਾ ਹੱਥ ਨ ਆਵੇ ਜਮ ਕਾਲ ਵਸ ਕੀਤਾ, ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆ ਇਹ ਨਾ ਆਕੀਅਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਜਾਣੀਅਨ ਜੇ ਬਿਰਹਿ ਚੋਟ ਮਰਨ। ਮਹੱਲਾ ਤੀਜਾ। ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ। ਮਹੱਲਾ ਤੀਜਾ। ਕੰਤਾ ਨਾਲ ਮਹੇਲੀਆ ਸਤੀ ਅੱਗ ਜਲਾਹੇ, ਜੇ ਜਾਣੈ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ, ਨਾਨਕ ਕੰਤ ਨ ਜਾਣੀ ਸੇ ਕਿਉ ਅੱਗ ਜਲਾਹੇ, ਭਾਵੈ ਜੀਵੋ ਕਹਿ ਮਰੋ ਦੂਰੋ ਹੀ ਭਜ ਜਾਹੇ, ਪੌੜੀ ਤੁਦ ਸੁਖ ਦੁੱਖ ਸੁੱਖ ਨਾਲ ਉਪਾਇਆ, ਲੇਖ ਕਰਤੈ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨ ਰਖਿਆ, ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖਨ ਲਿਖਿਆ, ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਸਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਬੇਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ, ਨਾਨਕ ਨਾਲ ਨ ਚੱਲੇ ਫਿਰ ਪੁੱਛਤਾਵਾ ਹੋਏ। ਮਹੱਲਾ ਦੂਜਾ। ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਅਟ ਤਿਰਪ ਨ ਜੇ ਪਈ ਜੇ ਬਹੁਤਾ ਕਾਲੇ, ਤਿਰਪ ਜਣੇ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ, ਤਰਫ ਜਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ, ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ, ਆਪੇ ਸ੍ਰਿਸ਼ਟ ਉਹ ਪਾਈਅਨ ਆਪੇ ਫੁਨਗੋਈ, ਜੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ, ਸਤਿਗੁਰ ਏਕ ਵਿਕਾਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ। ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹ, ਨਾਨਕਿਹੋ ਪਟੰਤਰਾ ਤਿਤ ਦੀ ਬਾਣ ਗਏ ਆਹਾ। ਮਹੱਲਾ ਦੂਜਾ। ਤੁਰਦੇ ਕੋ ਤੁਰਦਾ ਮਿਲੈ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਹੇ ਕੋ ਮੂਹਾ, ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀ ਆ ਪੌੜੀ, ਸੱਚ ਧਿਆਨ ਸੇ ਸੱਚੇ ਗੁਰਸਬ ਦੇ ਵਿਚਾਰੀ, ਹੋਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ, ਕੋਟੇ ਮੰਡਪ ਮਾੜੀਆ ਲੱਗ ਪਏ ਗਾਵਾਰੀ, ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੋਬਾਰੀ, ਜਿਸ ਪੁਜਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ। ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵੇ ਇਹ ਵੈ ਬਿਰਥਾ ਜਾਏ, ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ, ਕੀਆ ਤੋ ਪ੍ਰਵਾਨ ਹੈ ਜਾ ਸੋ ਧਰੇ ਪਿਆਰ, ਭਉ ਸਿਗਾਰ ਤਬੂਲ ਰਸ ਭੋਜਨ ਭਾਉ ਕਰੇ, ਤਨ ਮਨ ਸੋਪੇ ਕੰਤ ਕਉ ਤੋ ਨਾਨਕ ਭੋਗ ਕਰੇ। ਮਹੱਲਾ ਤੀਜਾ। ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ, ਸੇਜੈ ਕੰਤ ਨਾ ਆਇਓ ਇਵੇ ਭਇਆ ਵੇਕਾਰ। ਮਹੱਲਾ ਤੀਜਾ। ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ ਪੌੜੀ, ਪੈਵਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ, ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ, ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ, ਭਉ ਪਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ। ਸਲੋਕ ਮਹੱਲਾ ਪਹਿਲਾ। ਵਾਹੋ ਕਸਮ ਤੂੰ ਵਾਹੋ ਜਿਨ ਰਚ ਰਚਨਾ ਹਮਕੀਏ, ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ, ਆਪ ਖੜੋਵੈ ਆਪ ਕਰ ਅਪੀਣੈ ਆਪ ਆਹੋ, ਗੁਰਮੁਖ ਸੇਵਾ ਥਾਈ ਪਵੈ ਉਨਮਨ ਤਤ ਕਮਾਹੋ, ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ, ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ। ਮਹੱਲਾ ਪਹਿਲਾ। ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ, ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੋਪ ਸਰੀਰ, ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ, ਮੰਤਨ ਹਿਰਦੈ ਰਵ ਰਿਹਾ ਹਰ ਹੀਰਾ ਹੀਰ।

ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੇ ਨਾ ਫੀਰ, ਨਾਨਕ ਨਾਮ ਸਲਾਹੇ ਤੂੰ, ਘਰ ਗੁਣੀ ਗਹੀਰ, ਸਲੂਕ ਮਹੱਲਾ ਪਹਿਲਾ। ਨਾਨਕ ਇਹੋ ਤਨ ਜਾਲ ਜਿਨ ਜਲਿਆ, ਨਾਮ ਵਿਸਾਰਿਆ ਪੌਦੀ ਜਾਲ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿੱਤ ਨਬੰਧੈ ਤਾਲ ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿੱਟਿਆ, ਗਣਤ ਨਾ ਆਵਹੀ, ਕੀਤੀ ਲਹਾ ਸਹਮ, ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ। ਸੱਚਾ ਅਮਰ ਚਲਾਏ ਉਨ ਕਰ ਸੱਚ ਫੁਰਮਾਨ, ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਨ। ਗੁਰ ਸਭ ਦੀ ਸੇਵੀ ਹੈ, ਗੁਰਪ੍ਰਸਾਦ ਦੀ ਸੇਵੀ ਹੈ, ਸੱਚ ਸਭ ਦੇ ਨਿਸ਼ਾਨ। ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ, ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ, ਸਲੂਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ, ਖੋਟੇ ਖਰੇ ਪਰਖੀਆਂ ਸਾਹਿਬ ਕਹਿ ਦੀ ਬਾਣ, ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀਏ ਸੋ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਬਿਸਨ ਕੋਰ, ਸਾਧ ਭਲੇ ਅਣ ਨਾਤਿਆ, ਚੋਰ ਸੇ ਚੋਰਾ ਚੋਰ ਪੌੜੀ, ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾਇਆ, ਇੱਕ ਆਪੇ ਹੀ ਆਪ ਲਾਇਨ, ਗੁਰ ਤੇ ਸੁਖ ਪਾਇਆ, ਦਹਿ ਦੇਸੇ ਹੋ ਮਨ ਧਾਵਦਾ, ਗੁਰ ਠਾਕਰ ਹਾਇਆ, ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ, ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ, ਸਲੂਕ ਮਹੱਲਾ ਪਹਿਲਾ। ਦੋਏ ਦੀਵੇ ਚੌਦਾਏ ਹੱਟ ਨਾਲੇ, ਜੇਤੇ ਜੀਤੇ ਤੇਵਣ ਜਾਰੇ, ਖੁੱਲੇ ਹੱਟ ਹੋਆ ਵਾਪਾਰ, ਜੋ ਪਹੁੰਚਿਆ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ, ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ, ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬੇ ਨਾ ਪਾਵੈ ਮਾਨ ਪੌੜੀ। ਕਾਇਆ ਕੋਟ ਰਚਾਇਆ ਹਰ ਸੱਚੇ ਆਪੇ, ਇੱਕ ਦੂਜੇ ਭਾਏ ਖੁਆਏ ਨਾ ਹੋਮੈ ਵਿੱਚ ਬਿਆਪੇ, ਇਹੋ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ, ਸਭ ਜਗ ਖੇਲ ਰਚਾਏ ਓਨ, ਸਭ ਵਰਤੈ ਆਪੇ, ਸਲੂਕ ਮਹੱਲਾ ਪਹਿਲਾ। ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ, ਗਦਹੋ ਚੰਦਨ ਖੋਲੀਐ ਭੀ ਸਾਹੂ ਸਿਓ ਪਾਣ, ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ, ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ, ਮਹੱਲਾ ਪਹਿਲਾ। ਬਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ, ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿੱਟੂ ਕੁਰਬਾਨ ਪੌੜੀ। ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ ਹੋਮੈ ਝਗੜਾ ਪਾਇਓ ਨ, ਝਗੜੈ ਜਗ ਮੋਇਆ, ਗੁਰਮੁਖ ਝਗੜ ਚੁਕਾਇਓ ਨ, ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ, ਭੌਜਲ ਤਰ ਗਿਆ ਜੋਤ ਸਮਾਣੀ, ਜੋਤ ਵਿੱਚ ਹਰ ਨਾਮ ਸਮਾਇਆ, ਸਲੂਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ, ਹਉਮੈ ਗਰਭ ਨਿਵਾਰੀ ਹੈ ਕਾਮ ਕ੍ਰੋਧ ਅਹੰਕਾਰ, ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ, ਅਹਿੰਸ ਨਭਤ ਨਿਰਮਲਾ ਮੈਲਾ ਕਬੂ ਨਾ ਹੋਏ, ਨਾਨਕ ਇਹ ਬਿਦ ਛੁੱਟੀਐ ਨਦਰ ਤੇਰੀ ਸੁਖ ਹੋਏ, ਮਹੱਲਾ ਪਹਿਲਾ। ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ, ਨਾਨਕ ਕੰਤੈ ਰੱਤੀਆ ਪੁੱਛੈ ਬਾਤੜੀਆ, ਮਹੱਲਾ ਪਹਿਲਾ। ਸਭੇ ਕੰਤੈ ਰੱਤੀਆ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ, ਮਹੱਲਾ ਪਹਿਲਾ। ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦੈ ਬਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ। ਦਰ ਮੰਗਤ ਜਾਚਿਆ ਦਾਨ ਹਰ ਕਿਰਪ ਦੀਜੈ ਕਿਰਪਾ ਕਰ, ਗੁਰਮੁਖ ਲਿਹੋ ਮਲਾਏ ਜਨ ਪਾਵੈ ਨਾਮ ਹਰ, ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ, ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ, ਸਲੋਕ ਮਹੱਲਾ ਪਹਿਲਾ। ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ, ਸੁਣਿਆ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਉ, ਮਹੱਲਾ ਪਹਿਲਾ। ਸੋ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸਮਨ ਹੇਤ ਪੌੜੀ। ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਵਰਤਾਰਿਆ, ਦਾ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ, ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ, ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਕਾਏ, ਉਗਵੈ ਸੂਰਨ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ, ਮਹੱਲਾ ਪਹਿਲਾ। ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ।
ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ, ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ, ਸੱਚ ਬਾਣੀ ਗੁਣ ਉਚਰੈ ਸੱਚਾ ਸੁੱਖ ਪਾਏ, ਮੇਲ ਭਇਆ ਚਰੀ ਬਚੁੰਨਿਆ ਗੁਰਪੁਰਖ ਮਿਲਾਏ, ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤੇ ਆਏ, ਸਲੋਕ ਮਹੱਲਾ ਪਹਿਲਾ, ਕਾਇਆ ਕੂਮਲ ਫੁੱਲ ਗੁਣ ਨਾਨਕ ਗੁੰਪਸ ਮਾਲ, ਇੰਨੀ ਫੁੱਲੀ ਰੋ ਕਰੇ ਅਵਰੇ ਕੇ ਚੁਣੀਆਂ ਢਾਲ, ਮਹੱਲਾ ਦੂਜਾ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਤਿਨਕੇ ਕੰਤ ਦਿਸਾ ਪੁਰੀ ਜੇ ਤਿੰਨ ਜਿਨ ਕੇ ਕੰਤ ਦਿਸਾ ਪੁਰੀ, ਸੇ ਅਹਿਨਸ ਫਿਰੈ ਜਲੰਤ ਪੌੜੀ, ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ, ਸੇਵੀ ਗੁਣ ਰਵਾ ਮਨ ਸੱਚੈ ਰਚਨੀ, ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਣੀ, ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ, ਜੋ ਇੱਛੈ ਸੋ ਪਲ ਪਾਏ ਸੀ ਸਭ ਘਰੈ ਵਿੱਚ ਜਚਨੀ, ਸਲੋਕ ਮਹੱਲਾ ਪਹਿਲਾ, ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ, ਜਿਤ ਮੌਲਿਆ ਸਭ ਮੌਲਿਆ ਤਿਸੇ ਨਾਮ ਮੌਲਿਓ ਕੋਏ, ਮਹੱਲਾ ਦੂਜਾ, ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀ ਹੈ ਜੇ ਸਭ ਸਹਿਦੇ ਆਧਾਰ, ਮਹੱਲਾ ਦੂਜਾ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰਾਤਮੈ ਜੋ ਮਿਲੇ ਮਿਲਿਆ ਕਹੀਐ ਸੋਏ ਪੌੜੀ, ਹਰ ਹਰ ਨਾਮ ਸਲਾਹੀ ਹੈ ਸੱਚ ਕਰ ਕਮਾਵੈ, ਦੂਜੇ ਘਰ ਲੱਗਿਆ ਪ੍ਰਜੋਨੀ ਪਾਵੈ, ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀ ਹੈ ਹਰ ਨਾਮ ਸਮਾਵੈ, ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ, ਸਲੋਕ ਮਹੱਲਾ ਦੂਜਾ, ਕਿਸੇ ਹੀ ਕੋਈ ਕੋਏ ਮਨ ਮਾਣੀ ਇੱਕ ਤੂੰ, ਕਿਉ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਹੀ, ਮਹੱਲਾ ਦੂਜਾ, ਜਾਂ ਸੁੱਖ ਤਾਂ ਸਹੁਰਾਵਿਓ ਦੁੱਖ ਭੀ ਸੰਭਾਲਿਓ, ਇਹ ਨਾਨਕ ਕਹਿ ਸਿਆਣੀਏ ਇਹੋ ਕੰਤ ਮਿਲਾਵਾ ਹੋਏ ਪੌੜੀ, ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਅਪ ਲਹਿ ਮਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਰਣਾਗਤੀ ਤਿਨ ਲਹਿ ਚੜਾਈ, ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ, ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰਾਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨਾ ਕਬੂਲੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ ਰਹਾਓ, ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕੰਠ ਗਹਿਣ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੁਮਾਰਾ, ਸੂਹੀ ਕਬੀਰ ਜੀਓ ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ ਰਹਾਓ, ਕਾਚਿਆ ਕਰਵੈ ਰਹਿ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ, ਕਿਉ ਰਲੀਆ ਮਾਨੈ ਬਾਜ ਪੁਤਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰੇ ਕਥਾ ਸਿਰਾਨੀ, ਸੂਹੀ ਕਬੀਰ ਜੀਓ ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਨ ਜੂ ਦੂਤ ਜੰਮ ਲੈਣਾ, ਕਿਆ ਤੈ ਖੱਟਿਆ ਕਹਾ ਗਵਾਇਆ, ਚਲੋ ਸੇ ਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਗਹਿਕਾ ਆਇਆ ਰਹਾਓ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਛ ਭੀ ਖਰਚ ਤੁਮਾਰਾ ਸਾਰੂ, ਸੁਬਹਿ ਨਵਾਜ ਸਰਾਈ ਗੁਜਾਰੂ, ਸਾਧ ਸੰਗ ਜਾ ਕਉ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਪਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੁੱਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਬਿਸਾਰ ਮਾਟੀ ਸੰਗ ਰੂਲੇ, ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਬਨ ਸੁਨ ਥਾਕੇ, ਤਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ, ਏਕ ਨਾ ਥੱਕ ਸਮਾਇਆ, ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਉ, ਜਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘੱਟ ਮਹਿਸਾਸਾ, ਜੇ ਘੱਟ ਜਾਏ ਤਾਂ ਭਾਉ ਨ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਵਸਾਵੈ ਅੰਤਰ ਚੁੱਕੇ ਤਿਸੈ ਪਿਆਸਾ, ਹੁਕਮੈ ਬੂਝਾ ਚੌਪੜ ਕੇ ਲੈ ਮਨ ਜਿਣ ਢਾਲੇ ਪਾਸਾ, ਜੋ ਜਨ ਜਾਨ ਭਜੈ ਅਭਗਤ ਕਉ ਤਿਨਕਾ ਕਛੂ ਨ ਨਾਸਾ, ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ, ਢਾਲ ਜੋ ਜਾਨੈ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨ ਹੋ ਲੀਆ ਉਹ ਬਾਰੀ ਰਹਾਉ, ਨੌ ਡਾਡੀ ਦਸ ਮੁਨਸਪ ਧਾਵੈ, ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੇ ਨਾਹੀ, ਬਹੁ ਬਿਸ ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ,
ਜਾਕਾ ਨਾਉ ਬਬੇਕੋ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਮਾਨ ਸੁਖ ਰਲੀਆ ਮਾਨੈ ਤਨ ਮਨ ਦੇਹ ਨੰਤਰ ਰੱਖੈ ਅਵਰਾ ਦੇਖ ਨ ਸੁਣੈ ਅਪਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨਾ ਪਾਈ ਰਹਾਓ। ਦੁਖੀ ਦੁਹਾਗਨ ਦੋਏ ਪੱਖਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ। ਦੁਖੀਆ ਦਰਦ ਵੰਦ ਦਰਿਆਇਆ ਬਹੁਤ ਪਿਆਸ ਜੋ ਬਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਬਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਏਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ ਸਭ ਘਟ ਭੀਤਰ ਹਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦੈ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੇਵਾਨੇ ਚੇਤਸ ਨਾਹੀ ਦੁਨੀਆ ਭਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਏ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਬੰਦ ਕੁਟੰਬ ਸਿਹਰਾ ਉਹ ਪੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਆਤਮ ਰੋਰੋ ਬਾਬਲ ਹੋਈ ਸੋ ਸੋਹ ਲੋਰੋ ਤਹਿ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤਹਿ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਕੋਏ ਪਾਚੈ ਪੁੱਛਤਾ ਨੀ ਰਹਾਓ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ ਬਿਰਹਿ ਬਿਹੁਨਕ ਤੇ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਲਾਏ ਬਿਧਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲੋਹ ਬੇਲੀ ਵਾਟ ਹਮਾਰੀ ਖਰੀ ਉਡੇਣੀ ਖੰਨਿਓ ਤਿੱਖੀ ਬਹੁਤ ਭੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੁਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨ ਸਕਿਓ ਬੰਧਨ ਕੀ ਵੇਲਾ ਭਾਰ ਸਰਬਰ ਜਬ ਉਚਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸੰਬੜੈ ਜਸ ਜਾਸੀ ਢੋਲਾ ਰਹਾਉ ਇੱਕ ਅਪੀਨੈ ਪਤਲੀ ਸਹਿ ਘੇਰੇ ਬੋਲਾ ਦੁੱਧਾ ਤਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਅਲਾਈ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਚੋਆ ਸਭ ਕਿਚ ਤੁਝ ਤੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਤ ਨਕਤ ਨ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੂਕਰ ਹੋ ਬੇਗਾਨਾ ਭੁੱਖਾ ਇਸਤੰਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨੋ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਹਾਵਾ ਇੱਕ ਸ਼ਬਦ ਮੇਰਾ ਪ੍ਰਾਨ ਵਸਦਾ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨਿਸ਼ਾਨ ਆਪੇ ਸੁਰਤ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦੇਓ ਹੋ ਜਾਚਕ ਤੂੰ ਅਲੱਖ ਅਪਿਓ ਰਹਾਓ ਮਾਇਆ ਮੋਹ ਤਰਕਟੀ ਨਾਰ ਭੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਅੰਧਿਆਰ ਚੱਕ ਛੋਡੀ ਸਹਿਸਾ ਨੇ ਕੋਏ ਬਾਪ ਦੇ ਸਹਿਵੇ ਜਾਤ ਨਾ ਹੋਏ ਏਕੇ ਕੋ ਨਾ ਹੀ ਪੋ ਕੋਏ
ਕਰਤਾ ਕਰੇ ਕਰਾਵੇ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸੱਚੈ ਤਾਰਿਆ। ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਲਾਵਲ ਮਹੱਲਾ ਪਹਿਲਾ, ਗੁਰ ਸ਼ਬਦੀ ਗੁਰਬਚਨੀ ਮਨ ਸਹਿਤਿਆਨੇ, ਹਰ ਕੈ ਰੰਗ ਰੱਤਾ ਮਨ ਮਾਨੇ। ਮਨਮੁਖ ਭਰਮ ਭੁੱਲੇ ਬੋਰਾ ਨੇ, ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨ ਸਕੈ। ਖੇਨ ਸਤਿਗੁਰ ਬੂਝ ਬੁਝਾਈ ਰਹਾਉ, ਮੇਰਾ ਪ੍ਰਭ ਵਿਸਰੈ ਹੋ। ਮਰੁਦ ਕਾਲੀ ਸਾਸ ਗਿਰਾਸ, ਜਪੋ ਆਪਣੇ ਹਰ ਭਾਲੀ। ਸਦ ਬੈਰਾਗਨ ਹਰ ਨਾਮ ਨਿਹਾਲੀ, ਅਬ ਜਾਨੇ ਗੁਰਮੁਖ ਹਰ ਨਾਲੀ। ਅਕਥ ਕਥਾ ਕਹੀਆ ਗੁਰ ਪਾਏ, ਪ੍ਰਭ ਅਗਮ ਗੋਚਰ ਦੇ ਦਿਖਾਏ। ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹੋਮੈ ਮੇਟ ਚੱਲੈ ਗੁਰ ਸ਼ਬਦ ਸਮਾਏ। ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸਾਬਾਸ। ਹਰ ਕਿਰਪਾ ਧਾਰੀ ਦਾ ਸੰਦਾਸ, ਜਾਂ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਕਰ ਪਹਿਲਾ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ। ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੈ। ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ। ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ। ਤਿਨ ਕੇ ਤੈ ਦੁੱਖ ਨਿਵਾਰੇ ਰਹਾਉ, ਤੂੰ ਦਇਆਲ ਦਇਆ ਪਤ ਦਾਤਾ। ਕਿਆ ਇਹ ਜੰਤ ਵਿਚਾਰੇ, ਮੁਕਤ ਬੰਧ ਸਭ ਤੁਜਤੇ ਹੋਏ। ਐਸਾ ਅੱਖ ਵਖਾਣੇ ਗੁਰਮੁਖੋ ਵੈਸੋ ਮੁਕਤ ਕਹੀਐ। ਮਨਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ। ਸਦਾ ਰਹੇ ਹਰ ਨਾਲੇ, ਤਿਨ ਕੀ ਗਹਿਣ ਗਤ ਕਹੀ ਨਾ ਜਾਈ। ਸੱਚਾ ਆਪ ਸਵਾਰੇ, ਪਰ ਪੁਲਾਣੇ ਸੇ ਮਨਮੁਖ ਕਹੀਐ। ਨਾ ਉਰਵਾਰ ਨਾ ਪਾਰੇ, ਜਿਸਨੂੰ ਨਦਰ ਕਰੇ ਸੋਈ ਜਨ ਪਾਏ। ਗੁਰ ਕਾ ਸ਼ਬਦ ਸੰਭਾਲੇ, ਹਰ ਜਨ ਮਾਇਆ ਮਾਏ ਨਿਸਤਾਰੇ। ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭਾਗ ਹੋਵੈ ਜਿਸ ਮਸਤਕ। ਕਾਲ ਹੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਜੀ ਪਾਏ, ਤਿਸ ਤੇ ਦੂਜਾ ਨਾ ਹੀ ਕੋਏ। ਤਿਸ ਦੀ ਕੀਮਤ ਕੀਕੂ ਹੋਏ, ਗੁਰਪ੍ਰਸਾਦ ਵਸੈ ਮੰਨੇ ਆਏ। ਤਾਕੂ ਜਾਣੇ ਦੁਬਦਾ ਜਾਏ ਰਹਾਓ, ਆਪ ਸਰਾਪ ਕਸਵੱਟੀ ਲਾਏ। ਆਪੇ ਭਰਕੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ। ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ। ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੈ ਤਿਸਾਏ। ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵਤਾ ਤੈ ਆਪੇ ਆਪ ਬੁਝਾਏ। ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ, ਆਪੇ ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ। ਸਤਿਗੁਰ ਪਰਚਿਆ ਹਰ ਨਾਮ ਸਮਾਨਾ, ਜਿਸ ਕਰਮ ਹੋਵੈ ਸੋ ਸਤਿਗੁਰ ਪਾਏ। ਅੰਦਿਨ ਲਾਗੈ ਸਹਿਤਿਆਨਾ ਰਹਾਉ, ਕਿਆ ਕੋਈ ਤੇਰੀ ਸੇਵਾ ਕਰੇ। ਕਿਆ ਕੋ ਕਰੇ ਅਭਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ। ਤਬ ਕੋਈ ਕਰੋ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਦਾਨਾ। ਜੋ ਆਪ ਚਲਾਏ ਤੇ ਵਹਿ ਕੋਈ ਚਾਲੈ, ਜੋ ਹਰ ਪਾਵੈ ਭਗਵਾਨਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮਾਂ। ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਮਾਨਾ। ਬਿਲਾਵਲ ਮਹੱਲਾ ਤੀਜਾ, ਪੂਰਾ ਤੱਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਇਸ ਪ੍ਰਪੰਚ ਮਹਿ ਸੱਚੇ ਨਾਮ ਕੀ ਵਡਿਆਈ, ਮਤ ਕਹੋ ਧਰੋ ਗੁਮਾਨਾ। ਸਤਿਗੁਰ ਕੀ ਜਿਸਨੂੰ ਮਤੇ ਆਵੈ, ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰਨਾਮਾ ਰਹਾਉ। ਚਹੁ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਦਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ। ਗੁਰਮੁਖ ਜਿਨੀ ਧਿਆਇਆ, ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੂਕੈ ਮਨ ਅਭਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ। ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ। ਮਿਲ ਪ੍ਰੀਤਮ ਸਦਾ ਸੁਖ ਪਾਏ, ਹੋ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ। ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ। ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਓ ਆਪ ਬਸੈ ਮਨ ਆਏ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ। ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ। ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ,
ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬਹੁੜਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ, ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ, ਪਾਈ ਅਚਿੰਤ ਨਾਮ ਵਸਿਆ ਮਨਿਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅੰਦਨ ਅਨਦ ਹੋਵੈ ਮਨ ਮੇਰੈ, ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ, ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਵਜਾਈ, ਜੀਵਨ ਮਰਨ ਕੋ ਸੰਸਰ ਵੇਖਾ, ਬਹੁੜ ਨ ਮਰੈ ਨਾ ਜਮ ਪੇਖੈ, ਕਰ ਹੀ ਮੈਂ ਸਭ ਕੋਟ ਨਿਦਾਨ, ਸਤਿਗੁਰ ਦਿਖਾਏ ਗਿਆ ਅਭਮਾਨ, ਸਦ ਹੀ ਲਾਗਾ ਸਹਿਤਿਆਨ, ਅੰਦਨ ਗਾਵੈ ਇੱਕੋ ਨਾਮ, ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ, ਜਹਿ ਦੇਕਾ ਤੈ ਰਹਿਆ ਸੁਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ, ਪੂਰਾ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ ਘਰ, ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉ ਕਰਨਾ, ਜਿਉਂ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ, ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇਵੋ ਜਨ

परम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जोगे टल चावर तखत छत्र दे मालक गुरता गदी ते विराजमान जागदी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश कीती है जो अज इस पावन दरबार दे विच दो परिवारों का सुमेल होने जा रहा है। इस खुशी के मौके पर दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े आए सारे पतवंते सज्जणा का तहे दिलों धन्यवाद ते निघा जीव कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming here, for being here today as we witness two souls merging into one in the presence of our eternal Guru. So Sadh Sangat Ji, as we are sitting in this darbar with Guru Sahib as the supreme power, so it becomes a collective responsibility to maintain the integrity and decorum of the darbar, which means absolutely no talking, listening to the kirtan, and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri benti hai, apne jo niji vichar ne, ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਆਪਣੀਆਂ ਝੋਲੀਆਂ ਵੀ ਅਸੀਂ ਸਤਿਗੁਰਾਂ ਪਾਸੋਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ, ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਆਪ ਜੀ ਨੇ ਸਰਮੁੱਖ ਰੱਖ ਰਿਹਾ। ਕਾਕਾ ਜੀ ਆਜ਼ਾਦ ਵੀਰ ਸਿੰਘ ਬੱਲ, ਸਪੁੱਤਰ ਮਾਤਾ ਜੀ ਪਰਵਿੰਦਰਜੀਤ ਕੌਰ ਬੱਲ, ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਆਜ਼ਾਦ ਵੀਰ ਸਿੰਘ ਦੇ ਨਾਨਾ ਜੀ ਸਰਦਾਰ ਜਰਨੈਲ ਸਿੰਘ ਜੀ ਬੈਂਸ ਅਤੇ ਨਾਨੀ ਜੀ ਬੀਬੀ ਨਿਰੰਜਨ ਕੌਰ ਬੈਂਸ ਹਨ। ਏ ਸੀ ਲੜਕਾ ਪਰਿਵਾਰ। ਕਮਿੰਗ ਟੂ ਦ ਬਰਾਈਡ, ਬੀਬਾ ਜੀ ਹਰਕੋਮਲ ਕੌਰ ਬੈਂਸ, ਸਪੁੱਤਰੀ ਸਰਦਾਰ ਜਗਜੀਤ ਸਿੰਘ ਜੀ ਬੈਂਸ ਅਤੇ ਮਾਤਾ ਜੀ ਜਸਵਿੰਦਰ ਕੌਰ ਬੈਂਸ। ਪਰਿਵਾਰ ਦਾ ਪਿਛਲੇਰਾ ਪਿੰਡ ਲਹਿਲੀ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਲੈਂਗਲੀ ਬੀ ਸੀ ਦਾ ਨਿਵਾਸੀ ਹੈ। ਹਰਕੋਮਲ ਕੌਰ ਦੇ ਦਾਦਾ ਜੀ ਸਰਦਾਰ ਦਰਸ਼ਨ ਸਿੰਘ ਜੀ ਬੈਂਸ ਅਤੇ ਦਾਦੀ ਜੀ ਦਾ ਨਾਂ ਮਾਤਾ ਸਵਰਨ ਕੌਰ ਬੈਂਸ ਹੈ। ਇਹਨਾਂ ਦੇ ਨਾਨਾ ਜੀ ਪ੍ਰੋਫੈਸਰ ਦਵਿੰਦਰ ਸਿੰਘ ਜੀ ਸੁੰਨੜ ਅਤੇ ਨਾਨੀ ਜੀ ਦਾ ਨਾਂ ਬੀਬੀ ਮਨਜੀਤ ਕੌਰ ਸੁੰਨੜ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਦੇ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸੋ ਆਮ ਗਨਾ ਆਸਕ The couple, Azadvir Singh, Harkomal Kaur, and their parents. Wherever they're sitting, please stand up for the Ardaas. Jithe baithe ho, kirpa karke khade ho jaan. Ardaasi seva nibha rahe ne, Gyani Harban Singh Ji, Head Granthi, Gurdwara Sahib Sukh Sagar, Uparant Satguran Mukh Vak, Ati Satkar Yog, Gyani Harvinder Singh Ji, Aap Sum Sangtan Nu Sarvan Karaunge. Aao, Prem Sahit Hajri Lewaiye Ji, Vaheguru Ji Ka Khalsa, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਔਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਆਜ਼ਾਦ ਵੀਰ ਸਿੰਘ ਐਂਡ ਹਰਕੋਮਲ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਦਿਸ ਇਜ਼ ਵਾਈਨ ਯੂ ਬੋਥ ਮੇਕ ਪ੍ਰੋਮਿਸਿਸ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਐਂਡ ਯੂ ਬੋਥ ਆਰ ਹੋਲਡਿੰਗ ਦਾ ਪੱਲਾ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਗੋਇੰਗ ਟੂ ਸਟੇ ਟੁਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਵੀ ਗੋਇੰਗ ਟੂ ਪੁੱਟ ਆਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਆਲਸੋ ਅ ਪ੍ਰੋਮਿਸ ਦੈਟ ਆਮ ਗੋਇੰਗ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫੋਰ ਮਾਈ ਪਾਰਟਨਰ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰਗ ਟੂ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਵਿਲਿੰਗ ਟੂ ਟੇਕ ਆਜ਼ਾਦਵੀਰ ਸਿੰਘ ਔਰ ਹਰਕੋਮਲ ਕੌਰ ਐਜ਼ ਮਾਈ ਲਾਈਫ ਲੋਂਗ ਪਾਰਟਨਰ। ਆਈ ਹੋਪ ਯੂ ਬੋਥ ਅਕਨੋਲੇਜ ਇਟ ਐਂਡ ਅੰਡਰਸਟੈਂਡ ਦਿਸ। ਸੋ ਹੁਣ ਮੈਂ ਬੇਨਤੀ ਕਰੂੰਗਾ, ਸਰਦਾਰ ਜਗਜੀਤ ਸਿੰਘ ਜੀ ਬੈਂਸ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now, only moving forward together as a couple. So now, when Sath Sangat Ji Lama Di Maryada Pararambh Ho Rahi Hai, I will ask you to stand up and stand up. Sath Sangat Ji, Lama Di So remember to hold on to the palla for the rest of the ceremony and to hold on to your promises for the rest of your lives. So Jasveer Singh and Harkomal Kaur, sab to pehla Gyani ji pehli lab da paath aap ji nu sarvan karawange. Bade dhyan de naal, prem de naal, ekagrata de naal paath sarvan karna hai. Paath sarvan karan to baad, after listening, you both bow and rise again. Matha tek ke khade ho jana hai, phir parikrama shuru kar deni hai. The groom will be at the front, followed by the bride. Chare lama is order vich honngiyan. And when you're walking, take your time. There's no rush. Enjoy this moment. And when you come to the front, dono jana ne matha tek ke phir khade ho jana hai. Gyani ji, duji lab da paath aap ji nu sarvan karawange. Bade pyar de naal sarvan karna hai, phir matha tek ke parikrama, phir matha tek ke phir khade ho jana hai. Ise tarah teeji lab and then chauthi lab. After the fourth one, ਦੋਨਾਂ ਜਣੇ ਨਮਸਕਾਰ ਕਰਕੇ ਬੈਠ ਜਾਣਾ, ਫਿਰ ਨਾਨਕ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਦੀ ਅਰਦਾਸ ਐਂਡ ਸਤਿਗੁਰਾਂ ਦਾ ਮੁੱਖ ਵਾਕ. ਡੋਂਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਇਸ਼ਾਰਾ. ਸੋ ਵੀ ਗੋਟ ਯੂ ਬੈਕ, ਡੋਂਟ ਗੈਟ ਨਰਵਸ ਐਟ ਆਲ. ਸੋ ਫੋਕਸ ਔਨ ਲਿਸਨਿੰਗ. ਸੋ ਆਓ ਸਾਧ ਸੰਗਤ ਜੀ, ਲਾਵਾਂ ਦਾ ਪਾਠ ਸਰਵਣ ਕਰਦੇ ਹਾਂ. ਪਾਠ ਦੀ ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਬਰਨਾਲੇ ਵਾਲੇ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਸੂ ਸੰਗਤਾਂ ਨੂੰ ਸਰਵਣ ਕਰਾਉਣਗੇ. ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜੱਥਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ. ਇਕਾਗਰਤਾ ਬਖਸ਼ਿਸ਼ ਕਰੋ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨ ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨ ਜਾਣੀ ਮੇਰਾ ਵਾਹਿਗੁਰੂ ਭੁੱਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ

ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਯਾਤਰਾ ਕਰਕੇ ਆਉਣ ਵਾਲੇ ਸਮੇਂ ਦੇ ਦੌਰਾਨ ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਬਹੁਤ ਦੂਰੋਂ ਨੇੜਿਓਂ ਆਈ ਹੋਈ ਸੰਗਤ ਦਾ, ਕਿਉਂਕਿ USA ਤੋਂ ਵੀ ਸੰਗਤ ਪਹੁੰਚੀ ਹੈ, ਦੁਬਈ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਟੋਰਾਂਟੋ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਦਾ ਹੀ ਦੋਨਾਂ ਪਰਿਵਾਰਾਂ ਵੱਲੋਂ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਖੁਸ਼ੀ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚ ਕਰਕੇ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੁਸਾਧ ਸੰਗਤ ਜੀ, ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਵਿਖੇ ਬੇਅੰਤ ਮਾਇਆ ਭੇਟ ਕੀਤੀ ਗਈ ਹੈ, ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਗਿਆਨੀ ਰਛਪਾਲ ਸਿੰਘ ਜੀ ਪਮਾਲ ਆਪ ਸਮੂਹ ਸੰਗਤਾਂ ਨੇ ਸਨਮੁੱਖ ਹੋਣਗੇ, ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਸੋ ਆਓ ਤੇ ਇਹਨਾਂ ਪਾਸੋਂ ਆਪਾਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ, ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਅਤਿ ਸਤਿਕਾਰਯੋਗ ਗਿਆਨੀ ਰਛਪਾਲ ਸਿੰਘ ਜੀ ਪਮਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਲ ਪਰਿਵਾਰ ਅਤੇ ਬੈਂਸ ਪਰਿਵਾਰ ਜੋ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੇ ਨੇ, ਮੈਂ ਫਤਿਹ ਬੁਲਾਉਣਾ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਦੇ ਹੋਣ ਹਰ ਬੱਚੇ ਆਜ਼ਾਦ ਵੀਰ ਸਿੰਘ ਅਤੇ ਹਰਕੋਮਲ ਕੌਰ, ਅੱਜ ਸੁਭਾਗ ਭਰੀ ਜੋੜੀ ਪਤੀ ਪਤਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾ ਰਹੀ ਹੈ। ਦੋਨੋਂ ਪਰਿਵਾਰ, ਮਾਤਾ ਪਰਵਿੰਦਰਜੀਤ ਕੌਰ ਬਲ, ਉਹਨਾਂ ਦਾ ਹੋਣਹਾਰ ਸੁਪੁੱਤਰ ਜਿਹਨੂੰ ਪੋਟੇ ਮਿਣ ਮਿਣ ਕੇ ਮਾਤਾ ਨੇ ਪਾਲਿਆ ਏ, ਮਾਂ ਨੂੰ ਕਿੰਨਾ ਚਾਅ ਏ, ਕਿੰਨੀ ਖੁਸ਼ੀ ਏ ਉਹ ਅਤੇ ਜਾਂ ਉਹਦਾ ਪਰਮਾਤਮਾ ਉਹਦਾ ਰੱਬ ਜਾਣਦਾ ਏ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਸਰਦਾਰ ਜਗਜੀਤ ਸਿੰਘ ਜੀ ਬੈਂਸ, ਭੈਣ ਜੀ ਜਸਵਿੰਦਰ ਕੌਰ ਜੀ ਬੈਂਸ, ਉਹਨਾਂ ਦੀ ਹੋਣਹਾਰ ਲਾਡਾਂ ਨਾਲ ਪਾਲੀ ਹੋਈ ਬੱਚੀ ਏ ਹਰਕੋਮਲ ਕੌਰ, ਜੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਪਤੀ ਪਤਨੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਏ ਜਿਹਦੇ ਵਿੱਚ ਦੋ ਥੰਮ ਨੇ। ਇਹ ਸੱਚੇ ਪਾਤਸ਼ਾਹ ਆਜ਼ਾਦ ਵੀਰ ਸਿੰਘ ਅਤੇ ਹਰਕੋਮਲ ਕੌਰ ਨੂੰ ਇਹਨਾਂ ਦੋਹਾਂ ਥੰਮ ਜੋ ਪਿਆਰ ਅਤੇ ਵਿਸ਼ਵਾਸ ਆ ਉਹਦੇ ਖੁੱਲ੍ਹੇ ਗੱਫੇ ਬਖਸ਼ੀ, ਇਹ ਇੱਕ ਦੂਜੇ ਨੂੰ ਜਾਣਨ, ਇੱਕ ਦੂਜੇ ਨੂੰ ਮਾਣ ਸਨਮਾਨ ਦੇਣ ਅਤੇ ਇੱਕ ਦੂਜੇ ਤੋਂ ਜ਼ਿੰਦਗੀ ਕੁਰਬਾਨ ਕਰਨ, ਇਹ ਮੇਰੀ ਅਰਦਾਸ ਬੇਨਤੀ ਏ। ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਦੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਚਾਹੁੰਦੇ ਨੇ, ਲਾਲ ਚੰਦ ਦੀ ਧੀ ਇਹ ਮਾਤਾ ਗੁਜਰੀ, ਡੋਲਾ ਤੁਰਨ ਲੱਗਿਆ, ਲਾਲ ਚੰਦ ਥੋੜ੍ਹਾ ਜਿਹਾ ਡੋਲਦਾ ਸੀ, ਉਹ ਕਹਿੰਦਾ ਮੈਂ ਗਰੀਬ ਹਾਂ, ਤੁਸੀਂ ਕੁੱਲ ਦੁਨੀਆ ਦੇ ਮਾਲਕ ਹੋ। ਪਰ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਚਨ ਕੀਤੇ ਨੇ, ਧਿਆਨ ਨਾਲ ਸੁਣਨਾ, ਕਹਿੰਦੇ ਲਾਲ ਚੰਦ ਡੋਲ ਨਾ, ਤੂੰ ਮੈਨੂੰ ਧੀ ਦਿੱਤੀ ਹੈ, ਮੇਰੇ ਖਾਨਦਾਨ ਨੂੰ ਅੱਗੇ ਵਧਾਵੇਗੀ। ਇਹ ਆਖਿਆ ਸੀ, ਲਾਲ ਚੰਦ ਡੋਲ ਨਾ, ਤੂੰ ਮੈਨੂੰ ਧੀ ਦਿੱਤੀ ਏ, ਮੇਰੇ ਖਾਨਦਾਨ ਨੂੰ ਅੱਗੇ ਤੋਰੇਗੀ। ਯਾਦ ਰੱਖੀ ਤੇਰੀ ਧੀ ਨੇ ਸਮੇਂ ਦੀ ਹਿੱਕ ਤੇ ਉਹ ਪੈੜਾਂ ਪਾਉਣੀਆਂ, ਜਦੋਂ ਤੇਰੀ ਧੀ ਦਾ ਨਾਂ ਆਉਣਾ, ਸੰਗਤਾਂ ਨੇ ਸਤਨਾਮ ਵਾਹਿਗੁਰੂ ਆਖਣਾ। ਜਿਹਨੇ ਦਿੱਤੀ ਧੀ ਉਹਨੇ ਰੱਖਿਆ ਏ ਕੀ। ਇਹ ਬੈਂਸ ਪਰਿਵਾਰ ਦੀ ਲਾਡਾਂ ਨਾਲ ਪਾਲੀ ਧੀ ਜਾ ਰਹੀ ਹੈ ਅੱਜ ਬਲ ਪਰਿਵਾਰ ਦੇ ਵੱਲ। ਇਹ ਸੁਭਾਗ ਭਰੀ ਜੋੜੀ ਦੀ ਦਾਤਾ ਧੰਨ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੇ, ਜ਼ਿੰਦਗੀ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦੇਵੇ, ਦੋਹਾਂ ਪਾਸਿਆਂ ਤੋਂ ਮਾਣ ਸਨਮਾਨ ਲਵੇ। ਢਾਡੀ ਜਥਾ ਪਮਾਲ ਦਾ ਇੰਜ ਗਾ ਰਿਹਾ।

0: ਸਤਿਗੁਰੂ ਮਹਾਰਾਜ ਕਿਰਪਾ ਕਰੇ ਗ੍ਰਿਸਤ ਮਾਰਗ ਦੇ ਇਹਨਾਂ ਨੇ ਚੱਲਣਾ ਏ। ਸੁਭਾਗ ਭਰੀ ਜੋੜੀ ਨੇ ਸਕਲ ਧਰਮੇ ਗ੍ਰਿਸਤ ਪ੍ਰਦਾਨ ਹੈ। ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਅਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਦਾਤਾ ਇਹਨਾਂ ਦੀ ਝੋਲੀ ਦੇ ਵਿੱਚ ਪਾਵੇ। ਆਓ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਮੁਬਾਰਕਾਂ ਜੀ। ਗੁਰੂ ਮਹਾਰਾਜ ਪਿਆਰ ਦੀਆਂ ਤੰਦਾਂ ਨੂੰ ਦਿਨੋ ਦਿਨ ਮਜ਼ਬੂਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਇਹ ਸਨ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਸਾਡੇ ਕੋਲ ਫਾਰਮਰ ਮਿਨਿਸਟਰ ਮਿਸਟਰ ਹੈਰੀ ਬੈਂਸ, ਉਹ ਵੀ ਪਹੁੰਚੇ ਨੇ ਆਪਸ ਨੂੰ ਸੰਗਤਾਂ ਦੇ, ਉਹ ਵੀ ਸਨਮੁੱਖ ਹੋਣਗੇ। ਸੋ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕੇਵਲ 2 ਮਿੰਟਾਂ ਦੇ ਲਈ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ। ਉਹਨਾਂ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ, ਉਹ ਵੀ ਆਪ ਜੀ ਦੇ ਸਨਮੁੱਖ ਹੋਣਗੇ। ਸੋ ਆਓ ਹੈਰੀ ਬੈਂਸ ਫਾਰਮਰ ਮਿਨਿਸਟਰ ਚ ਨਾ ਪਾਸੋਂ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਦੋਨੋਂ ਹੀ ਬਲ ਅਤੇ ਬੈਂਸ ਪਰਿਵਾਰ ਅਤੇ ਇਹਨਾਂ ਦੇ ਸੱਦੇ ਪੱਤਰ 'ਤੇ ਆਏ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ, ਤੁਹਾਨੂੰ ਇਹਨਾਂ ਬੱਚਿਆਂ ਦੀ ਆਨੰਦ ਕਾਰਜ ਦੀ ਸਮਾਪਤੀ ਦੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਸਪੈਸ਼ਲ ਕੰਗਰੈਚੁਲੇਸ਼ਨਸ ਟੂ ਆਜ਼ਾਦ ਵੀਰ ਐਂਡ ਹਰ ਕੋਮਲ ਔਨ ਯੋਰ ਐਕਸਟਰਾ ਐਕਸਟਰਾ ਸਪੈਸ਼ਲ ਡੇ ਟੂਡੇ, ਪ੍ਰੋਬਬਲੀ ਦ ਮੋਸਟ ਇੰਪੋਰਟੈਂਟ ਡੇ ਇਨ ਯੋਰ ਲਾਈਫ। ਬੈਂਸ ਜਸਵਿੰਦਰ ਭੈਣ ਜੀ ਅਤੇ ਜਗਜੀਤ, ਸੋਰੀ ਮੂੰਹ 'ਚੋਂ ਕਈ ਵਾਰੀ ਬਿੱਟੂ ਨਿਕਲ ਜਾਂਦਾ, ਇਸੇ ਨਾਂ ਨਾਲ ਜਾਣਦੇ। ਐਕਚੁਅਲੀ ਮੈਂ ਦੋਗਦਾ ਨਹੀਂ ਪਹਿਲਾਂ ਹੀ ਪਤਾ ਕੀਤਾ ਵੀ ਅਸਲੀ ਨਾਂ ਕੀ ਆ, ਅਤੇ ਇਹਨਾਂ ਵੱਲੋਂ ਇਹਨਾਂ ਦੀ ਖਾਹਿਸ਼ ਸੀ ਕਿ ਆਪ ਸਾਰੇ ਜੋ ਨੇੜਿਓਂ ਦੂਰੋਂ ਦੂਸਰੇ ਸ਼ਹਿਰਾਂ 'ਚੋਂ, ਦੂਸਰੇ ਮੁਲਕਾਂ 'ਚੋਂ ਵੀ ਬੱਚਿਆਂ ਦੇ ਆਨੰਦ ਕਾਰਜ ਦੇ ਉੱਤੇ ਤੁਸੀਂ ਸ਼ਾਮਿਲ ਹੋਏ ਹੋ, ਅਤੇ ਇਹ ਚਾਹੁੰਦੇ ਕਿ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ। ਸਾਡੇ ਪ੍ਰੋਫੈਸਰ ਸੁਨਰ ਸਾਹਿਬ, ਹਰਕੋਮਲ ਦੇ ਨਾਨਾ ਜੀ, ਇਹਨਾਂ ਵੱਲੋਂ ਅਤੇ ਬਾਕੀ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ। ਗੁਰਦੁਆਰਾ ਸੁੱਖ ਸਾਗਰ ਸੁਸਾਇਟੀ, ਇਹਨਾਂ ਦੇ ਸਾਰੇ ਪ੍ਰਬੰਧਕ, ਸੈਕਟਰੀ ਸਾਹਿਬ, ਗਿਆਨੀ ਜੀ ਅਤੇ ਸਾਡੇ ਕੀਰਤਨੀ ਜਥੇ ਜਿਨ੍ਹਾਂ ਨੇ ਇਸ ਆਨੰਦ ਕਾਰਜ ਦੀ ਰਸਮ ਨੂੰ ਨੇਪਰੇ ਚਾੜਨ ਵਿੱਚ ਆਪਣਾ ਯੋਗਦਾਨ ਪਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਗਜੀਤ ਅਤੇ ਜਸਵਿੰਦਰ ਨੂੰ ਮਿਲਣ, ਮੈਂ ਮੇਰਾ ਖਿਆਲ ਦੋ ਕੁ ਦਹਾਕਿਆਂ ਤੋਂ ਪਹਿਲਾਂ ਦੀ ਗੱਲ ਆ, ਅਤੇ ਜਿੰਨਾ ਚਿਰ ਉਹ ਟਾਈਮ ਸਾਡਾ ਵੱਧਦਾ ਗਿਆ, ਸਾਡਾ ਰਿਸ਼ਤਾ ਹੋਰ ਮਜ਼ਬੂਤ, ਹੋਰ ਪਿਆਰ ਵੱਧਦਾ ਗਿਆ। ਕਿਉਂਕਿ ਇਹਨਾਂ ਦੋਨਾਂ ਦੀ ਸ਼ਖਸੀਅਤਾਂ ਇਹੋ ਜਿਹੀਆਂ ਹਨ ਅਤੇ ਆਪਣੇ ਨਾਲ ਆਪਣੇ ਵਿੱਚ ਸਮਾ ਲੈਂਦੇ ਆ। ਜਿਸ ਤਰ੍ਹਾਂ ਇਹਨਾਂ ਨਾਲ ਤੁਸੀਂ ਮਿਲੋ, ਤੁਸੀਂ ਆਪ ਸਭ ਜਾਣਦੇ ਹੀ ਹੋ। ਦੂਸਰੇ ਪਾਸੇ ਇਹਨਾਂ ਦੀ ਤੁਸੀਂ ਜੇ ਐਗਜ਼ਾਮਪਲ ਦੇਖੋ ਕਿ ਕਨੇਡਾ ਦੀ ਸਕਸੈਸ ਸਟੋਰੀ ਦੇ ਵਿੱਚ ਜਿਸ ਤਰ੍ਹਾਂ ਕਿ ਇਮੀਗ੍ਰਾਂਟਸ ਨੇ ਆ ਕੇ ਆਪਾਂ ਆਪਣਾ ਹਿੱਸਾ ਪਾਇਆ, ਦਸਾਂ ਨਹੁੰਾਂ ਦੀ ਕਿਰਤ ਕਰਕੇ ਕੰਮ ਲੱਭਦੇ ਸੀ ਪਹਿਲਾਂ, ਹੁਣ ਦੂਸਰਿਆਂ ਨੂੰ ਕੰਮ ਦੇਣ ਵਾਲੇ ਬਣੇ ਹੋਏ ਆ। ਇਟ ਅਫਰਮਾਈਜ਼ਸ ਦ ਟਰੂ ਸਟੋਰੀ ਆਫ ਕਨੇਡੀਅਨ ਇਮੀਗ੍ਰਾਂਟਸ। ਸੋ ਇਹ ਦੂਸਰੇ ਪਾਸੇ ਇਹਨਾਂ ਦੇ ਸੁਭਾਅ ਵੀ ਇਹੋ ਜਿਹਾ ਆ ਕਿ ਇਹਨਾਂ ਨੂੰ ਮਿਲ ਕੇ, ਇਹਨਾਂ ਨੂੰ ਦੋਸਤ, ਇਹਨਾਂ ਨੂੰ ਰਿਸ਼ਤੇਦਾਰ ਕਹਿਣਾ, ਉਹਦੇ ਵਿੱਚ ਵੀ ਸਾਨੂੰ ਮਾਣ ਮਹਿਸੂਸ ਹੁੰਦਾ। ਸੋ ਇਹਨਾਂ ਨੂੰ ਬਹੁਤ ਬਹੁਤ ਵਧਾਈ। ਆਜ਼ਾਦ ਵੀਰ ਐਂਡ ਹਰ ਕੋਮਲ, ਦਿਸ ਇਜ਼ ਯੋਰ ਡੇ, ਯੋਰ ਡੇ ਦੈਟ ਯੂ ਹੈਵ ਡਿਸਾਈਡਿਡ ਟੂਡੇ ਰਾਈਟ ਨਾਓ ਦੈਟ ਯੂ ਆਰ ਸਟਾਰਟਿੰਗ ਟੂ ਐਂਟਰ ਇਨ ਟੂ ਨਿਊ ਚੈਪਟਰ ਆਫ ਯੋਰ ਲਾਈਫ, ਮੈਰਿਡ ਲਾਈਫ। ਬੀਂਗ ਮੈਰਿਡ ਫੋਰ 49 ਈਅਰਸ, ਆਈ ਕੈਨ ਟੈਲ ਯੂ this is the best part of our lives. When you have someone with you with unconditional love, unselfish support, a shoulder to lean on, inspiration when you feel discouraged, and lifting you up when you feel down, I think all those, plus 24/7 you're helping each other to achieve the best potentials in your life. Best of your potentials. I mean, all those leads to a best life. But it just won't happen by itself. And you both know that. We can't take anything for granted. You have to work at it. But knowing both of you, well-educated, intelligent, with values coming from your strong family values and base, I know that you will make your families proud, and you will make your community proud as well. So once again, on behalf of everyone who's here and others who could not come here today, we wish you a life full of unending dreams and unbound hopes. You deserve nothing less. So ik var fir tuhanu dona nu te baki sare jo itthe aaye hoye tuhanu saryan nu parivar valon mere valon bahut bahut badhaiyan. Vaheguru ji ka khalsa, Vaheguru ji ki fateh.
1: Bahut bahut dhanwad Mr. Harry Benz jinna ne bahut hi sankhep roop de vich ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੌ ਸਾਧ ਸੰਗਤ ਜੀ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਗ੍ਰੰਥੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਬੜੇ ਪਿਆਰ ਵਾਲੇ ਨੇ, ਹਮੇਸ਼ਾ ਹੱਸ ਕੇ ਮਿਲਦੇ ਨੇ ਮੇਰੇ ਉਸਤਾਦ ਜੀ ਨੇ। ਅਤੇ ਮੈਨੂੰ ਯਾਦ ਆਇਆ ਤੋਂ 10 ਸਾਲ ਪਹਿਲਾਂ ਮੈਂ ਇਹਨਾਂ ਦੇ ਜਦੋਂ ਮੈਂ ਕੈਨੇਡਾ ਆਇਆ ਸੀ, ਗਿਆਨੀ ਜੀ ਹੋਰਾਂ ਕੋਲ ਅਸੀਂ ਜਾਂਦੇ ਹੁੰਦੇ ਸੀ ਸੇਵਾ ਕਰਨ ਵਾਸਤੇ। ਇਹਨਾਂ ਨੇ ਹੀ ਮੈਨੂੰ ਬਹੁਤ ਸਿੱਖਿਆਵਾਂ ਦਿੱਤੀਆਂ। ਸੋ ਅੱਜ ਜਿਹੜੇ ਮੈਂ ਸੇਵਾ ਨਿਭਾ ਰਿਹਾ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇਹਨਾਂ ਨੇ ਹੀ ਮੈਨੂੰ ਸਿਖਾਇਆ ਕਿ ਸਤਿਗੁਰਾਂ ਦਾ ਪ੍ਰਕਾਸ਼ ਕਿਵੇਂ ਕਰਨਾ। ਮੇਰੇ ਵਾਇਲਨ ਦੇ ਉਸਤਾਦ ਵੀ ਇਹੀ ਨੇ। ਸੋ ਆਓ ਤਾਂ ਇਹਨਾਂ ਪਾਸੋਂ ਵੀ ਆਪਾਂ 2 ਕੁ ਮਿੰਟ ਦੇ ਲਈ ਹਾਜ਼ਰੀ ਇਹਨਾਂ ਦੇ ਪਾਸੋਂ ਲਵਾਈਏ। ਸੋ ਆਓ ਤਾਂ ਇਹਨਾਂ ਪਾਸੋਂ ਆਪਾਂ ਵੱਡੇ ਬੁੱਲੇ ਵਿਚਾਰ ਸਰਵਣ ਕਰੀਏ। ਸੋ ਮੇਰੇ ਬੜੇ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਆਪ ਸੂ ਸੰਗਤਾਂ ਦੇ ਸਨਮੁੱਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਜੁੜ ਬੈਠੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਗੁਰੂ ਪਾਤਸ਼ਾਹ ਦੀ ਗੋਦ ਅੰਦਰ ਆਪਾਂ ਜੁੜ ਕੇ ਬੈਠੇ ਹਾਂ। ਸੋ ਸਤਿਗੁਰਾਂ ਦੀ ਮਿਹਰ ਦਾ ਸਦਕਾ ਅੱਜ ਬਲ ਪਰਿਵਾਰ, ਬੈਂਸ ਪਰਿਵਾਰ, ਤਿਨ੍ਹਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਹੋਏ ਹਨ। ਸੋ ਆਪ ਰਿਸ਼ਤੇਦਾਰ ਸੰਬੰਧੀ ਸਾਰੇ ਇੱਥੇ ਪਹੁੰਚ ਕੇ ਸਾਰੇ ਪ੍ਰੋਗਰਾਮ ਨੂੰ ਬਹੁਤ ਸੋਹਣਾ ਬਣਾਇਆ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਮੇਰੇ ਵੱਲੋਂ ਇਹੀ ਸਤਿਗੁਰਾਂ ਦੇ ਅੱਗੇ ਅਰਦਾਸ ਹੈ ਕਿ ਜੋ ਸੁਭਾਗ ਜੋੜੇ ਦੇ ਸ਼ੁਭ ਆਨੰਦ ਕਾਰਜ ਮਹਾਰਾਜ ਦੇ ਦਰਬਾਰ ਅੰਦਰ ਹੋਏ ਹਨ, ਸਤਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ਣ, ਇਹਨਾਂ ਦਾ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਨ, ਆਉਣ ਵਾਲਾ ਸਮਾਂ ਇਹਨਾਂ ਦਾ ਖੁਸ਼ੀਆਂ ਖੇੜਿਆਂ ਭਰਿਆ ਲਿਆਉਣ, ਹਰ ਕਾਰਜ ਦੇ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣ। ਸੋ ਦੋਹਾਂ ਪਰਿਵਾਰਾਂ ਦਾ ਸਤਿਗੁਰੂ ਜੀ ਮੇਲ ਮਿਲਾਪ ਇਸ ਤਰ੍ਹਾਂ ਹੀ ਬਣਾਈ ਰੱਖਣ। ਸੋ ਬਹੁਤ ਬਹੁਤ ਸਤਿਗੁਰਾਂ ਦਾ ਸ਼ੁਕਰਾਨਾ ਹੈ। ਸੋ ਪਹੰਦ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਹੋਣਾ ਨੇ ਬਹੁਤ ਹੀ ਸੁਰੀਲਾ ਕੀਰਤਨ ਕੀਤਾ। ਸਾਡੇ ਗੁਰੂ ਸਾਹਿਬ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਸਨ। ਸੋ ਉਸ ਰਵਾਇਤ ਨੂੰ ਇਹਨਾਂ ਨੇ ਮੁੱਖ ਰੱਖਦਿਆਂ ਹੋਇਆ ਤੰਤੀ ਸਾਜ਼ਾਂ ਦੇ ਨਾਲ ਬਹੁਤ ਹੀ ਸੋਹਣਾ ਕੀਰਤਨ ਕੀਤਾ। ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਾਡੇ ਪੰਥ ਦੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਪਮਾਲ, ਜੋ ਕਿ ਬੜੇ ਸੋਹਣੇ ਇਤਿਹਾਸਕਾਰ ਹਨ, ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਢਾਡੀ 12 ਇਤਿਹਾਸ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਕੇ ਗੁਰੂ ਮਹਾਰਾਜ ਦੇ ਨਾਲ ਜੋੜਦੇ ਹਨ। ਸੋ ਜਦੋਂ ਦਸ਼ਮੇਸ਼ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਆਰੰਭਤਾ ਹੋਈ ਹੈ ਉਦੋਂ ਤੋਂ ਹੀ ਇਹ ਸਾਡੇ ਪਾਸ ਆਉਂਦੇ ਹਨ। ਸੋ ਇਹਨਾਂ ਦਾ ਸੰਗਤਾਂ ਦੇ ਵਿੱਚ ਬਹੁਤ ਮਾਣ ਸਤਿਕਾਰ ਹੈ। ਸਤਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਣ। ਇਸੇ ਤਰ੍ਹਾਂ ਢਾਡੀ 12 ਜੋ ਢਾਡੀਆਂ ਦੀ ਪ੍ਰਥਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਰੰਭ ਕੀਤੀ, ਸੋ ਇਸ ਪ੍ਰਥਾ ਨੂੰ ਮੁੱਖ ਰੱਖਦਿਆਂ ਇਸੇ ਤਰ੍ਹਾਂ ਸੰਗਤਾਂ ਦਾ ਇਹ ਢਾਡੀ 12 ਸਰਵਣ ਕਰਵਾ ਕੇ, ਇਤਿਹਾਸ ਸਰਵਣ ਕਰਵਾ ਕੇ ਗੁਰੂ ਮਹਾਰਾਜ ਦੇ ਨਾਲ ਜੋੜਨ ਇਹਨਾਂ ਦਾ ਜਥਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ, ਮੇਰੀ ਇਹ ਅਰਦਾਸ ਹੈ। ਸੋ ਸਤਿਸੰਗਤ ਜੀਓ, ਜੋ ਅੱਜ ਬਲ ਪਰਿਵਾਰ ਅਤੇ ਬੈਂਸ ਪਰਿਵਾਰ ਦਾ ਸੁਮੇਲ ਹੋ ਰਿਹਾ ਹੈ, ਸੋ ਬਹੁਤ ਖੁਸ਼ੀ ਵਾਲੀ ਗੱਲ ਹੈ। ਸੋ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਾਡੇ ਸਤਿਕਾਰਯੋਗ ਹੈਰੀ ਬੈਂਸ ਹੁਣੀ ਬੜੇ ਵਧੀਆ ਲਫ਼ਜ਼ ਗਾਏ ਹਨ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਨੇ ਵੀ ਕਾਫੀ ਸਮਾਂ ਜੋ ਮਿਨਿਸਟਰ ਰਹੇ ਹਨ, ਸੇਵਾ ਕੀਤੀ ਹੈ ਸਿੱਖ ਸੰਗਤਾਂ ਦੀ, ਬੜੇ ਵਧੀਆ ਇੱਕ ਚੰਗੇ ਇਨਸਾਨ ਹਨ। ਸੋ ਸਤਿਸੰਗ ਜੀ, ਜਿੱਥੇ ਬਲ ਪਰਿਵਾਰ ਇੱਕ ਚੰਗਾ ਨੇਕ ਪਰਿਵਾਰ ਹੈ, ਸੁਲਝਿਆ ਹੋਇਆ ਪਰਿਵਾਰ ਹੈ, ਉੱਥੇ ਜੋ ਬੈਂਸ ਪਰਿਵਾਰ ਹੈ ਇਹਨਾਂ 'ਤੇ ਵੀ ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਸਾਡਾ ਪਿੰਡ ਬਿਲਕੁਲ ਵਸੀਮਾ ਲੱਗਦਾ, ਸਾਡੀ ਥੋੜ੍ਹੀ ਜਿਹੀ ਜ਼ਮੀਨ ਇਹਨਾਂ ਦੇ ਨਾਲ ਲੱਗਦੀ ਆ। ਮੈਂ ਨਿੱਕਾ ਹੁੰਦਾ ਇਹਨਾਂ ਦੇ ਘਰ ਜਾਂਦਾ ਰਿਹਾ। ਇਹ ਗੁਰਮਤਿ ਦੇ ਨਾਲ, ਗੁਰੂ ਮਹਾਰਾਜ ਦੇ ਨਾਲ ਪਰਿਵਾਰ ਜੁੜਿਆ ਹੋਇਆ ਹੈ। ਮੈਨੂੰ ਇੱਕ ਟਾਈਮ ਦੀ ਗੱਲ ਯਾਦ ਹੈ, ਇਹਨਾਂ ਦੇ ਘਰ ਸਮਾਗਮ ਹੁੰਦੇ ਰਹਿੰਦੇ ਸੀ, ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਮੈਂ ਵੀ ਉੱਥੇ ਗਿਆ। ਸਾਡੇ ਲਾਗੇ ਜਾਣ ਇੱਕ ਬਹੁਤ ਵੱਡਾ ਗੁਰਦੁਆਰਾ ਹੈ, ਉੱਥੇ ਦੇ ਸੰਚਾਲਕ ਬਾਬਾ ਜੀ ਜਵਾਲਾ ਸਿੰਘ ਜੀ ਆਏ, ਉਹਨਾਂ ਨੇ ਬਹੁਤ ਸੋਹਣੀ ਉੱਥੇ ਕਥਾ ਗੁਰਮਤਿ ਦੇ ਵਿਚਾਰ ਕਹੇ, ਬਹੁਤ ਸਾਰਿਆਂ ਨੂੰ ਚੰਗਾ ਲੱਗਾ, ਇੱਕ ਚੰਗਾ ਗੁਰੂ ਮਹਾਰਾਜ ਦਾ ਸੰਦੇਸ਼ ਦਿੱਤਾ। ਸੋ ਇੱਕ ਬਹੁਤ ਹੀ ਇਹ ਸੋਹਣਾ ਚੰਗਾ ਪਰਿਵਾਰ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ। ਜੁੜ ਜਾਣ ਦੇ ਨਾਲ ਹੀ ਇਹ ਚੰਗਾ ਜੀਵਨ ਹੈ ਜੀਵ ਦਾ। ਜਦੋਂ ਆਪਾਂ ਗੁਰੂ ਮਹਾਰਾਜ ਤੋਂ ਦੂਰ ਹੋ ਜਾਂਦੇ ਹਨ, ਪਾਤਸ਼ਾਹ ਦਾ ਫਰਮਾਨ ਹੈ, ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਜਦੋਂ ਪਾਤਸ਼ਾਹ ਦੇ ਨਾਮ ਦੇ ਨਾਲੋਂ ਦੂਰ ਚਲੇ ਜਾਂਦੇ ਹਾਂ, ਇੱਕ ਦੁੱਖਾਂ ਦਾ ਸ਼ਿਕਾਰ ਬਣ ਜਾਂਦੇ ਹਾਂ। ਪਾਤਸ਼ਾਹ ਦੀ ਇਸ ਪਰਿਵਾਰ 'ਤੇ ਬੜੀ ਮਿਹਰ ਹੈ, ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਹਨ, ਸਾਰੇ ਭਰਾਵਾਂ ਦਾ ਆਪਸੀ ਬੜਾ ਪਿਆਰ ਇਤਪਾਕ ਹੈ। ਇੱਥੇ ਕੈਨੇਡਾ ਦੇ ਵਿੱਚ ਇਹਨਾਂ ਨੇ ਬੜੀਆਂ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ। ਸੋ ਇਹੀ ਅਰਦਾਸ ਹੈ ਕਿ ਦੋਹਾਂ ਪਰਿਵਾਰਾਂ ਦਾ, ਬੱਚਿਆਂ ਦਾ ਆਪਸੀ ਮੇਲ ਮਿਲਾਪ ਬਣਾਈ ਰੱਖਣ, ਚੜ੍ਹਦੀਆਂ ਕਲਾਂ ਕਾਰਨ ਸਾਰੇ ਪਰਿਵਾਰਾਂ 'ਤੇ ਸੁੱਖ ਸ਼ਾਂਤੀ ਵਰਤਾਉਣ। ਸੋ ਗਿਆਨੀ ਜੀ ਹੁਣਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਬਹੁਤ ਸੋਹਣਾ ਇਸ ਸਟੇਜ ਦੀ ਕਾਰਵਾਈ ਨੂੰ ਨਿਭਾਇਆ ਹੈ। ਸੋ ਬਹੁਤ ਹੀ ਸੁਲਝੇ ਹੋਏ ਗਿਆਨੀ ਹਨ, ਇਹਨਾਂ ਨੇ ਇੰਗਲਿਸ਼ ਦੇ ਵਿੱਚ ਵੀ, ਜੋ ਕਿ ਸਾਡੇ ਬੱਚੇ ਇੰਗਲਿਸ਼ ਵਿੱਚ ਇੱਥੇ ਜੋ ਪੈਦਾ ਹੋਏ ਹੈ, ਇੰਗਲਿਸ਼ ਜ਼ਿਆਦਾ ਜਾਣਦੇ ਹਨ, ਬੜਾ ਐਕਸਪਲੇਨ ਉਹਨਾਂ ਨੇ ਕੀਤਾ ਇੰਗਲਿਸ਼ ਦੇ ਵਿੱਚ। ਸੋ ਉਹਨਾਂ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਰੱਖਣ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਸਾਰੇ ਗਿਆਨੀ ਜੀ, ਇੱਥੇ ਦੀ ਮੈਨੇਜਮੈਂਟ, ਹਰਭਜਨ ਸਿੰਘ ਜੀ ਅੜਵਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਬਹੁਤ ਹੀ ਉਹਨਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੈ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ ਹੈ। ਅੰਤ ਵਿੱਚ ਮੈਂ ਇਹੀ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਹੋਏ ਹਨ, ਗੁਰੂ ਪਾਤਸ਼ਾਹ ਨੇ ਅਤੇ ਮੇਰਾ ਭਰਿਆ ਹੱਥ ਰੱਖਣ, ਬਾਣੀ ਨਾਲ ਜੁੜੇ ਰਹਿਣ। ਸੋ ਆਉਣ ਵਾਲਾ ਸਤਿਗੁਰੂ ਜੀ ਸਮਾਂ ਅਤੇ ਸੁੱਖਾਂ ਭਰਿਆ ਲਿਆਉਣ, ਬੈਂਸ ਪਰਿਵਾਰ ਬਲ ਪਰਿਵਾਰ ਦਾ ਪਿਆਰ ਬਣਾਈ ਰੱਖਣ, ਇਹੀ ਅਰਦਾਸ ਹੈ। ਸੋ ਸਾਰੇ ਰਿਸ਼ਤੇਦਾਰ ਸੰਬੰਧੀ ਜੋ ਵੀ ਇਸ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਪਹੁੰਚੇ ਹਨ, ਬੜਾ ਸੋਹਣਾ ਪ੍ਰੋਗਰਾਮ ਨੂੰ ਬਣਾਇਆ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਹਨਾਂ ਨੂੰ ਵੀ ਸਦਾ ਸਿਹਤ ਜਾਬੀ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਸਵਾਉ ਸਤਿਸੰਗ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦੀ ਦੇ ਸੰਗਤਾਂ ਨੇ ਪ੍ਰਾਪਤ ਕਰਨੀ ਹੈ। ਅਤੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਪਰਿਵਾਰ ਵੱਲੋਂ ਬੜੇ ਹੀ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਹੈ, ਆਪ ਨੂੰ ਸੰਗਤਾਂ ਨੇ ਛਾਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਆਪ ਨੂੰ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਕਿਸੇ ਵੀ ਮਾਈ ਭਾਈ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਨਹੀਂ ਮਾਰਨੀਆਂ, ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ, ਅਤੇ ਮਹਾਰਾਜ ਵੱਲ ਪਿੱਠ ਨਹੀਂ ਕਰਨੀ। ਇਸ ਕਰਕੇ ਬੜੇ ਪਿਆਰ ਦੇ ਨਾਲ ਦੇਗ ਲੈ ਕੇ ਨਮਸਕਾਰ ਕਰਕੇ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆ ਕੇ ਆਪਣੇ ਆਪਣੇ ਸਥਾਨਾਂ ਪਰ ਸਜੇ ਸੀ, ਉਸੇ ਤਰੀਕੇ ਦੇ ਨਾਲ ਨਮਸਕਾਰ ਕਰਕੇ ਆਪਾਂ ਵਾਕਆਊਟ ਕਰੀ ਜਾਣਾ। ਥੱਲੇ ਚੱਲ ਕਰਕੇ ਵਧਾਈਆਂ ਸਾਂਝੇ ਕਰ ਲੈਣੇ ਨੇ, ਬਟ ਪਲੀਜ਼ ਥਾਈ ਟੂ ਵਾਰੀਅਰ ਇਨ ਦਾ ਮੇਨ ਹਾਲ। ਸੋ ਇਹ ਚੀਜ਼ ਮੇਰੀ ਬੇਨਤੀ ਜਿਹੜੀ ਹੈ ਆਪ ਨੂੰ ਸੰਗਤਾਂ ਨੇ ਜ਼ਰੂਰ ਪ੍ਰਵਾਨ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ, ਦੋਨਾਂ ਹੀ ਪਰਿਵਾਰਾਂ ਦਾ ਅਤੇ ਸਮੁੱਚੀ ਜੋ ਸਾਧ ਸੰਗਤ ਹੈ ਤਿਨ੍ਹਾਂ ਦਾ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆ, ਅਤੇ ਲੱਖ ਲੱਖ ਵਧਾਈਆਂ। ਸੋ ਥੈਂਕ ਯੂ ਸੋ ਮੱਚ ਐਵਰੀਬਾਡੀ ਫੋਰ ਬੀਂਗ ਹੇਅਰ, ਬੈਸਟ ਵਿਸ਼ਿਸ ਟੂ ਦ ਲਵਲੀ ਕਪਲ, ਐਂਡ ਗੋਡ ਬਲੈਸ ਯੂ ਬੋਥ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂਅਰ ਹਸਬੈਂਡ ਐਂਡ ਵਾਈਫ, ਸੋ ਗੁੱਡ ਲੱਕ ਫੋਰ ਦ ਫਿਊਚਰ। ਸੋ ਸਾਰੀ ਸੰਗਤ ਦਾ ਧੰਨਵਾਦ, ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੱਕ ਨੀ ਨੇਕਾਂ ਭੁੱਲਾਂ ਹੋਈਆਂ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਇਆ ਕਰਤ ਕਮਾਵ ਦੇ ਜਵ ਰਾਖੇ ਤਿਵੇਂ ਰਹਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣੇ ਨੀ ਤਾਣੇ ਤੈਸ ਸਾਸ ਗ੍ਰਹਿ ਸਦਾ ਮਨ ਵਸੇ ਜਮ ਜੋਹੇ ਨਾ ਸਕੈ ਤੈਸ ਨਾਨਕ ਮਨ ਤਨ ਜਿਸ ਪ੍ਰਭ ਵਸੇ ਹੋ ਸਤਿਗੁਰ ਬਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਖ ਭਣਿਆ ਬਹੁਤ ਵਡਿਆਈ ਆ ਸਹਿਬੇ ਨੈ ਜਾਹੀ ਗਣੀਆਂ ਸੱਚ ਸਹਿਤ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਖਸ ਮਿਲਾਇਨ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਿਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵੜ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋਹਣ ਨ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹੇ ਸਤਿਗੁਰ ਬਖਸ਼ ਲੈ ਸਤਸੰਗਤ ਨਾਲ ਲਾਵੇ ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਿਆ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੀਏ ਤਿਸਨਾ ਭੁੱਖ ਹਰ ਉਤਰੇ ਜਿਤ ਮਿਲੀਏ ਤਿਸਨਾ ਭੁੱਖ ਉਤਰੇ ਹਰ ਸਾਨ ਧੜਿਆਵੇ ਨਾਨਕ ਇਹੋ ਆਚਰਜ ਦੇਖੋ ਮੇਰੇ ਹਰ ਸੱਚੇ ਸਾਹਕ ਆ ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੇ ਸੁੱਧ ਬਿਲਾਵਲ ਬਾਣੀ ਭਗਤ ਕਬੀਰ ਕੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਏ ਸੰਸਾਰ ਪੇਖ ਨਾ ਰਹਿ ਨਾ ਕਉ ਭਈ ਹਰੇ ਸੂਦੇ ਸੂਦੇ ਰੇਗ ਚਲਹੋ ਤੁਮ ਨਦਰ ਕੁਦਾ ਕਾਦ ਵਈ ਹਰੇ ਰਹਾਓ ਬਾਰੇ ਬੂਡੇ ਤਰਨੇ ਪਈਆ ਸਭੂ ਜਮ ਲੈ ਜਈਆ ਰੇ ਮਾਨਸ ਵਪਰਾ ਮੂਸਾ ਕੀ ਨੋ ਮੀਚ ਬਲਈਆ ਖਈਆ ਰੇ ਧਨਵੰਤਾ ਯਰ ਨਿਰਧਨ ਮਾਨੀ ਤਾਂ ਕੀ ਕਛੂ ਨ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਹੇ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤ ਹੋ ਮਿਲੇ ਹੈ ਸਾਰਗ ਪਾਣੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨੀ ਜਾਨੂ ਹਰ ਗੁਣ ਕਥਤ ਸੁਨਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਨੀ ਮੈਂ ਬੌਰਾ ਮੈਂ ਬਿਗਰਿਓ ਬਿਗਰੇ ਮਤੇ ਔਰਾ ਰਹਾਉ ਆਪ ਨਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੁਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਨੇ ਆਪ ਪਛਾਨੇ ਤਾਂ ਏਕੈ ਜਾਨੇ ਅਭੇ ਨਾ ਮਾਤਾ ਸੋ ਕਬੂ ਨਾ ਮਾਤਾ ਕਹਿ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਹਿਓ ਤਾਜਬਨ ਖੰਡ ਜਾਈਏ ਚੁਣ ਖਾਈਏ ਕੰਧਾ ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਧਰੋ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਓ ਵਿਖੇ ਵਿਖੇ ਕੀ ਵਾਸਨਾ ਤਜੀਏ ਨਹਿ ਜਾਈ ਅਨੇਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਣ ਗਿਆ ਕਿਸ਼ ਕੀਆ ਨਾ ਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ ਕਹੁ ਕਬੀਰ ਮੇਰੇ ਵਾਦਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ ਬਿਲਾਵਲ ਨੈ ਤੁਠ ਕੋਰੀ ਗਾਗਰ ਆਨੇ ਲੀਪਤ ਜੀਓ ਗਇਓ ਤਾਨਾ ਬਾਨਾ ਕਛੂ ਨਾ ਸੂਜੇ ਹਰ ਹਰ ਰਸ ਲਪਟਾਇਓ ਹਮਾਰੇ ਕੁਲ ਕੋਹਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਿਪੂਤੇ ਤਬ

ਪਰ ਸਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਣਹਦ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਧਰੂ ਪ੍ਰਹਲਾਦ ਨਿਵਾਜਾ ਬੇਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨ ਕੀਨੀ ਹੋ ਅਭਿਮਾਨ ਟੇਡ ਪਗਰੀ ਰਹਾਓ ਅਮਰ ਜਾਣ ਸੰਚੀ ਇਹ ਕਾਇਆ ਇਹ ਮਿੱਠਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਦਿਕ ਤੋਹੇ ਸਾਧਨੀ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬੇਨਤੀ ਸੁਣਿਓ ਮਤ ਘਾਲੋ ਜਮਕੀ ਖਬਰੀ ਬੇਲਾਵਲ ਦਰਮਾ ਦੇ ਠਾਡੇ ਦਰਬਾਰ ਤੁਜਮਨ ਸਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਓ ਤੋਮ ਧਨ ਧਨੀ ਉਦਾਰ ਤਿਆਗੀ ਸ੍ਰਵਣਨ ਸੁਣੀਅਤ ਸੋਜਸ ਤੁਮਾਰ ਬਾਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪਸ ਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਿ ਵੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇ ਤਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਪ੍ਰਮਕੇ ਭਾਏ ਭਵੇ ਭੇਖਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਾਪਟ ਨਿਤ ਹਰ ਭਜ ਬਵਰੇ ਰਹਾਓ ਜਹ ਤੂੰ ਜਾਚੇ ਸੋਤਰੈ ਪਵਨ ਭੋਗੀ ਕਹਿ ਕਬੀਰ ਕੇ ਸੌ ਜਗ ਜੋਗੀ ਬੇਲਾਵਲ ਇਨ ਮਾਇਆ ਜਗਦੀਸ ਗਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕੋ ਜਨ ਕਹਾ ਕਰਹਿ ਬੇਚਾਰੇ ਰਹਾਓ ਤ੍ਰਿਗ ਤਾਨ ਤ੍ਰਿਗ ਧਨ ਤ੍ਰਿਗ ਹੇ ਮਾਇਆ ਤ੍ਰਿਗ ਤ੍ਰਿਗ ਮਤ ਮਤ ਫਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆਪ ਬਚਨੀ ਕਿਆ ਖੇਤੀ ਕਿਆ ਲੇਵਾ ਦੇਈ ਪਰ ਪੰਜ ਝੂਠ ਗਵਾਨਾ ਕਹਿ ਕਬੀਰ ਤੇ ਅੰਤ ਬਿਗੂ ਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਸ਼ੇ ਕਮਲੇ ਅਨੂਪ ਪਰਮ ਜੋਤ ਪਰ ਖੋਤਮੋ ਜਾ ਕੇ ਰੇਖ ਨਾ ਰੂਪ ਰੇ ਮਨ ਹਰ ਭਜ ਭਰਮ ਤਜੋ ਜਗ ਜੀਵਨ ਰਾਮ ਰਹਾਓ ਆਪਤ ਕਛੂ ਨਾ ਦੀਸੀ ਨੈ ਦੀਸੇ ਜਾਤ ਜਹਿ ਉਪਜੇ ਬਿਨਸੇ ਤਹੀ ਜੈਸੇ ਪੁਰਬਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹਾਓ ਕਾਸੀ ਤੇ ਧੁਨ ਉਪਜੇ ਧੁਨ ਕਾਸੀ ਆਈ ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ ਤਰਕੁੱਟੀ ਸੰਦ ਮੈਂ ਪੇਖਿਆ ਘਟ ਹੋ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਸਮਾਨਾ ਕਹੁ ਕਬੀਰ ਅਬ ਜਾਣਿਆ ਗੋਬਿੰਦ ਬਨਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੇ ਬਸੇ ਸੋ ਜਨ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨਾਉ ਨੇਤਾ ਕੇ ਸਹਿਜ ਸਹਿਜ ਜਾ ਬੋਲੈ ਦੇਵ ਰਹਾਓ ਤਾਹੇ ਮਤ ਜੋ ਸਾ ਮੈਂ ਪੇਖੈ ਕੁਟਲ ਗਾਂਠ ਜਮ ਖੋਲੈ ਦੇਵ ਬਾਰੰਬਾਰ ਮਾਇਆ ਤੇ ਅੜਕੇ ਲੈ ਨਰਜਾ ਮਨ ਤੋਲੈ ਦੇਵ ਜੈ ਹੋ ਜਹਿ ਤਹੀ ਸੁਖ ਪਾਵੇ ਮਾਇਆ ਤਾਸ ਨ ਚੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗਰਦੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗਰਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉਂ ਜੀਓ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ ਅਸਤ ਦਸਾ ਸਿੱਧ ਕਰ ਤਲੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਣ ਨਾਹੀ ਪਾਰ ਊਚ ਨੀ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਬੋ ਕਾਏ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੈ ਬਿਲਾਵਲ ਜਿਹੇ ਕੁਲ ਸਾਧ ਬੈਸਨੋ ਹੋਏ ਵਰਨ ਅਬਰ ਰੰਕਨੀ ਈਸਰ ਵਿਮਲ ਬਾਸ ਜਾਣੀਏ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦਰ ਖੱਤਰੀ ਡੋਮ ਝੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਉਠਾਓ ਧਨ ਪਨੀਤ ਕੁਟੰਬ ਸਭ ਲੋਏ ਜਿਨ ਪੀਆ ਸਾ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪੂਰਨ ਪਾਤ ਰਹੇ ਜਲ ਸਮੀਪ ਪਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਪ ਕੰਨਿਆ ਕੇ ਕਾਰਨੇ ਇੱਕ ਭਿਆ ਭੇਖਤਾਰੀ ਕਾਮਾਰਥੀ ਸੋ ਅਰਥੀ ਬਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਕੋ ਕਰਮ ਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੁੰਬਕ ਗ੍ਰਾਸੇ ਰਹਾਓ
एक बूंद जल कारने चात्रिक दुख पावे।

0: प्राण गए सागर मिले फुन काम ना आवे। प्राण जो थाके थर नहीं कैसे बिरमावो, बूढ़ मुए नौका मिले को काहे चढ़ावो। मैं नहीं किस हो नहीं किस आहे न मोरा, अवसर लज्जा राख ले हो सदना जन तोरा। एक ओंकार सतनाम करता पुरख निरपौ निर्वैर, अकाल मूर्त युनि सैपंगुर प्रसाद। राग गोंड चौप दे महला चौथा कर पहला, जे मन चित आस रखे हरि ऊपर ता मन चिंदे अनेक अनेक फल पाई। हर जाने सब कुछ जो जिए वरते, प्रभ का लिया किसे का एक तिल ना गवाई। हर तिसकी आस की जे मन मेरे, जो सामे स्वामी रहा समाई। मेरे मन आसा कर जगदीश गुसाई, जो बिन हर आस अवर काहू की जैसा नैफल आस सब व्यर्थी जाई रहाओ। जो दिसे माया मुकुटंब सब मत तिसकी आस लग जन्म गवाई। इनके किश हाथ नहीं कहा करे यह बपड़े, इनका वाहिया काशना वसाई। मेरे मन आस कर हर प्रीतम अपने की, जो तुझ तारे तेरा कुटंब सब छड़ाई। जे किस आस अवर करे परमित्री, मत तू जाने तेरे किते कम आई। यह आस परमित्री पाओ दूजा है, खिन में झूठ बिनस सब जाई। मेरे मन आसा कर हर प्रीतम साचे की, जो तेरा कालिया सब थाए पाई। आसा मनसा तेरी मेरे स्वामी, जैसी तू आस करावे तैसी को आस कराई। किस किसी के हाथ नहीं मेरे स्वामी, ऐसी मेरे सतगुर बूझ बजाई। किस किसी के हाथ ना ही मेरे स्वामी, ऐसी मेरे सतगुर बूझ बजाई। जन नानक की आस तू जाने, हर दर्शन देख हर दर्शन तृप्ताई। गौण महला पंजवा, ऐसा हर सेविये नित त्याइये, जो खिन में किलवक सब करे बिनासा। जे हर त्याग अवर की आस की जे, ता हर नैफल सब काल गवासा। मेरे मन हर सेवो सुखदाता स्वामी, जस सेविये सब भुख लहासा। मेरे मन हर ऊपर की जय प्रवासा, जय जाइए तै नाल मेरा स्वामी। हरे अपनी पैज रखे जनदासा रहाओ। जे अपनी बिरथा कहो अवरा पहता, आगे अपनी बिरथा बहु बहुत कडासा। अपनी बिरथा कहो हर अपने स्वामी, पह जो तुमरे दुख तत्काल कटासा। सो ऐसा प्रभ छोड़ अपनी बिरथा, अवरा पह कहिए अवरा पह कह मन लाज मरासा। जो संसारे के कुटा मित्र पाई दी से, मन मेरे ते सब अपने सुआए मिलासा। जित दिन उनका सुआव होए न आवे, तित दिन नेड़े को न टुकासा। मन मेरे अपना हर सेव दिन राती, जो तुद अप करे दुख सुखासा। तिसका प्रवासा क्यों कर की जे मन मेरे, जो अंति और सर रख न सखासा। हर जप मंत गुर उपदेश लै जापो, तने अंत छिड़ाए जिन हर प्रीत चितासा। जन नानक अंदन नाम जपो हर संतो, ए छूटन का साचा प्रवासा। गूण महला चौथा, हर सिमरत सदा होए आनंद सुख अंतर सान शीतल मन अपना। जैसे सख्त सूरबौ जलता, गुरसास देखे लह जाए सब तपना। मेरे मन आंदन त्याए नाम हर जपना, जहाँ कहा तो राखे सब ठाई। सो ऐसा प्रभ सेव सदा तू अपना रहाओ। जा मैं सब निदान सो हर जप मन मेरे, गुरमुख खोज लहो हर रतना। जिन हर त्याया तिन हर पाया, मेरा स्वामी तिनके चरण मलो हर दसना। शब्द पछाण राम रस पावो, ओह ऊतम संत भयो बड़ बड़ना। तिस जन की वड़ियाई हर आप वधाई, ओहो कटे न किसे की कटाई। एक तिल तिल तिलना जिस ते सुख पावे मन मेरे, सो सदा त्याए नित कर जुरना। जन नानक को हरदान एक दीजे, नित बसे हृदय हरि मोहे चरना। गोंड महला चौथा, जितने साहा पात सा उमराव सिकदार चौधरी। सा मिथ्या झूठ पाव दूजा जान, हर विनाशी सदा थर नैचल। तिस मेरे मन भज परवान, मेरे मन नाम हरि भज सदा दीवान। जो हर महल पावे गुरबचनी, तिस जेवड़ अवर नाही किसे दा तान। रहाओ जितने तलवंत कुलवंत मिलखवंत दीसे मन मेरे, सब बिनस जाहे जो रंग कुसंभ कचान। हर सत निरंजन सदा सेव मन मेरे, जित हर दरगे पावे तू मान। ब्राह्मण खत्री सूद वैस चार वर्ण चार आश्रम है, जो हर त्यावै सो प्रदान। ज्यो चंदन निकट वसे हिरण बपड़ा, त्यो सतसंगत मिल पतित परवान। ओह सब ते ऊंचा सब ते सूचा, जाके हिरदे वसिया भगवान। जन नानक तिसके चरण पखाले, जो हर जान नीच जात सेवकान। गूण महला चौथा, हर अंतरयामी सब ते वरते जेहा हर कराए तेहा को करइए सो ऐसा हर सेव सदा मन मेरे जो तुदनो सब दूर रख लइए मेरे मन हर जाप हर नित पढ़ाइए हर बिन को मार जी वाल ना साके ता मेरे मन कायत कड़ाइए रहाओ हर परपंच किया सब करते विच आपे अपनी जोत तरइए हर एको बोले हर एक बुलाए गुर पूरे हर एक दिखाइए हरे अंतर नाले बाहर नाले कौत इस पासों मन क्या चोराइए नह कपट सेवा कीजे हर केरी ता मेरे मन सर्व सुख पइए जिस दे वास सब कुछ सो सब दू वड्डा सो मेरे मन सदा त्याइए जन नानक सो हर नाल है तेरे हर सदा त्याए तू दुद लै छिड़ाइए गोंड महला चौथा हर दासन को मेरा मन बहुत आपते ज्यो त्रिखा वंत बिन नीर मेरे मन प्रेम लगो हर तीर हमरी बेदन हर प्रभ जाने मेरे मन अंतर की पीर रहाओ मेरे हर प्रीतम की जो कोई बात सुनावे सो भाई सो मेरा वीर मिल मिल सखी गुण कहो मेरे प्रभ के ले सतगुर की मत तीर जन नाने की हर आस पजावो हर दर्शन सांत शरीर शक्का एक राग गूंड महला पंजवां चौप दे कर पहला एक ओंकार सतगुर प्रसाद सब करता सब भुगता रहाओ सुनतो करता पेखत करता दृष्टो करता दृष्टो करता ओपत करता परलो करता व्यापत करता लिप्तो करता भगतो करता मूजत करता आपद करता जात भी करता निर्गुण करता सरगुण करता गुरप्रसाद नानक समदृष्टा गूंड महला पंजवां फाक्यो मीन कपे की न्याई तो उर्जरे हो को संभाले पग तहरे सास लिखे लै तो उदरे हर गुण गाय ले मन सामझ छोड़ अवायले अपने रहन को ठौर न पावे काहे पर कह जायले रहाओ जो मैगल इंद्री रस प्रेरियो तू लाग प्रयो को टांबाइले जो पंखी एकत्र होए फिर बिछरे थिर संगत हर हर त्यायले जैसे मीन रसन साद बिनस्यो ओ मूठो मूड़ लवायले तू होआ पंचवास वैरी कै छूटे पर सरनाइले ओहो कृपाल दीन दुख पंजन सब तुमरे जी जनताइले पावो दान सदा दर्स पेखा मिल नानक दास दसाइले राग गूंड महला पंजवां चौप दे कर दूजा एक ओंकार सतगुर प्रसाद जी प्राण किए जन साज माटी मह जोत रखी नीवाज बर्तन को सब किश भोजन पोगाए सो प्रभ तज मूड़े कत जाए पार ब्रह्म की लागो सेव गुरते सुजय निरंजन देव रहाओ जन किए रंग अनेक प्रकार ओपत परलो निमख मजार जाकी गतमत कही न जाए सो प्रभ मन मेरे सदा त्याए आए न जावे नहचल तनी बेअंत गुना ताके केतक गणी लाल नाम जाके भरे भंडार सगल कटा देवे आधार सत पुरख जाको है नाओ मिटहे कोटक निमख जस गाओ बाल सिखाई भगतन को मीत प्राण आधार नानक हित चीत गुण महला पंजवां नाम संग की नो व्यवहार नामो ही इस मन का आधार नामो ही चित कीनी ओट नाम जपत मिट है पव कोट रास दिए अरहे को नाम मन का इष्ट गुरसंग ध्यान रहाओ नाम हमारे जी की रास नामो संगी जत कत जात नामो ही मन लागा मीठा जल थल सामे नामो डीठा नामे दर्घ है मखुजले नामे सगले कल उदरे नाम हमारे कार्ज सीध नाम संगे हे मनुआ गीत नामे ही हम निरपो पाए नामे आमन जान रहे गुरपुरे मेले गुणतास कहो नानक सुख सहज निवास गुण महला पंजवां निमाणे को जो दे तो मान सगल भूखे को करता दान गर्भ कूर में राखन हार तिस ठाकर को सदा नमस्कार ऐसो प्रभ मन माहे त्याए काटे अवगढ़ जत कते सहाय रहाओ रंग कराओ जाके एक समान कीट हस्त सगल पुराण बियो पूछना मसला तरे जो किश करे सो आपे करे जाका अंत न जानस कोए आपे आप निरंजन सोए आप आकार आप निरंकार घट घट घट सब घट आधार नाम रंग भगत पै लाल जास करते संत सदा निहाल नाम रंग जन रहे अगाए नानक तिन जन लागे पाए गूंड महला पंजवां जाके संग हुमन निर्मल जाके संग हर हर सिमरन जाके संग किलवे खोए नास जाके संग हृदय प्रगास से संतन हर के मेरे मीत केवल नाम गाइए जाके नीत रहाओ जाके मंत्र हर हर मन वसै जाके उपदेश परम पौ नसै ਜਾ ਕੈ ਕੀਰਤ ਨਿਰਮਲ ਸਾਰ, ਜਾ ਕੀ ਰੀਨ ਬਾਂਛੇ ਸੰਸਾਰ, ਕੋਟ ਪਤਿਤ ਜਾ ਕੇ ਸੰਗ ਉਦਾਰ, ਏਕ ਨਿਰੰਕਾਰ ਜਾ ਕੇ ਨਾਮ ਆਧਾਰ, ਸਰਬ ਜੀਆਂ ਕਾ ਜਾਨੇ ਪਿਓ, ਕਿਰਪਾ ਨਿਦਾਨ ਨਿਰੰਜਨ ਦਿਓ, ਪਾਰ ਬ੍ਰਹਮ ਜੈ ਭਈ ਕਿਰਪਾਲ, ਤਬ ਭੇਟੇ ਗੁਰਸਾਦ ਦਇਆਲ, ਦਿਨ ਰਹਿਣ ਨਾਨਕ ਨਾਮ ਧਿਆਏ, ਸੂ ਸਹਿਜ ਆਨੰਦ ਹਰਨਾਏ। ਗੁਣ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਭੁਲੈ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ, ਰਹਾਉ ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਵੀ ਅੰਤ ਵਡਾਈ, ਗੁਰ ਪ੍ਰਸਾਦ ਊਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਯੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਭਾਈ। ਗੁਣ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ, ਰਹਾਉ ਗੁਰ ਚਰਨੀ ਜਾ ਕਾ ਮਨ ਲਾਗੈ, ਦੁਖ ਦਰਦ ਭ੍ਰਮਤਾ ਕਾ ਭਾਗੇ, ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ, ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ, ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ, ਗੁਰ ਕਾ ਸੇਵਕ ਦਹਿ ਦਿਸ ਜਾਪੈ, ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਕਹੁ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾ ਕਾ ਮਨ ਲਾਗ। ਗੁਣ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦਿਓ ਲਖ ਅਪਿਓ, ਸਰਬ ਪੂਜ ਚਰਨ ਗੁਰ ਸਿਓ, ਗੁਰਬਿਨ ਅਵਰ ਨਾਹੀ ਮੈਂ ਥਾਓ, ਅਣਦਿਨ ਜਪੋ ਗੁਰੂ ਗੁਰ ਨਾਉ, ਰਹਾਓ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਗੁਰ ਕੀ ਸਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਭਉ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮਹਿ ਗੁਰਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਏ ਵਡਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ, ਗੁਰ ਕਾ ਸ਼ਬਦ ਨਾ ਮੇਟੇ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੁਣ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਰਾਮ ਰਾਮ ਪ੍ਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਭ ਰਹਿਓ ਸਮਾਏ, ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ, ਰਹਾਉ ਰਾਮ ਰਾਮ ਧਨ ਸੰਚ ਭੰਡਾਰ, ਰਾਮ ਰਾਮ ਕਰ ਆਹ ਰਾਮ ਰਾਮ ਰਾਮ ਕਰ ਆਹਾਰ, ਰਾਮ ਰਾਮ ਵੀਸਰ ਨਹੀਂ ਜਾਏ, ਕਰ ਕਿਰਪਾ ਗੁਰਦੀਆ ਬਤਾਏ, ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲਿਵ ਲਾਏ, ਰਾਮ ਰਾਮ ਜਬ ਨਿਰਮਲ ਭਏ, ਜਨਮ ਜਨਮ ਕੇ ਕਿਲ ਵਿਖ ਗਏ, ਰਮਤ ਰਾਮ ਜਨਮ ਮਰਨ ਨਿਵਾਰੇ, ਉਚਿਤ ਰਾਮ ਭੈ ਪਾਰ ਉਤਾਰੇ, ਸਭ ਤੇ ਊਚ ਰਾਮ ਪ੍ਰਗਾਸ, ਨਿਸਬਾਸਰ ਜਪ ਨਾਨਕ ਦਾਸ। ਗੁਣ ਮਹੱਲਾ ਪੰਜਵਾਂ, ਉਨ ਕੋ ਖਸਮ ਕੀਨੀ ਠਾਖਾਰੇ, ਦਾਸ ਸੰਗ ਤੇ ਮਾਰ ਵਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਰਹਾਉ ਜਗਤ ਪਾਸਤੇ ਲੇ ਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ, ਲੂਟ ਲਹੇ ਸਾਗਤ ਪਦ ਖੋਵੈ, ਸਾਧ ਜਨਾ ਪਗ ਮਲ ਮਲ ਧੋਵੈ, ਪੰਜ ਪੂਤ ਜਣੇ ਇੱਕ ਮਾਏ, ਉਤਪੁਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕੇ ਸੰਗ ਰਚ ਰਸੇ, ਇਨਕੋ ਛੋੜੂ ਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸਕੇ ਸੇਤਨ ਰਖੇ ਹਟਾਏ, ਕਹੁ ਨਾਨਕ ਭਗਤ ਪ੍ਰਭ ਸਾਰ, ਬਿਨ ਭਗਤੀ ਸਭ ਹੋਏ ਖੁਆਰ। ਗੁਣ ਮਹੱਲਾ ਪੰਜਵਾਂ, ਕਾਲ ਕਲੇਸ਼ ਮਿਟੇ ਹਰਨਾਏ, ਦੁੱਖ ਬਿਨ ਸੇ ਸੋ ਕੀ ਨੂੰ ਠਾਓ, ਜਪ ਜਪ ਅੰਮ੍ਰਿਤ ਨਾਮ ਅਗਾਏ, ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਪਾਰ ਭਰੇ, ਜਨਮ ਜਨਮ ਕੇ ਪਾਪ ਹਰੇ, ਰਹਾਓ ਗੁਰ ਕੇ ਚਰਨ ਹਿਰਦੇ ਉਰਤਾਰੇ, ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਰਨ ਸਭ ਮਿਟੀ ਉਪਾਦ, ਪ੍ਰਭ ਸਿਉ ਲਾਗੀ ਸਹਿਜ ਸਮਾਧ, ਥਾਨ ਥਨੰਤਰ ਏਕੋ ਸੁਆਮੀ, ਸਗਲ ਘਟਾਕਾ ਅੰਤਰ ਜਾਮੀ, ਕਰ ਕਿਰਪਾ ਜਾ ਕੋ ਮਤ ਦੇ, ਆਠ ਪੈਰ ਪ੍ਰਭ ਕਾ ਨਾਉ ਲੇ, ਜਾ ਕੇ ਅੰਤਰ ਵਸੇ ਪ੍ਰਭ ਆਪ, ਤਾ ਕੇ ਹਿਰਦੇ ਹੋਏ ਪ੍ਰਗਾਸ, ਭਗਤ ਪਾਏ ਹਰ ਕੀਰਤਨ ਕਰੀਏ, ਜਪ ਪਾਰ ਬ੍ਰਹਮ ਨਾਨਕ ਨਿਸਤਰੀਏ। ਗੁਣ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਇਸ ਤਨ ਤੇ ਮਾਰ, ਹੋਏ ਰਹੀਏ ਸਗਲ ਕੀ ਰੀਨਾ, ਘਟ ਘਟ ਰਮਈਆ ਸਾਹਿਬ ਮੈਂ ਚੀਨਾ, ਇਨ ਬਿਦ ਰਮਹੋ ਗੋਪਾਲ ਗੋਬਿੰਦ, ਤਾਨ ਧਨ ਕਾ ਪ੍ਰਭ ਤਾਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ, ਰਹਾਉ आठ पैर हर के गुण गाओ, जी प्राण को एह सुहाओ, ताज इमान जान प्रभ संग, साध प्रसाद हर स्यों मन रंग, जिंतु किया तसको जान, आगे दरगे पावे मान, तन मन निर्मल होए निहाल, रसना नाम जपत गोपाल, कर कृपा मेरे दीन दयाला, साधु की मन मंगे रवाला, ओहो दयाल देहो प्रवदान, नानक जब जीवे प्रभ नाम, गुण महला पंजवा, धूप दीप सेवा गोपाल, अनेक बार बंधन करतार, प्रभ की सरन गही सब त्याग, गुरसो प्रसन्न पय वड़पाग, आठ पहर गाइये गोविंद, तान तन प्रभ का प्रभ की जिंद रहाउ, हर गुण रामत पय आनंद, पार ब्रह्म पूर्ण बगसंद, कर कृपा जन सेवा लाए, जन मरण दुख मेट मिलाए, कर्म धर्म इहो तत् ज्ञान, साध संग जपिए हर नाम, सागर तार बोहित प्रभ चरण, अंतर जामी प्रभ कारण कारण, राख लिए अपनी कृपा तार, पंच दूत भागे बिकराल, जुए जन्म नह कबू हार, नानक का अंग किया करतार, गुण महला पंजवा, कर कृपा सुख आनंद करे, बालक राख लिए गुरदेव, प्रभ कृपाल दयाल गोविंद, जी जंत सगले बिकसिंद, तेरी सरन प्रभ दीन दयाल, पार ब्रह्म जब सदा निहाल रहाओ, प्रभ दयाल दूसर कोई नाई, घट घट अंतर सर्व समाही, अपने दास का हल पल सवारे, पतित पावन प्रभ बिरद तुमारे, औखद कोट सिमर गोविंद, तंत मंत भजिए भगवंत, रोग सोग मिटे प्रभ त्याई, मन बांशद पूर्ण फल पाए, करन कारण समर्थ दयार, सर्व निदान महा विचार, नानक बख्श लिए प्रभ आप, सदा सदा एको हर जाप, गोंड महला पंजवा, हर हर नाम जपो मेरे मीत, निर्मल होए तुम्हारा चीत, मन तन की सब मिटे बलाए, दुख अंधेरा सगला जाए, हर गुण गावत तरिगे संसार, बटभागी पाइए पुरख अपार रहाओ, जो जन करे कीर्तन गोपाल, तिसको पोहे ना सके जामकाल, जग में आया सो परवान, गुरमुखे अपना खसम पछाण, हर गुण गावे संत प्रसाद, काम क्रोध मिठे उन्माद, सदा हजूर जान भगवंत, पूरे गुर का पूर्ण मंत, हर तन खाट किए पंडार, मिल सतगुर सब काज सवार, हर के नाम रंग संग जागा, हर चरनी नानक मन लागा, गुण महला पंजवा, पाव सागर बोहित हर चरण, सिमरत नाम नाही फिर मरन, हर गुण रमत नाही जम पंथ, महा विचार पंच दूथे मंथ, तौ सरनाई पूरन नाथ, जंत अपने को दीजे हाथ रहाओ, सिमरत शास्त्र वेद पुराण, पार ब्रह्म का करे वख्याण, जोगी जति वैष्णो रामदास, मितने ही ब्रह्म अविनाश, कर्ण पलाह करे शिवदेव, तलने बुझे अलख अपेव, प्रेम भक्त ते स्यापे दे, जग में विरले केई के, मोहे निर्गुण गिन कछु नाई, सर्व निदान तेरी दृष्टि माहे, नानक दीन जाचे तेरी सेव, कर कृपा दीजे गुरदेव, गुण महला पंजवा, संत का लिया तरत बिदारो, संत का निंदक आकाश ते टारो, संत को राखो अपने जी नाल, संत उदारो तत्कण ताल, सोई संत जय पावे राम, संत गोविंद कै एक काम रहाओ, संत के ऊपर दे प्रभात, संत के संग बसे दिन रात, सास सास संत प्रतपाल, संत का दुखी राज ते टाल, संत की निंदा करहु न कोय, जो निंदे तिसका पतन होए, जिसको राखे सृजनहार, चख मारो सगल संसार, प्रभ अपने का पया विसास, जियो पिंड सब तिसकी रास, नानक को उपजी प्रतीत, मनमुख हार गुरमुख सदजीत, गुण महला पंजवा, नाम निरंजन नीर नारायण, रिसना सिमरत पाप बिलायन रहाओ, नारायण सब मय निवास, नारायण घट घट प्रगास, नारायण कहते नरक न जाए, नारायण सेव सगल फल पाही, नारायण मन माहे आधार, नारायण बोहित संसार, नारायण कहत जम भाग पलायन, नारायण दंत पानी डायन, नारायण सत सत बगसिंद, नारायण कीने सुख आनंद, नारायण प्रगट कीनो प्रताप, नारायण संत को माई बाप, नारायण साध संग नारायण, बारंबार नारायण गैन, बस्त अगोचर गुर मिल लही, नारायण ओट नानक दास गही, गूण महला पंजवा, जाको राखे राखन हार, तिसका अंग करे निरंकार रहाओ, माद घर में अगर न जो है काम करो लो मोह न पो है साध संग जापै निरंकार निंदक कह मुगला निंदक कह मोहला गए शार राम कवच दास का सना हो दूत दोस्त दस पोह इतना है जो जो गर्भ करे सो जाए गरीब दास की प्रभ शरण आए जो जो सरन परया हर राय सो दास रखिया अपने कंठ लाए जे को बहुत करे अहंकार ओह खण मैं रुलता खाकू नाल है पी साचा हो बनहार सदा सदा जाई बलिहार अपने दास रखे कृपा तार नानके प्रभ प्राण आधार गुण महला पंजवा अचरज कथा महा अनूप परमात्मा पार ब्रह्म का रूप रहाओ ना एह बूढ़ा ना एह बाला ना एह सदूख नहीं जम जाला ना एह बंसे ना एह जाए आद जुगादि रहा समाए ना एस उसन नहीं एस सीत ना एस दुश्मन ना एस मीत ना एस हरख नहीं एस सोग सब किश इसका एह करने जोग ना इस बाप नहीं इस माया एहो परंपर होता आया पाप पुन का इस लेप ना लागे कट कट यंत्र साध ही जागे तीन गुणा एक सकतो पाया महा माया ताकी है शाया अशाल शेद अपेद दयाल दीन दयाल सदा कृपाल ताकी गतमित कशु न पाए नानक ताके बल बल जाए गौंड महला पंजवा संतन कै बलिहारे जाओ संतन कै संग राम गुण गाओ संत प्रसाद किलवक सब गए संत सरण बड़ भागी पए राम जपत कश बिघन न व्यापै गुर प्रसाद अपना प्रभ जापै रहाओ पार ब्रह्म जब होए दयाल साधु जन की करे रवाल काम क्रोध स्तंते जाए राम रतन वसे मन आए सफल जन्म ताका परवान पार ब्रह्म नीट कर जान पाए भगत प्रभ कीर्तन लागे जन्म जन्म का सोया जागे चरण कमल जन का आधार गुण गोविंद रहूं सच व्यापार दास जना की मनसा पूर नानक सुख पावे जन तूर राग गोंड अष्टपदिया महला पंजवा कर दूजा एक ओंकार सतगुर प्रसाद कर नमस्कार पूरे गुरदेव सफल मूर्त सफल जाकी सेव अंतर जामी पुरख विदाता आठ पहर नाम रंग राता गुरु गोविंद गुरु गोपाल अपने दास को राखनहार रहाओ पातशाह सा उमराओ पति आए दुष्ट अहंकारी मार पचाए निंदक कै मुख की नो रोग जय जयकार करे सब लोग संतन के मन महा आनंद संत जपे गुरदेव भगवंत संगत के मुख उजल पए सगल थान निंदक के गए सास सास जन सदा सलाहे पार ब्रह्म गुर वे परवाहे सगल पै मिटे जा की सरन निंदक मार पाए सब तरन जन की निंदा करे न कोय जो करे सो दुखिया होए आठ पैर जन एक त्याए जमुआ ताके निकट न जाए जान नरवैर निंदक अहंकारी जन पल महने निंदक बेकारी गुरके सिख सतगुरु त्याया जन उबरे निंदक नरक पाया सुन साजन मेरे मीत प्यारे सत बचन वरत हर द्वारे जैसा करे सो तैसा पाए अभिमानी की जड़ सर पर जाए नी धरिया सतगुर तर तेरी कर कृपा राखो जन केरी कहो नानक तिस गुर बलिहारी जाके सिमरन पैज सवारी राग गौंड बाणी भगता की कबीर जी कर पहला एक ओंकार सतगुर प्रसाद संत मिले के सुनिए कहिए मिले असंत मस्त कह रहिए बाबा बोलना क्या कहिए जैसे राम नाम रव रहिए रहाओ संतन स्यों बोले उपकारी मूर्ख स्यों बोले चखमारी बोलत बोलत बढ़े बेकारा बिन बोले क्या करे बिचारा कौ कबीर शूशा कट बोले भरया होए सो कब हुना डोले गोंड नरु मरे नर कामना आवे पशु मरे दस काज सवारे अपने कर्म की गत मैं क्या जानू बाबा रे रहाओ हाड़ जले जैसे लकड़ी का तूला केस जले जैसे घास का पूला कौह कबीर तब ही नर जागे जमका डंड मूंड में लागे गोंड आकाश गगन पाताल गगन है चौदिस गगन रहायले आनंद मूल सदा परखो तम कट बिनसे गगन न जायले मोहे बैराग पयो एहो जियो आए कहाँ गयो रहाओ पंच तत् मिल काया कीनी तत् कहाँ ते कीन रे कर्म वाद तुम जियो कहत हो करमे किन जियो दीन रे हर मैं तन है तन मैं हर है सर निरंतर सोए रे कह कबीर राम नाम ना छोड़ो सहजे होए सो होए रे राग गौंड बाणी कबीर जियो की कर दूजा एक ओंकार सतगुर प्रसाद पूजा बांध पिला कर डार्यो, हस्ती करो मूंड में मार्यो, हस्त पा कै चीसा मारे, या मूर्त कै हो बलिहारे। आहे मेरे ठाकुर तुमरा जोर, काजी बकबो हस्ती तोर रहाओ, रे महाप्त तुई डारो काट, इसे तराभो का लो साट। हासना तोरै तरे त्यान, वाके हृदय बसे भगवान, क्या अपराध संत है कीना, बांध पोट कुंचर को दीना। कुंचर पोट ले ले नमस्कारे, बूझी नहीं काजी अंधियारे, तीन बार पतिया पर लीना, मन कठोर अजूना पतीना, कह कबीर हमरा गोविंद, चौथे पाद में जान की जिंद। गौंड नाए हो मानस नाए हो देव, नाए हो जति कहा वैसे हो, नाए हो जोगी ना अवदूता, नाए समाए न काहू पूता, या मंदिर में कौन बसाई, ताका अंत न को उपाय रहाओ। नाए हो गिरही ना उदासी, नाए हो राज ना पीख मंगासी, ना इस पेंड ना रख तू राती, नाए हो ब्राह्मण नाए हो खाती, नाए हो तपा कहा वैसेख, ना एहो जीवे ना मरता देख, इस मरते को जे कोई रोवे, जो रोवे सोई पत खोवे, गुरप्रसाद में डगरो पाया, जीवन मरण दो मिटवाया, कहो कबीर एहो राम की अंस, जस कागत पर मिटे ना मंस। गोंड टूटे तागे नकुटी पान, द्वार ऊपर चिलकावे कान, कूच बिचारे फूए फाल, या मुंडिया सिर चढ़बो काल, एहो मुंडिया सगलो द्रव खोई, आपद जात नाग सर होई रहाओ। तुरी नारकी छोडी बाता, राम नाम वाका मनराता, लड़की लड़कन खैबो नाहे, मुंडिया अंधन तापे जाहे, एक दोए मंदर एक दोए बाट, हमको साथर उनको खाट, मूड़ पलोस कमर बद पोथी, हमको चाबन उनको रोटी, मुंडिया मुंडिया हुए एक, ए मुंडिया बूढ़त की टेक। सुन अंधली लोई बैपीर, इन मुंडियन भज सरन कबीर। गोंड खसम बने तो नार न रोवे, उस रखवारा औरो होवे, रखवारे का होए विनाश, आगे नरक इहा भोग बिलास, एक सुहागन जगत प्यारी, सगले जी जंत की नारी रहाओ। सुहागन गल सोहै हार, संत को बिख बिख से संसार, कार सिगार बहे पखियारी, संत की ठिठकी फिरे बिचारी, संत भाग ओह पाशै परे, गुरप्रसादी महरों डरे, साकत कियो पिंड परायण, हमको दृष्ट परे त्रख डायन, हम तिसका बो जान्या प्यो, जब हुए कृपाल मिले गुरदेव, कह कबीर अब बाहर परी, संसार है के अंचल लरी। गोंड गृह शोभा जाके रे नाहे, आपत पहिया खूदे जाए, वाके अंतर नहीं संतोख, बिन सुहागन लागे दोख, तन सुहागन महापवीत, तपे तपीसर डोले चीत रहाओ। सुहागन कृपन की पूती, सेवक तज जगत स्यों सूती, साधु कै ठाडी दरबार, सरन तेरी मोको निस्तार। सुहागन है अत सुंदरी, पग नेवर शनक शन हरी, ज्यो लग प्राण तौ लग संगे, नाहे त चली बेक उठ नंगे। सुहागन पवन त्रै लिया, दस अठ प्राण तीर्थ रस किया, ब्रह्मा बिशन मेह सरबे दे, बड़े भूपत राजे है शेदे, सुहागन और वार न पार, पांच नारद के संग बेदवार, पांच नारद के मिटवे फूटे, कह कबीर गुर कृपा छूटे। गौंड जैसे मंदर में बल हरना ठहरे, नाम बिना कैसे पार उतरे, कुंभ बिना जल ना टीकावे, साधु बिन ऐसे अवगत जावे, जारो तिस्यो जो राम न चेते, तन मन रमत रहे मैं खेते रहाओ। जैसे हल हर बिना जमीनी बोइए, सूत बिना कैसे मणि परोइए, कुंडी बिन क्या गंठ चढ़ाइए, साधु बिन तैसे अवगत जाइए, जैसे मात पिता बिन बाल न होई, बिंब बिना कैसे कपड़े धोई, कोर बिना कैसे असवार, साधु बिन नाही दरबार, जैसे बाजे बिन ने लीजे फेरी, खसम दुहागन तज ओहेरी, कहे कबीर एक कर करना, गुरमुख होए बोहर नहीं मरना। गोंड कूटन सोए जो मन को कूटे, मन कूटे तो जमते छूटे, कुटकुट मन कसवटी लावे, सो कूटन मुक्त बह पावे, कूटन किसे कहो संसार, सगल बोलन के माहे विचार रहाओ। नाचन सोए जो मन सो नाचे, झूठ न पतिये परचे साचे, इस मन आगे पूरे ताल, इस मन नाचन के मन रखवाल, बसार बाजारी सो जो बजारे सो दे, पांच पलीत को प्रबोधे, नौ नायकी भगत पछाने, सो बाजारी हम गरमाने, तस्कर सोए ज तात न करे, इंद्री के जतन नाम उचरे, कहो कबीर हम ऐसे लखन, धन गुरदेव अत रूप विचखण। गोंड ਧੰਨ ਗੋਪਾਲ, ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਮਲ ਟਹਿਕੇਵ, ਧੰਨ ਹੋਏ ਸੰਤ ਜਣ ਐਸੀ ਜਾਨੀ, ਤੈਨ ਕੋ ਮਿਲ ਬੋ ਸਾਰਗ ਪਾਣੀ, ਆਦਿ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕੇ ਸਾਦ ਰਹਾਉ, ਜਪੀਏ ਨਾਮ ਜਪੀਏ ਅੰਨ, ਅੰਬੇ ਬਨ ਕੇ ਅੰਬੇ ਕੇ ਸੰਗਨੀਕਾ ਬਨ, ਅੰਨੇ ਬਾਹਰ ਜੋ ਨਰ ਹੋਵੇ, ਤੀਨ ਭਵਨ ਮੈਂ ਆਪਣੀ ਖੋਵੇ, ਛੋਟੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਹੋ ਰੰਡ, ਜਗ ਮੈਂ ਭਗਤੇ ਦੂਦਾ ਤਾਰੇ, ਗੁਪਤੀ ਖਾਵੇ ਵਟਕਾ ਸਾਰੀ, ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ, ਕਹੁ ਕਬੀਰ ਹਮ ਐਸੇ ਜਾਣਿਆ, ਧੰਨ ਆਨੰਦ ਠਾਕੁਰ ਮਨ ਮਾਨਿਆ, ਰਾਗ ਗੋਂਦ ਬਾਣੀ ਨਾਮ ਦਿਓ ਜੀ ਕੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਸਮੇਧ ਜਗਨੇ ਤੁਲਾ ਪੁਰਖਦਾਨੇ, ਪ੍ਰਾਗ ਇਸਨਾਨੇ ਤਉ ਨਾ ਪੂਜੇ ਹਰ ਕੀਰਤਨ ਨਾਮਾ, ਆਪਣੇ ਰਾਮੇ ਭਾਜਰੇ ਮਨ ਆਲਸੀਆ ਰਹਾਓ, ਗਇਆ ਪਿੰਡ ਭਰਤਾ ਬਨਾਰਸਿਆਸ ਬਸਤਾ, ਮੁਖ ਬੇਦ ਜਤਰ ਪੜਤਾ, ਸਗਲ ਧਰਮ ਅਸ਼ਿਤਾ, ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ, ਸੇਵਾ ਸਖਤ ਸੰਵਾਦ, ਮਨ ਛੋੜ ਛੋੜ ਸਗਲ ਭੇਦੰ, ਸਿਮਰ ਸਿਮਰ ਗੋਬਿੰਦ ਭਜਨਾਮਾ, ਤਰਸ ਭਵ ਸਿੰਧ ਗੋਂਡ, ਨਾਦ ਭਰਮੇ ਜੈਸੇ ਮਿਰਗਾਏ, ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ, ਐਸੇ ਰਾਮਾ ਐਸੇ ਹੀਰੋ, ਰਾਮ ਛੋੜ ਚਿਤ ਅੰਤ ਨਾ ਫੇਰੋ, ਰਹਾਓ ਜਿਉ ਮੀਨਾ ਹੀਰੇ ਪਸੂਆਰਾ, ਸੋਨਾ ਗੜਤੇ ਹੀਰੇ ਸੁਨਾਰਾ, ਜਿਉ ਬਖਈ ਹੀਰੇ ਪਰਨਾਰੀ, ਕੌਡਾ ਡਾਰਤ ਹੀਰੇ ਜੁਆਰੀ, ਜਹਿ ਜਹਿ ਦੇਖੋ ਤਹਿ ਤਹਿ ਰਾਮਾ, ਹਰ ਕੇ ਚੰਨ ਨਿਤ ਧਿਆਵੇ ਨਾਮਾ, ਗੋਂਡ ਮੋਕੋ ਤਾਰਲੇ ਰਾਮਾ ਤਾਰਲੇ, ਮੈਂ ਅਜਾਨ ਜਨ ਤਰਬੇ ਨਾ ਜਾਣੂ, ਬਾਪ ਬੀਠਲਾ ਬਾਹ ਦੇ ਰਹਾਓ, ਨਰਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ, ਨਰਤੇ ਉਪਜ ਸੁਰ ਕੋ ਜੀਤੋ, ਸੋ ਆਪ ਖਦ ਮੈਂ ਪਾਈ, ਜਹਾਂ ਜਹਾਂ ਤੂੰ ਨਾਰਦ ਟੇਕੇ, ਨੈ ਕਟਕਾਵੋ ਮੋਹੇ, ਤੇਰੇ ਨਾਮ ਅਵਲੰਬ ਬਹੁਤ, ਜਨ ਉਦਰੇ ਨਾਮੇ ਕੀ ਮਤ ਇਹ, ਗੋਂਡ ਮੋਏ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਲ ਤਲਫੇ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਓ, ਜੈਸੇ ਗਾਇਕਾ ਬਾਸ਼ਾ ਛੂਟਲਾ, ਥਨ ਚੋਗਤਾ ਮਾਖਨ ਕੂਟਲਾ, ਨਾਮ ਦਿਓ ਨਾਰਾਇਣ ਪਾਇਆ, ਗੁਰਭੇਟ ਤੇ ਅਲੱਖ ਲਖਾਇਆ, ਜੈਸੇ ਵਿਖੇ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ, ਜੈਸੇ ਤਾਪ ਤੇ ਨਿਰਮਲ ਕਾਮਾ, ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ, ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਕਰ, ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਹਰ ਕਤ ਮਿਟੇ ਸਭ ਪਰਮਾ, ਹਰ ਕੋ ਨਾਮ ਲਏ ਉਤਨ ਧਰਮਾ, ਹਰ ਹਰ ਕਤ ਜਾਤ ਕੁਲ ਹਰੀ, ਸੋ ਹਰ ਅੰਧਲੇ ਕੀ ਲਾਕਰੀ, ਹਰੇ ਨਮਸਤੇ ਹਰੇ ਨਮਹਿ, ਹਰ ਹਰ ਕਤ ਨਹੀਂ ਦੁਖ ਜਮੈ ਰਹਾਉ, ਹਰ ਹਰ ਨਾਗਸ ਹਰੇ ਪ੍ਰਾਨ, ਅਜੈਮਲ ਕੀਓ ਬੈਕੁੰਠ ਥਾਨ, ਸੂਆ ਪੜਾਪਤ ਗਨਕਾ ਤਰੀ, ਸੋ ਹਰ ਨੈਨੋ ਕੀ ਪੂਤਰੀ, ਹਰ ਹਰ ਕਤ ਪੂਤਨਾ ਤਰੀ, ਬਾਲ ਕਾਤ ਨੇ ਕਪਟੈ ਭਰੀ, ਸਿਮਰਨ ਦ੍ਰੋਪਦ ਸਤ ਉਦਰੀ, ਗੌਤਮ ਸਤੀ ਸਿਲਾ ਨਿਸਤਰੀ, ਕੇਸੀ ਕੰਸ ਮੱਥਨ ਜਨ ਕੀਆ, ਜੀ ਦਾਨ ਕਾਲੀ ਕੋ ਦੀਆ, ਪ੍ਰਾਣਵੇਂ ਨਾਮਾ ਐਸੋ ਹਰੀ, ਜਾਸ ਜਪਤ ਪੈ ਅਬਦਾ ਟਰੀ, ਗੋਂਡ ਪੈਰੋਂ ਪੂਤ ਸੀਤਲਾ ਤਾਵੇ, ਖਰ ਬਾਹਨ ਉਹ ਸ਼ਾਰੋ ਡਾਵੇ, ਹੋ ਤੋ ਏਕ ਰਮਈਆ ਲੈ ਹੋ, ਆਣ ਦੇਵ ਬਦਲਾਵਣ ਦੇ ਹੋ ਰਹਾਓ, ਸਿਵ ਸਿਵ ਕਰਤੇ ਜੋ ਨਰ ਧਿਆਵੇ, ਬਰਦ ਚੜੇ ਡੋਰੂ ਟਮਕਾਵੇ, ਵਾਹਾ ਮਾਈ ਕੀ ਪੂਜਾ ਕਰੇ, ਨਰਸੇ ਨਾਰ ਹੋਏ ਉਹ ਤਰੇ, ਤੂੰ ਕਹੀ ਅਤੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ, ਗੁਰਮਤਿ ਰਾਮ ਨਾਮ ਗੌਮੀਤਾ, ਨਾਮੇ ਪ੍ਰਣਵੇ ਨਾਮਾ ਇਉਂ ਕਹਿ ਗੀਤਾ, ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਊ ਰੇ ਰਹਾ, ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਕੇ ਦਿਖਾਤੀ ਥੀ, ਲੈ ਕਰ ਠੇਗਾ ਟਗਰੀ ਤੋਰੀ, ਲਾਂਗਦ ਲਾਂਗਦ ਜਾਤੀ ਥੀ, ਪਾਂਡੇ ਤੁਮਰਾ ਨਾਮ ਦਿਓ ਧੌਲੇ, ਬਲਦ ਚੜਿਆ ਆਪਦ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ, ਵਾਕਾ ਲੜਕਾ ਮਾਰਿਆ ਥਾ, ਪਾਂਡੇ ਤੁਮਰਾ ਰਾਮਚੰਦ, ਸੋਪੀ ਆਪਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਏ, ਕਰਕੇ ਜੋਏ ਗਵਾਈ ਥੀ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜ ਦੇਹਰਾ ਨਾ ਮਸੀਤ, ਰਾਗ ਗੌਣ ਬਾਣੀ ਰਵਿਦਾਸ ਜੀਓ ਕੀ ਕਰ, ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਕੰਦ ਮਕੰਦ ਜਪੋ ਸੰਸਾਰ, ਬਿਨ ਮਕੰਦ ਤਨ ਹੋਏ ਔਹਾਰ, ਸੋਈ ਮਕੰਦ ਮੁਕਤ ਕਾ ਦਾਤਾ, ਸੋਈ ਮਕੰਦ ਹਮਰਾ ਪਿਤ ਮਾਤਾ, ਜੀਵਤ ਮਕੰਦੇ ਮਰਤ ਮਕੰਦੇ, ਤਾਂ ਕਿ ਸੇਵਕੋ ਸਦਾ ਆਨੰਦੇ ਰਹਾਉ, ਮਕੰਦ ਮਕੰਦ ਹਮਾਰੇ ਪ੍ਰਾਣ, ਜਾ ਮਕੰਦ ਮਸਤਕ ਨੀਸਾਨ, ਸੇਵ ਮਕੰਦ ਕਰੇ ਬੈਰਾਗੀ, ਸੋਈ ਮਕੰਦ ਦੁਰਬਲ ਤਨ ਲਾਦੀ, ਏਕ ਮਕੰਦ ਕਰੇ ਉਪਕਾਰ, ਹਮਰਾ ਕਹਾ ਕਰੇ ਸੰਸਾਰ, ਮਿੱਟੀ ਜਾਤ ਹੂਏ ਦਰਬਾਰ, ਤੂੰ ਹੀ ਮਕੰਦ ਜੋਗ ਜੁਗ ਤਾਰ, ਉਪਜਿਓ ਗਿਆਨ ਹੂਆ ਪ੍ਰਗਾਸ, ਕਰ ਕਿਰਪਾ ਲੀਨੇ ਕੀਰਦਾਸ, ਕਹੁ ਰਵਿਦਾਸ ਅਬ ਤ੍ਰਿਸ਼ਨਾ ਚੂਕੀ, ਜਾਪ ਮੁਕੰਦ ਸੇਵਾ ਤਾਹੂ ਕੀ ਗੂੰਡ। ਜੇ ਉਹ ਅਰਸਰ ਤੀਰਥ ਨਾਵੇ, ਜੇ ਉਹ ਦੁਆਦ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇ ਵਾਵੇ, ਕਰੇ ਨਿੰਦਸਾ ਬਿਰਥਾ ਜਾਵੇ, ਸਾਧਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਪਰੇ ਰਹਾਓ। ਜੇ ਉਹ ਗ੍ਰਹਿਣ ਕਰੇ ਖੁਲਕੇਤ, ਅਰਪੇ ਨਾਰਸੀ ਘਰ ਸਮੇਤ, ਸਗਲੀ ਸਿਮਰਤ ਸ੍ਰਵਣੀ ਸੁਨੇ, ਕਰੇ ਨਿੰਦ ਕਵਨੇ ਨਹੀਂ ਗੁਨੇ। ਜੇ ਉਹ ਅਨੇਕ ਪ੍ਰਸਾਦ ਕਰਾਵੇ, ਭੂਮ ਦਾਨ ਭੋਬਾ ਸੋਭਾ ਮੰਡਪ ਪਾਵੇ, ਆਪਣਾ ਬਿਗਾਰ ਬਰਾਂਡਾ ਸਾਂਢੇ, ਆਪਣਾ ਬਿਗਾਰ ਬਿਨਾਨਾ ਸਾਂਢੇ, ਕਰੇ ਨਿੰਦ ਬੋਜੋ ਨੀ ਹਾਂਡੇ। ਨਿੰਦਾ ਕਹਾ ਕਰੋ ਸੰਸਾਰ, ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ। ਰਾਮਕਲੀ ਮਹੱਲਾ ਪਹਿਲਾ, ਕਰ ਪਹਿਲਾ ਚੌਪ ਦੇ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੁਨੀ ਸਹਿ ਭੰਗੁਰ ਪ੍ਰਸਾਦ। ਕੋਈ ਪੜ੍ਹਤਾ ਸਹਿਸਾ ਕਿਰਤਾ, ਕੋਈ ਪੜ੍ਹੇ ਪੁਰਾਣਾ, ਕੋਈ ਨਾਮ ਜਪੇ ਜਪ ਮਾਲੀ, ਲਾਗੇ ਤਿਸੇ ਧਿਆਨਾ, ਅਭੀ ਕਭੀ ਕਿਛੂ ਨਾ ਜਾਣਾ, ਤੇਰਾ ਏਕੋ ਨਾਮ ਪਛਾਣਾ, ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜਪਤੇ ਰਹਾਓ। ਕਬਹੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਾਇਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਂਝੇ ਮਾਈ, ਏਕ ਚਲੇ ਹਮ ਦੇਖੇ ਸੁਆਮੀ, ਪਾਹੇ ਬਲੰਤੀ ਆਈ, ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ, ਨਾ ਕਿਸੇ ਬਾਪ ਨਾ ਮਾਈ, ਪ੍ਰਣਵਤ ਨਾਨਕ ਜੇ ਤੂੰ ਦੇਹਵੇ ਅੰਤੇ ਹੋਏ ਸਖਾਈ। ਰਾਮ ਕਲੀ ਮਹੱਲਾ ਪਹਿਲਾ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਜੀਵਨ ਤਲਬ ਨਿਵਾਸ ਸੁਆਮੀ, ਅੰਧਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਆਮੀ ਰਹਾਓ। ਜਹ ਪੀਤਰ ਕੱਟ ਕੀ ਪੀਤਰ ਬਸਿਆ, ਬਾਰ ਕਾਹੇ ਨਾਹੀ, ਤਨਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ, ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਿਹਾ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾ ਤੈ ਰਹਾ ਸਮਾਏ, ਅੰਤਰ ਸਹਿਸਾ ਬਾਹਰ ਮਾਇਆ, ਨੈਣੀ ਲਾਗ ਸਬਾਣੀ, ਪ੍ਰਣਵਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈ ਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾ ਪੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾ ਉਦਾਸੀ, ਸੋ ਦਰ ਕੋਈ ਆਏ ਕਹੇ, ਕਿਨਬਿਧ ਸਾਗਰ ਤਰੀਏ, ਜੀਵ ਧਿਆਨ ਮਰੀਏ ਰਹਾਓ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸ ਅੰਦੇਸਾ ਦੋਇ ਪੱਟ ਚੜੇ, ਮਾਇਆ ਜਲ ਖਾਈ ਪਾਣੀ ਕਰ ਬਾਧਿਆ, ਸਤਕੇ ਆਸਣ ਪੁਰਖ ਰਹੇ, ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ, ਊਚਾ ਨੇ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ, ਆਸਾ ਪੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੇ। ਇਨਬਦ ਸਾਗਰ ਤਰੀਏ, ਜੀਵ ਧਿਆਨ ਮਰੀਏ ਰਹਾਉ। ਦੂਜਾ ਰਾਮ ਕਲੀ ਮਹੱਲਾ ਪਹਿਲਾ, ਸੁਰਤ ਸ਼ਬਦ ਸਾਂਖੀ ਮੇਰੇ ਸਿੰਘੀ, ਬਾਜੇ ਲੋਕ ਸੁਣੇ ਪਤ ਝੋਲੀ ਮੰਗਣ ਕੇ ਤਾਈ, ਭੀਖਿਆ ਨਾਮ ਪੜੇ, ਬਾਬਾ ਗੋਰਖ ਜਾਗੇ, ਗੋਰਖ ਸੋਜਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੇ ਰਹਾਉ। ਪਾਣੀ ਪ੍ਰਾਣ ਪਵਣ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦੀਨੀ, ਏਤੇ ਗੁਣ ਵਿਸਰੇ, ਸਿੱਧ ਸਾਧਕ ਅਰਯੋਗੀ ਜੰਗਮ, ਪੀਰ ਪੁਰਸ ਬਹੁਤੇਰੇ, ਜੇ ਤਨ ਮਿਲਾਂ ਤਾਂ ਕੀਰਤੀ ਆਖਾਂ, ਤਾਂ ਮਨ ਸੇਵ ਕਰੇ, ਕਾਗਦ ਲੂਣ ਰਹੇ ਕ੍ਰਿਤ ਸੰਗੇ, ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜਨ ਨਾਨਕ, ਤਿੰਨ ਜਮ ਕਿਆ ਕਰੇ। ਰਾਮ ਕਲੀ ਮਹੱਲਾ ਪਹਿਲਾ, ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨੈ ਡੋਲੇ, ਐਸੀ ਯੁਗਤ ਯੋਗ ਕੋ ਪਾਲੇ, ਆਪ ਤਰੇ ਸਗਲੇ ਕੁਲਤਾਰੇ, ਸੋ ਅਦੂਤ ਐਸੀ ਮਤ ਪਾਵੇ, ਅਹਿਨਸ ਸੁਣ ਸਮਾਧ ਸਮਾਵੇ ਰਹਾਓ। ਭਿਖਿਆ ਭਾਈ ਭਗਤ ਪੈ ਚੱਲੇ, ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੇ, ਧਿਆਨ ਰੂਪ ਹੋਏ ਆਸਣ ਪਾਵੇ, ਸੱਚ ਨਾਮ ਤਾੜੀ ਚਿਤ ਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਛਿੰਦਰਾ ਉਦੂ ਨਿਸਾਣੀ, ਆਸਾ ਮਾਏ ਨਿਰਾਸ ਵਿਲਾਏ, ਨਹਿਚੋ ਨਾਨਕ ਕਰਤੇ ਪਾਏ, ਪ੍ਰਣਵਤ ਨਾਨਕ ਅਗਮ ਸੁਣਾਏ, ਗੁਰ ਚੇਲੇ ਕੀ ਸੰਦ ਮਿਲਾਏ, ਗੁਰ ਚੇਲੇ ਕੀ ਸੰਦ ਮਿਲਾਏ, ਦੀਖਿਆ ਦਾਰੂ ਭੋਜਨ ਖਾਏ, ਸ਼ੈਵਰ ਦਰਸ਼ਨ ਕੀ ਸੋਜੀ ਪਾਏ। ਰਾਮ ਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਭਾ ਭਰੀ ਹੈ, ਪਵਣ ਲਗੇ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਏ, ਨਿਸ਼ਚੋ ਦੇ ਵਡਿਆਈ, ਗੁਰਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਬਨਾਸੀ, ਹੋ ਤੁਝ ਕੋ ਬਲਿਹਾਰਿਆ ਰਹਾਉ। ਸਿੱਧ ਸਾਧਕ ਜੋਗੀ ਅਰਜੰਗਮ, ਏਕ ਸਿੱਧ ਜਿਨੀ ਧਿਆਇਆ, ਪਰਸਤ ਪੈਰ ਸਿੱਜਤ ਤੇ ਸੁਆਮੀ, ਅੱਖਰ ਜਿਨ ਕੋ ਆਇਆ, ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸ਼ਬਦ ਨਿਬੇਰਾ, ਰਾਮਕਲੀ ਮਹੱਲਾ ਪਹਿਲਾ। ਸੁਰਤੀ ਸੁਰਤਰ ਲਾਈਏ ਏਤ, ਤਨ ਕਰ ਤੁਲਹਾ ਲੰਘੇ ਜੇਤ, ਅੰਤਰ ਪਾਹੇ ਤਿਸੇ ਤੂੰ ਰੱਖ, ਐਨਸ ਦੀਵਾ ਬਲੇ ਅਥਕ, ਐਸਾ ਦੀਵਾ ਨੀਰਤ ਰਾਏ, ਜਤ ਦੀਵੇ ਸਭ ਸੋਜੀ ਪਾਏ, ਰਹਾਉ ਹਛੇ ਮਿੱਟੀ ਸੋਜੀ ਹੋਏ, ਤਾਕਾ ਕੀਆ ਮਾਨੇ ਸੋਏ, ਕਰਨੀ ਤੇ ਕਰ ਚੱਕੋ ਟਾਲ, ਐਥੇ ਉਥੇ ਨਿਭਹੀ ਨਾਲ, ਆਪੇ ਨਦਰ ਕਰੇ ਜਾਂ ਸੋਏ, ਗੁਰਮੁਖ ਵਿਰਲਾ ਬੂਜੈ ਕੋਏ, ਤੈਤਕੜ ਦੀਵਾ ਨਹਿ ਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜਿਉਂ ਸਿੰਘਾਸਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨਾ ਪਾਇਆ ਗੁਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋਭਾ ਰੰਗਤ ਹੋਏ, ਰਾਮਕਲੀ ਮਹੱਲਾ ਪਹਿਲਾ। ਤੂਦਨੋ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੁਕ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗਹਿ ਸਾਚਾ ਸੋਏ, ਰਹਾਉ ਪ੍ਰਾਪਤ ਪੋਤਾ ਕਰਮ ਪਸਾਉ, ਤੂੰ ਦੇਵੇ ਮੰਗਤ ਜਨ ਜਾਉ, ਭਾਂਡੇ ਭਾਉ ਭਵੇ ਤਿਥਿਆਏ, ਤੁਰਤੇ ਛੋਡੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੇ, ਆਪਣੀ ਕੀਮਤ ਆਪੇ ਧਰੇ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤੇ ਕਾਰ ਕਹੇ ਮੰਗਤ ਜਨ, ਮੰਗਤ ਮਾਣ ਨਾ ਪਾਇਆ, ਸਹਿ ਕੀਆ ਗੱਲਾਂ ਦਰ ਕੀਆ ਬਾਤਾਂ, ਤੈ ਤਾਂ ਕਹਿਣ ਕਹਾਇਆ, ਰਾਮਕਲੀ ਮਹੱਲਾ ਪਹਿਲਾ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਮਣ ਬੁਝੈ ਬਿਦ ਜਾਣੇ, ਉਤਪ ਚਲ ਤੇ ਆਪ ਕਰ ਚੀਨੇ, ਆਪੇ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸਤੇ ਮੁਕਤ ਪਰਮਗਤ ਹੋਈ, ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਉਸਨ ਸੀਤ ਵਿਦ ਸੋਈ, ਤਾਂ ਕਿ ਗਤਮ ਤੇ ਅਵਰ ਨਾ ਜਾਣੇ, ਗੁਰਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨਕੇ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵਲਾਈ, ਰਾਮਕਲੀ ਮਹੱਲਾ ਪਹਿਲਾ। ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹੋਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋਗਰ ਸਭ ਦੀ ਵਿਚਾਰੀ, ਸੋ ਹਰਜਨ ਹਰ ਭਾਵੇ, ਐਨਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੇ, ਰਹਾਉ ਤੁਨ ਵਾਜੇ ਅਣਹਦ ਕੋਰਾ, ਮਨਮਾਨਿਆ ਹਰ ਅਸਮੋਰਾ, ਗੁਰਪੂਰੇ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ, ਸਭ ਨਾਦ ਵੇਦ ਗੁਰਬਾਣੀ, ਮਨਰਾਤਾ ਸਾਰਗ ਪਾਣੀ, ਤੈ ਤੀਰਥ ਵਰਤ ਸਭ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜੈ ਆਪ ਗਿਆ ਪਉ ਭਾਗਿਆ, ਗੁਰਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕਹੁ ਨਾਨਕ ਸਬਦ ਮਿਲਾਇਆ, ਰਾਮਕਲੀ ਮਹੱਲਾ ਪਹਿਲਾ। ਸ਼ਾਦਨ ਭੋਜਨ ਮੰਗਤ ਭਾਗੇ, ਖੁਦਿਆ ਦੁਸ਼ਟ ਜਲੇ ਦੁਖ ਆਗੇ, ਗੁਰਮਤ ਲਈ ਨੀਨੀ ਦੁਰਮਤ ਪਦ ਖੋਈ, ਗੁਰਮੁਖ ਭਗਤ ਪਾਵੇ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੇ, ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਭੀਖਿਆ ਪਾਏ ਸਬਦ ਤ੍ਰਿਪਤਾ ਸੇ, ਰਹਾਉ ਪੰਚ ਬੈਲ ਗੜੀਆ ਦੇ ਧਾਰੀ, ਰਾਮਕਲਾ ਨਿਭੇ ਪਤ ਸਾਰੀ, ਤਰ ਟੂਟੀ ਗਾਢੋ ਸਿਰ ਪਾਰ, ਲੱਕੜੀ ਬਿਖਰ ਜਰੀ ਮੰਝ ਭਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਥਿਰ ਕੰਧ ਜਪੇ ਨਿਰੰਕਾਰੀ, ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੂਟਾ, ਮਨ ਮੈਂ ਮੁੰਦਰਾ ਹਰ ਗੁਰ ਸਰਨਾ, ਨਾਨਕ ਰਾਮ ਭਗਤ ਜਨ ਤਰਨਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਰਾਮਕਲੀ ਮਹੱਲਾ ਤੀਜਾ ਕਰ ਪਹਿਲਾ। ਸਤਿਯੁਗ ਸੱਚ ਕਹੇ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ, ਯੁਗ ਚਾਰੇ ਨਾ ਵਡਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰਬਿਨ ਨਾਮ ਨਾ ਪਾਵੇ ਕੋਈ, ਰਹਾਉ ਤ੍ਰੇਤੇ ਅਕਲ ਕੀਨੀ ਦੂਰ, ਪਖੰਡ ਵਰਤਿਆ ਹਰ ਜਾਣਨ ਦੂਰ, ਗੁਰਮੁਖ ਬੂਝੈ ਸੋ ਜੀ ਹੋਈ, ਅੰਤਰ ਨਾਮ ਵਸੇ ਸੁਖ ਹੋਈ, ਦੁਆਪਰ ਦੂਜੇ ਦੁਬਦਾ ਹੋਏ, ਭਰਮ ਭੁਲਾਨੇ ਜਾਣੇ ਦੋਏ, ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਵੇ ਤਾਂ ਨਾਮ ਦੜਾਏ, ਕਲਯੁਗ ਧਰਮ ਕਲਾ ਇੱਕ ਰਖਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟੈ ਨਾਮ ਉਦਾਰ, ਸਭ ਯੁਗ ਮੈਂ ਸੱਚਾ ਏਕੋ ਸੋਈ, ਸਾਮੈ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ, ਰਾਮਕਲੀ ਮਹੱਲਾ ਚੌਥਾ ਕਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੇ ਵੜ ਭਾਗ ਹੋਏ ਵੜ ਭਾਗੀ ਤਾਂ ਹਰ ਹਰ ਨਾਮ ਧਿਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਪਦ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਵ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ ਰਹਾਓ। ਹੀਰਾ ਰਤਨ ਜਵੇਹਿਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਵੜ ਭਾਗ ਹੋਵੇ ਵੜ ਮਸਤਕ ਤੈਨ ਗੁਰਮਤ ਕੱਢ ਕੱਢ ਲੀਆ। ਰਤਨ ਜਵੇਰ ਲਾਲ ਹਰ ਨਾਮਾ, ਗੁਰ ਕਾੜ ਤਲੀ ਦਿਖਲਾਇਆ, ਭਾਗਹੀਣ ਮਨ ਮੁਖ ਨੇ ਲੀਆ, ਤਣ ਓਲੈ ਲਾਕਸ਼ ਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇ ਹਿਰ ਪਾਵੇ, ਧੰਨ ਧੰਨ ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ, ਹਰ ਨੀਕੀ ਕਥਾ ਸੁਣਾਏ, ਦੁਰਮਤ ਮਹਿਲ ਗਈ ਸਭ ਨੀਕਲ, ਸਤਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੋ ਹਾਏ ਰਹਾਉ। ਜੇ ਵੜ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਭੇਟਾਏ, ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲਹਿ ਜਾਏ। ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਾਨੀ ਉੱਚੇ, ਨਰਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰਨਿੰਦਕ ਜਨ ਜਾਨੀ ਪਾਏ, ਹਰ ਕੇ ਸਖਾ ਸਖਾਏ, ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰੱਖੋ ਹਰ ਜੀਉ, ਹਮ ਦੀਨ ਤੇਰੀ ਸਰਨਾਈ, ਹਮ ਬਾਰਕ ਤੂੰ ਪਿਤਾ ਪਰਾ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਾਨੀ ਕੇ, ਤੈਨੀ ਉੱਪਰ ਹੱਥ ਵਤਾਵੇ, ਗੁਰਮੁਖ ਸਾਧ ਜਈ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੇ। ਰਾਮ ਓਕੋ ਹਰ ਜਨ ਮੇਲ ਮਨ ਪਾਵੇ, ਅਮਿਓ ਉਮਿਓ ਹਰ ਰਸ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਹਾਉ। ਹਰ ਕੇ ਲੋਕ ਰਾਮ ਜਾਨੀ ਉੱਤਮ, ਮਿਲੀ ਉੱਤਮ ਪਦ ਵੀ ਪਾਵੇ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵੜ ਭਾਗੀ, ਰਿਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਪਾਤਾ, ਕੂੜ ਬੋਲ ਕੂੜੋ ਫਲ ਪਾਵੇ। ਮੋਕੋ ਉਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੇ, ਹੋ ਕਾਟੋ ਕਾਟ ਬਾੜ ਸਿਰ ਰੱਖੋ, ਜਿਤ ਨਾਨਕ ਸੰਤ ਚੜ ਆਵੇ। ਰਾਮ ਕਲੀ ਮਹੱਲਾ ਚੌਥਾ, ਜੇ ਵੜ ਭਾਗ ਹੋਵੇ ਵਣ ਮੇਰੇ, ਜਨ ਮਿਲਦਿਆਂ ਟਿਲ ਨਾ ਲਾਈਏ, ਹਰ ਜਨ ਅੰਮ੍ਰਿਤ ਕੁਣ ਸਰਨੀ ਕੇ, ਵੜ ਭਾਗੀ ਤੇ ਤਨਵਾਈਏ। ਰਾਮ ਓਕੋ ਹਰ ਜਨ ਕਾਰੇ ਲਾਈਏ, ਹੋ ਪਾਣੀ ਪੱਖਾ ਪੀਸੋ ਸਾਂ ਤਿਆਗੇ, ਪਗ ਮਲ ਮਲ ਧੂਰ ਮੁਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਵੜੇ ਉੱਚੇ, ਜੋ ਸਤਿਗੁਰ ਮੇਲ ਮਲਾਈਏ, ਸਤਿਗੁਰ ਜੇ ਵੜੇ ਵਰਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਏ। ਸਤਿਗੁਰ ਸਰਨ ਪਰੇ ਤਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ, ਇੱਕ ਆਪਣੇ ਸੁਆਏ ਆਏ ਬਹਿ ਗੁਰ ਆਗੇ, ਜਿਉਂ ਬਗਲ ਸਮਾਧ ਲਗਾਈਏ। ਬਗਲਾ ਕਾਗ ਨੀਜ ਕੀ ਸੰਗਤ ਜਾਏ, ਕਰੰਗ ਵੀ ਖੂਹ ਮੁਖ ਲਾਈਏ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲਗੇ ਗੁਰਚਰਨੀ, ਜਨ ਹਰ ਪ੍ਰਭ ਮਾਰਗ ਪੰਥ ਬਤਾਇਆ। ਰਾਮ ਮੈਂ ਹਰ ਹਰ ਨਾਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ। ਮੇਰੇ ਇੱਕ ਖੈਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਧੰਨ ਧੰਨ ਵੜ ਭਾਗ ਗੁਰਸਰਨੀ ਆਏ, ਹਰ ਗੁਰਮਿਲ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਜੇ ਬੂਜੇ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੇ ਸੇ ਨਕਟੇ, ਤਿਨ ਕਸ ਕਸ ਨੱਕ ਵਡਾਇਆ, ਮੋਕੋ ਜਗ ਜੀਵਨ ਜੀ ਵਾਲੈ ਸੁਆਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੀਏ ਹਰਿ ਉਰ ਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰਿ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਨਾਮ ਗੁਰ ਰਾਮ ਗੁਰ ਹਰ ਹਰ ਨਾਮ ਕਣ ਤਾਰੇ, ਗੁਰਮੁਖ ਕਥਾ ਸੁਣੀ ਮਨ ਪਾਈ, ਤਨ ਤਨ ਵੜ ਭਾਗ ਹਮਾਰੇ ਰਹਾਉ। ਕੋਟ ਕੋਟ ਤੇ ਤੀਸ ਤਿਆਵੇ, ਤਾਕਾ ਅੰਤ ਨਾ ਪਾਵੇ ਪਾਰੇ, ਹਿਰਦੇ ਕਾਮ ਕਾਮਨੀ ਮਾਂਗੇ, ਹਿਰਦ ਮਾਗੇ ਹੱਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋਰ ਤਾਰੇ, ਜੇ ਵੜ ਭਾਗ ਹੋਵੇ ਤਾਂ ਜਪੀਏ, ਹਰ ਭੌਜਲ ਪਾਰੇ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹਰ ਪ੍ਰਭ, ਹਮ ਬਾਰਕ ਹਰ ਪ੍ਰਦ ਪਾਰੇ। ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸੁਆਮੀ, ਮਾਨਸ ਕੀ ਗਤ ਇਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੇ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੇ ਕੋਈ ਰਹਾਉ। ਕਾਚੇ ਭਾਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮੰਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿਣ ਦੀਆ ਸੋ ਚਿਤ ਨਾ ਆਵੇ, ਮੋਹੇ ਅੰਧ ਲਪਟਾਣਾ। जैन किया सोई प्रभ जाने हरका महल अपारा भगत करी हर के गुण गावा नानक दास तो मारा राम कली महला पंजवा पहो चरना तली ऊपर आवो ऐसी सेव कमावो आपस ते ऊपर सब जानो तो धर गय सुख पावो संतो ऐसी कथो कहानी सर पवित्र नर दे पवित्रा खिण बोलो गुरमुख बाणी रहाओ पर पांच छोड़ सहज कर वैसो झूठा कहो न कोई सतगुर मिलो नवें निध पावो इन विद तत् बिलोई परम चकावो गुरमुख लै बुलावो आत्म चीनो पाई निकट कर जानो सदा प्रभ हाजर केस्यो करो बुराई सतगुर मिल गए मार्ग मुक्ता सहजे मिले स्वामी तन तन से जन जिनी गल मैं हर पाया जन नानक सतगुर बानी राम कली महला पंजवा आपत हरगना जाव दुखा नै व्यापी मन रोगनी सदा आनंद गुर पूरा पाया तो उतरी सगल बेयोगनी ए विद है मन जोगनी मोह सोग रोग लोग ना व्यापे तै हर हर हर रस भोगनी रहाओ स्वर्ग पवित्रा मृत पवित्रा प्याल पवित्र आलोगनी आज्ञाकारी सदा सुख पुंचे जत कत पेखो हर गुणी नै सिव शक्ति जल नी पवना तह आकार नहीं मेदनी सतगुर जो का तहा निवासा जय अवगत नाथ अगम तनी तान मन हर का तन सब हर का हर के गुण हो क्या गनी कहो नानक हम तम गुर खोई है अम्बे अम्ब मिलोगनी राम कली महला पंजवा त्रै गुण रहत रहे नैरारी साधक सिद्ध न जाने रतन कोठड़ी अमृत संपूर्ण सतगुर कै खजाने अचरज किश कह न जाई बसते गोचर पाई रहाओ मोल नाही किश करने जोगा क्या को कहे सुनावे कथन कहण को सोजी नाही जो पेखे तिस बने आवे सोई जाने करने हारा कीता क्या बेचारा अपनी गतम ते आपे जाने हरे आपे पूर भंडारा ऐसा रास अमृत मंचाख्या तृप्त रहे अगाई कहो नानक मेरी आसा पूरी सतगुर की सरणाई राम कली महला पंजवा अंगीकार किया पर अपने बैरी सगले सादे जन बैरी है ए जग लूटिया ते बैरी लै बादे सतगुर परमेसर मेरा अनेक राज भोग रसमाणी नाओ जपी परवासा तेरा रहाओ चीतना आवस दूजी बाता सरी ऊपर रखवारा बे परवाहु रह तै स्वामी एक नाम कै आधारा पूर्ण होए मिल्यो सखदाई ऊन न काई बाता तत् सार परम पद पाया छोड़ न कत हूँ जाता बन न साको जैसा तू है साचे अलख अपारा अतोल अथा अडोल स्वामी नानक खसम हमारा राम कली महला पंजवा तू दाना तू अवजल तू ही जात मेरी पाती तू अडोल कद डोले नाही ता हम कैसी ताती एकै एकै एक तू ही एकै एकै तू राया तो कृपा ते सुख पाया रहाओ तू सागर हम हंस तुम्हारे तुम्हें माणक लाला तुम दे बोतल संकन मानो हम पुंचो सदा निहाला हम बारक तुम पिता हमारे तुम मुख देवो खीरा हम खेले सब लाड लडावे तुम सदगुणी गहीरा तुम पूर्ण पूरे संपूर्ण हम पी संग गाए मिलत मिलत मिलत मिल रहा नानक कहण न जाए राम कली महला पंजवा कर कर करताल पाप कर करताल पखाव जनैनो माथे वजे रबाबा करनो माध बासरी बाजे जेहवा तोने अगाजा नृत करे कर मनुआ नाचे आने कुगर साजा राम को नृतकारी पेखे पेखन हार दयाला जेता साज सिगारी रहाओ अखार मंडली तरन सबाई ऊपर गगन चंदोआ पवन अकोला करते केला जलते ऊपर हुआ पंच तत् कर पुदरा कीना किरत मिलावा हुआ
1: मिलावा हुआ चंद सूरज दोए जरे चरागा चौकट पीतर राखे दस पातो पंच संगीता एके पीतर सादे पेन पेन होए भाव दिखावे सबो निरारी पाखे घर घर निरत होवे दिन राती कट कट बाजे तूरा एक नचावे एक पवावे एक आए जाए होए तूरा कौ नानक सो बोहर ना नाचे जिस गुर भेटे पूरा राम कली महला पंजमा ओ अंकार एक तुन एक है एके राग अलापे एका देसी एक दिखावे एको रया व्यापे एका सुर ते काही सेवा एको गुर ते जापे भलो भलो रे कीर्तनिया, राम रमा रामा गुण गाओ, छोड़ माया के तंद सुहाओ रहाओ। पंच विजेतर करे संतोखा, सात सुरां लै चाले, बाजा मान तान तज ताना, पाओ न बीगा काले। फेरी फेर न होवे कभी, एक शब्द बंद पाले।

ਕਿਰਪਾ ਧਾਰ ਰਹੀਮ ਰਹਾਉ। ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਕਤੇਮ, ਕੋਈ ਓਡੇ ਨੀਲ, ਕੋਈ ਸੁਫੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਛੇ ਭਿਸਤ, ਕੋਈ ਸੁਰਗਿੰਦੂ, ਕਉ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾਂ। ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋ ਚਲਤ ਪਿਆ ਰਹਾਉ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਉਠ ਸਦਾਈ, ਭਰਮ ਬੋ ਕੇ ਬਾਂਧੇ ਬੰਦ, ਸੁਪਨ ਪਿਆ ਪਖਲਾਏ ਅੰਧ, ਇਹੋ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮਾ ਪਾਰ, ਨੈ ਕੋ ਮੂਆ ਨ ਮਰਨੇ ਜੋਗ, ਨੈ ਬਿਨ ਸੇ ਅਵਿਨਾਸੀ ਹੋਗ, ਜੋ ਇਹੋ ਜਾਣੋ ਸੋ ਇਹੋ ਨਾਹੀ, ਜਾਣਨ ਹਾਰੇ ਕੋ ਬਲ ਜਾਓ, ਕਉ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਵਹਿ ਜਾਇਆ। ਰਾਮ ਕਲੀ ਮਹੱਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ, ਨਾਮ ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਕਾਲ ਰਹਾਉ। ਕੋਟ ਜਨਮ ਭਰਮ ਭਰਮ ਭਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੇ ਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਪੀ ਏਕਾ ਵਾਤ ਬਖਾਨੇ, ਦਸ ਅਸਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨ ਲਿਆ, ਕਿੰਗਰੀ ਅਨੂਪ ਬਾਜੇ, ਜੋਗੀ ਆ ਮਤਵਾਰੋ ਰੇ ਰਹਾਉ। ਪ੍ਰਥਮੇ ਬਸਿਆ ਸਤ ਕਾ ਖੇੜਾ, ਤ੍ਰਿਤੀਏ ਮੈਂ ਕੁਛ ਪਹਿਆ ਦੂਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ, ਏਕੈ ਸੂਤ ਪਰੋਏ ਮਣੀਐ, ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਐ, ਫਿਰਤੀ ਮਾਲਾ ਬਹੁ ਬਿਧ ਪਾਏ, ਖਿੰਚਿਆ ਸੂਤ ਤਾਂ ਆਈ ਥਾਏ, ਚੌ ਮੈਂ ਏਕੇ ਮੱਟ ਹੈ ਕੀਆ, ਤੈ ਬਿਖੜੇ ਥਾਨ ਅਨਿਕ ਖਿੜਕੀਆ, ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਇਉਂ ਕਿੰਗਰੀ ਅਨੂਪ ਬਾਜੇ, ਸੁਣ ਜੋਗੀ ਕੇ ਮਨ ਮਿੱਠੀ ਲਾਗੈ ਰਹਾਉ ਦੂਜਾ। ਰਾਮ ਕਲੀ ਮਹੱਲਾ ਪੰਜਵਾਂ। ਤਾਗਾ ਕਰਕੇ ਲਾਏ ਥਿਗਲੀ, ਲਓ ਨਾੜੀ ਸੁਆ ਹੈ ਆਸੀ, ਅੰਬੇ ਕਾ ਕਰ ਡੰਡਾ ਤਰਿਆ, ਕਿਆ ਤੂੰ ਜੋਗੀ ਘਰ ਵੈ ਪਰਿਆ, ਜਪ ਨਾਥ ਦਿਨ ਰਹਿਣ ਆਈ, ਤੇਰੀ ਖਿੰਤਾ ਦੋ ਤਿਹਾਈ ਰਹਾਉ। ਗਹਿਰੀ ਵਿਭੂਤ ਲਾਏ ਬੈਠਾ ਤਾੜੀ, ਤੇਰੀ ਮੇਰੀ ਤੇਰੀ ਮੁੰਦਰਾ ਤਾਰੀ, ਮਾਂਗੇ ਟੂਕਾ ਤ੍ਰਿਪਤ ਨਾ ਪਾਵੈ, ਨਾਥ ਛੋੜ ਜਾਂਚੇ ਲਾਜ ਨਾ ਆਵੈ, ਚੱਲ ਚਿਤ ਜੋਗੀ ਆਸਣ ਤੇਰਾ, ਸਿੰਘੀ ਵਾਜੇ ਨਿਤ ਉਦਾਸੇਰਾ, ਗੁਰ ਗੋਰਖ ਕੀ ਤੈ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੈ ਜਾਈ, ਜਿਸਨੂੰ ਹੋਆ ਨਾਥ ਕਿਰਪਾਲਾ, ਰਹਿ ਰਾਸ ਹਮਾਰੀ ਗੁਰ ਗੋਪਾਲਾ, ਨਾਮੇ ਕਿੰਤਾ ਨਾਮੇ ਵਸਤਰ, ਜਨ ਨਾਨਕ ਜੋਗੀ ਹੋ ਆਸਰ। ਇਉਂ ਜਪਿਆ ਨਾਥ ਦਿਨ ਰਹਿਣਾਈ, ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ। ਰਾਮ ਕਲੀ ਮਹੱਲਾ ਪੰਜਵਾਂ। ਕਰਨ ਕਰਾਵਣ ਸੋਈ, ਆਨ ਨਾ ਦੀਸੇ ਕੋਈ, ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਰੇ ਹਰ ਰਸ ਮਿੱਠਾ, ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਉ। ਨਿਰਮਲ ਜੋਤ ਅੰਮ੍ਰਿਤ ਹਰ ਨਾਮ, ਪੀਬ ਤਮਰ ਪਹੇ ਨਹਿ ਕਾਮ, ਤਨ ਮਨ ਸੀਤਲ ਅਗਨ ਨਿਵਾਰੀ, ਆਨੰਦ ਰੂਪ ਪ੍ਰਗਟੇ ਸੰਸਾਰੀ, ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਦ ਬਲਿਹਾਰ ਜਾਓ ਲਖ ਵੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ, ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਕੋ ਨਾਨਕ ਸਭ ਪੜਦਾ ਤੋਟਾ, ਹੋਂ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹੱਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕੋ ਹੋਂ ਸਦ ਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ,
ਬਾਜੇ ਅਨਹਦ ਤੂਰੇ ਸਤਿਗੁਰ ਰਹਾਉ।

ਕੇ ਗਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਤੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਵਹਰ ਨਾ ਜੋਨੀ ਪਾਏ ਜਾਂ ਕੇ ਅੰਤਰ ਪ੍ਰਗਟਿਓ ਆਪ ਤਾਂ ਕੋ ਨਾਹੀ ਦੁਖ ਸੰਤਾਪ ਲਾਲ ਰਤਨ ਤੇ ਸਪਾਲੇ ਭਰਿਆ ਸਗਲ ਕੁਟੰਬ ਹੋ ਜਨ ਲੈ ਤਰਿਆ ਨਾ ਕਿਚ ਭਰਮ ਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਤ ਕਤ ਦੇਖੋ ਆਪ ਦਿਆਲ ਕੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਤਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਮਿੱਠਾ ਤਾਂ ਹੀ ਉਹ ਚਰਜ ਨੈਣੋਂ ਡੀਠਾ ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ ਬੁੱਝ ਗਈ ਤ੍ਰਿਸ਼ਨਾ ਅਨਿਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਓ ਕਰ ਕਿਰਪਾ ਰਾਖਿਓ ਗੁਰ ਸਰਣ ਗੁਰ ਪਕਰਾਏ ਹਰ ਕੇ ਚਰਣ ਬੀਸ ਬਿਸੂਏ ਜਾ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਏਕ ਹੀ ਜਾਣੇ ਜੋ ਜੋ ਕਿਨੋ ਹਮ ਤਿਸ ਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਾਹੀ ਵੈਰਾਈ ਗਲ ਮਿਲ ਚਾਲੇ ਕੈ ਪਾਈ ਜਾਂ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬੋਹਰ ਲਾਗੇ ਦੁਖਾ ਆਪੇ ਆਪ ਸਰਬ ਪ੍ਰਿਤ ਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਲੀ ਮਹੱਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਹਵੈ ਆਪਣਾ ਕਹਿ ਆਪ ਨਾ ਕਮਾਵੈ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਓ ਆਗੇ ਰਾਖਿਓ ਸਾਲ ਗ੍ਰਾਮ ਮਨ ਕਿਨੋ ਦੈ ਦਿਸ ਬਿਸਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖੱਟ ਕਰ ਮਾਰ ਆਸਣ ਧੋਤੀ ਭਾਗਠ ਗ੍ਰਹਿ ਪੜੇ ਨਿਤ ਪੋਤੀ ਮਾਲਾ ਫੇਰੇ ਮੰਗੇ ਵਿਭੂਤ ਇਹ ਵਿਦ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤਰ ਵੇਦ ਪੂਰਨ ਹਰ ਨਾਏ ਨਾਨਕ ਤਿਸਕੇ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਵਿਘਨ ਨਹੀਂ ਆਵੇ ਨੇਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨੁਆ ਕੈ ਸ਼ਰੰਜਾਮ ਰਹਾਓ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਪਵਣ ਬੇਅੰਤ ਮਹਿਮਾ ਤਾਂ ਕੀ ਕੇਤਕ ਵਰਣ ਬਲ ਵਲ ਜਾਈਐ ਤਾਂ ਕੇ ਚਰਣ ਤਿਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮੈਂ ਪਰਵਾਣ ਜਾਂ ਕੋ ਠਾਕੁਰ ਦੀਆ ਮਾਨ ਸਾਧ ਸੰਗ ਮਿਲ ਪਏ ਪਰਗਾਸ ਸਹਿਜ ਸੁਖ ਆਸ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ ਦੋਸ ਨਾ ਦੀਜੇ ਕਾਹੋ ਲੋਗ ਜੋ ਕਮਾਵਨ ਸੋਈ ਭੋਗ ਆਪਣ ਕਰਮਾ ਪੇ ਹੀ ਬੰਧ ਆਵਨ ਜਾਵਨ ਮਾਇਆ ਤੰਦ ਐਸੀ ਜਾਣੀ ਸੰਤ ਜਨੀ ਪ੍ਰਗਾਸ ਪਇਆ ਪੂਰੇ ਗੁਰਵਚਨੀ ਰਹਾਓ ਤਨ ਧਨ ਕਲਤ ਮਿਥਿਆ ਵਿਸਥਾਰ ਹੈ ਵਰ ਗਹਿ ਵਰ ਚਾਲਣ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਭਰਮ ਭੂਲੇ ਬਾਧ ਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਵਿਰਧਾਨੀ ਸਾਖਤ ਹੀ ਵੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੀ ਇਹੋ ਨਿਧਾਨਾ ਸਾਧੂ ਪਾਏ ਨਾਨਕ ਗੁਰ ਗੋਬਿੰਦ ਜਿਸ ਤੋਠਾ ਘਟ ਘਟ ਰਮਈਆ ਤਿੰਨ ਹੀ ਡਿਠਾ ਰਾਮ ਕਲੀ ਮਹੱਲਾ ਪੰਜਵਾਂ ਪੰਚ ਸ਼ਬਦ ਤੈ ਪੂਰਨ ਨਾਨ ਅਨਹਦ ਵਾਜੇ ਚਰਜ ਵਿਸਮਾਦ ਕੇਲ ਕਰੇ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਪਵਨ ਸਾਧ ਸੰਗ ਵੈਸ ਗੁਣ ਗਾਵੈ ਤੈ ਰੋਗ ਸੋਗ ਨਹੀਂ ਜਨਮ ਮਰਨ ਰਹੋ ਊਹਾਂ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਉਹ ਵਿਸਰਾਮ ਭੋਜਨ ਪਾਓ ਕੀਰਤਨ ਆਧਾਰ ਨੇ ਚਲ ਆਸਣ ਵੇ ਸੁਮਾਰ ਡਿੱਗ ਨਾ ਡੋਲੇ ਕਤੂ ਨਾ ਤਾਵੇ ਗੁਰ ਪ੍ਰਸਾਦ ਕੋਈ ਹੋ ਮਹਿਲ ਪਾਵੇ ਭਰਮ ਪੈ ਮੋਹ ਨਾ ਮਾਇਆ ਜਾਣ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾਂਤ ਨਾ ਪਾਰਾ ਵਾਰ ਆਪੇ ਗੁਪਤ ਆਪੇ ਪਾਸਾਰ ਜਾਂ ਕੇ ਅੰਤਰ ਹਰ ਹਰ ਸਾਧ
ਕਹਿਣ ਨਾ ਜਾਈ ਨਾਨਕ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾਂ, ਪੇਟਤ ਸੰਗ ਪਾਰ ਬ੍ਰਹਮ ਚਿਤਿਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੇ ਚਰਨ ਮਾਥਾ ਮੇਰੋ ਪੋਤ, ਅਨਕ ਵਾਰ ਸੰਤ ਹੈ ਡੰਡੋਤ, ਇਹੋ ਮਨ ਸੰਤਨ ਕੈ ਬਲਿਹਾਰੀ, ਜਾਂ ਕੀ ਓਟ ਗਈ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹੋ, ਸੰਤੈ ਚਰਨ ਤੋਏ ਤੋਏ ਪੀਵਾਂ, ਸੰਤੈ ਦਰਸ ਭੇਖ ਭੇਖ ਜੀਵਾਂ, ਸੰਤੈ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਏ ਕਬੂ ਨਾ ਕੱਢਦਾ, ਸੰਤੈ ਸੰਗ ਦੀਆ ਕਿਰਪਾਲ, ਸੰਤ ਸਹਾਈ ਭੈ ਦਿਆਲ, ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਿਤ ਪਾਲ, ਨਾਨਕ ਸੰਤ ਹੈ ਦੇਖ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਝਾਲ, ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚਲੇ, ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛੂ ਨਾ ਕਹੇ ਰਹੋ, ਬਿਨ ਹਰ ਸਗਲ ਨਿਰਾਰਤ ਕਾਮ, ਸੋਇਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖ, ਇਹਾਂ ਉਹਾਂ ਤੇਰੋ ਉਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੇ ਜਨ ਕੋਏ, ਤਾਂ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਨਾਮ ਅਪਹਾਰ, ਹਰ ਸੰਤ ਕਰੇ ਸੋਈ ਪਰਵਾਣ, ਨਾਨਕ ਦਾਸ ਤਾਂ ਕਹਿ ਕੁਰਬਾਣ। ਰਾਮ ਕਲੀ ਮਹੱਲਾ ਪੰਜਵਾਂ, ਸਿੰਚੇ ਦਰਬ ਦੇ ਦੁੱਖ ਲੋਗ, ਤੇਰੇ ਕਾਜ ਨਾ ਅਵਰਾ ਜੋਗ, ਕਾਰ ਅੰਕਾਰ ਹੋਏ ਵਰਤ ਅੰਧ, ਜਮ ਕੀ ਜੇਬੜੀ ਤੂੰ ਆਗੇ ਬੰਦ, ਛਾੜ ਵਿਡਾਣੀ ਤਾਤ ਮੂੜੇ, ਇਹਾਂ ਵਸਣਾ ਰਾਤ ਮੂੜੇ, ਮਾਇਆ ਕੇ ਮਾਤੇ ਤੈ ਉੱਠ ਚੱਲਣਾ, ਰਾਚ ਰਹੋ ਤੂੰ ਸੰਗ ਸੁਪਨਾ ਰਹੋ, ਬਾਲ ਬਿਵਸਥਾ ਵਾਰ ਕੰਧ, ਪਰ ਜੋਵਨ ਲਾਗਾ ਦੁਰਗੰਧ, ਤ੍ਰਿਤੀਆ ਵਾਸਤਾ ਸਿੰਚੇ ਮਾਏ, ਬਿਰਦ ਭਇਆ ਛੋੜ ਚੱਲੇ ਹੋ ਪਛਤਾਏ, ਚਰੰਕ ਹਲ ਪਾਈ ਦਰ ਲੱਭਦੇ, ਨਾਮ ਬਿਹੋਣੀ ਹੋਈ ਖੇ, ਪਸੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਬੂਝੇ ਜਿਨ ਹੈ ਸ੍ਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੇ ਛਡਾਵੋ ਛੁਟਕੇ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਣਾਈ ਕਾਚ, ਤਿਸ ਸੰਗ ਰਹੋ ਆ ਨਾ ਰਾਚ, ਪ੍ਰਿਤ ਪਾਰੇ ਨਿਤ ਸਾਰ ਸੰਭਾਲੇ, ਅੰਤ ਕੀ ਵਾਰੀ ਉਠ ਸਿਧਾਰੇ, ਨਾਮ ਬਿਨਾ ਸਭ ਝੂਠ ਪੁਰਾਣੀ, ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਝੂਠ ਪੁਰਾਣੀ। ਰਹਾਓ ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹੋਮੇ ਫੈਲ, ਲੋਕ ਪਚਾਰਾ ਗਤ ਨਹੀਂ ਹੋਏ, ਨਾਮ ਬਿਹੂਣੇ ਚੱਲ ਸਹਿ ਰੋਏ, ਬਿਨ ਹਰ ਨਾਮ ਨਾ ਟੂਟ ਸਪਟਲ, ਸੋਧੇ ਸ਼ਾਸਤਰ ਸਿਮਰਤ ਸਗਲ, ਸੋ ਨਾਮ ਜਪੇ ਜਿਸ ਆਪ ਜਪਾਏ, ਸਗਲ ਫਲਾਸੇ ਸੁਖ ਸਮਾਏ, ਰਾਖਣ ਹਾਰੇ ਰਾਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ, ਜਿਤ ਲਾਵੇ ਤਿਤ ਲਾਗੇ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਲੀ ਮਹੱਲਾ ਪੰਜਵਾਂ, ਜੋ ਕੁਛ ਕਰੇ ਸੋਈ ਸੁਖ ਜਾਣਾ, ਮਨ ਸਮਝ ਸਾਧ ਸੰਗ ਪਤਿਆਨਾ, ਡੋਲਨ ਤੇ ਝੂਕਾ ਠਹਿਰਾਇਆ, ਸੱਤ ਮਾਹੇ ਲੈ ਸੱਤ ਸਮਾਇਆ, ਦੁੱਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਪਿਆ ਰਹੋ, ਸਗਲ ਪਵਿੱਤਰ ਸਗਲ ਨਿਰਮਲਾ, ਸਗਲ ਪਵਿੱਤਰ ਸਰਬ ਨਿਰਮਲਾ, ਜੋ ਬਰਤਾਏ ਸੋਈ ਭਲਾ, ਜੈ ਰਾਖੇ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅੱਠ ਸੱਠ ਤੀਰਥ ਜੈ ਸਾਧ ਭਗਤਰੇ, ਤੈ ਬੇਕੁੰਟ ਜੈ ਨਾਮ ਉਚਰੈ, ਸਰਬਨੰਦ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਐ, ਆਪੇ ਘਟ ਘਟ ਰਹਿਆ ਬਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਭਰਮ ਨਾਠੇ ਦੂਰੇ, ਨਾਨਕ ਕੋ ਗੁਰ ਪੇਟੇ ਪੂਰੇ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਬਿਸਰਾਮ, ਰਿੱਧ ਬੁੱਧ ਸਿੱਧ ਸੁਰ ਗਿਆਨ,
ਅਨਕ ਰੂਪ ਰੰਗ ਭੋਗ ਰਸ ਹੈ, ਗੁਰਮੁਖ ਨਾਮ ਨਿਮਖ ਹਿਰਦੇ ਵਸ ਹੈ। ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨਾ ਜਾਈ ਰਹਾਉ। ਸੂਰ ਵੀਰ ਧੀਰਜ ਮਤ ਪੂਰਾ, ਸਹਿਜ ਸਮਾਧ ਸੁਣ ਗਹਿਰ ਗੰਭੀਰਾ। ਸਦਾ ਮੁਕਟ ਤਾਂ ਕੇ ਪੂਰੇ ਕਾਮ, ਜਾਂ ਕੇ ਹਿਰਦੇ ਵਸੇ ਹਰ ਨਾਮ। ਸਗਲ ਸੁਖ ਆਨੰਦ ਰੋਗ, ਸਮਦਰਸੀ ਪੂਰਨ ਨਿਰਯੋਗ। ਆਏ ਨਾ ਜਾਏ ਡੋਲੇ ਕਤ ਨਾਹੀ, ਜਾਂ ਕੇ ਨਾਮ ਬਸੇ ਮਨ ਮਾਹੀ। ਦੀਨ ਦਿਆਲ ਗੋਪਾਲ ਗੋਬਿੰਦ, ਗੁਰਮੁਖ ਜਪੀਏ ਉਤਰੇ ਚਿੰਤ। ਨਾਨਕ ਕੋ ਗੁਰ ਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਉ, ਆਗੇ ਮਿਲੀ ਨ ਥਾਂ ਵੈ ਥਾਉ। ਗੁਰਪੂਰੇ ਕੀ ਚਰਣੀ ਲਾਂਗ, ਜਨਮ ਜਨਮ ਕਾ ਸੋਇਆ ਜਾਗ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੇ ਬਾਸੇ, ਭਉ ਜਲ ਪਾਰ ਪਰ ਲਾ ਰਹੋ। ਨਾਮ ਨਿਧਾਨ ਧਿਆਏ ਮਨ ਅਟਲ, ਤਾਂ ਛੋਟੇ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭੋਜਨ ਸਾਧ ਕੈ ਸੰਗ, ਮਨ ਤਨ ਰਾਪੇ ਹਰ ਕੈ ਰੰਗ। ਛੋੜ ਸਿਆਣਪ ਬਹੁ ਚਤਰਾਈ, ਮਨ ਬਿਨ ਹਰ ਨਾ ਵਹਿ ਜਾਏ ਨ ਕਾਈ। ਦਇਆ ਤਾਰੀ ਗੋਬਿੰਦ ਗੋਸਾਈ, ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਕੇਲ, ਆਗੇ ਜਮ ਸਿਉਂ ਹੋਏ ਨਾ ਮੇਲ। ਅਹੰਗ ਬੁੱਧ ਕਾ ਭਇਆ ਬਿਨਾਸ, ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਹਰ ਨ ਕਾਂਜੇ। ਕੁਸਲ ਸੇਤੀ ਘਰ ਜਾਏ ਪੰਡਿਤ ਰਹੋ, ਹਰ ਕਾ ਜਸ ਨਿਦਲੀਆ ਲਾਭ। ਪੂਰਨ ਭਏ ਮਨੋਰਥ ਸਾਭ, ਦੁੱਖ ਨਾਠਾ ਸੁਖ ਕਰ ਮੈਂ ਆਇਆ। ਸੰਤ ਪ੍ਰਸਾਦ ਕਮਲ ਵਿਗ ਸਾਇਆ, ਨਾਮ ਰਤਨ ਜਿਨ ਪਾਇਆ ਨਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਭਾਏ, ਫਿਰ ਫਿਰ ਮੰਗਨ ਕਾਹੇ ਜਾਏ। ਹਰ ਕੀ ਕਥਾ ਸੁਣਤ ਪਵਿੱਤ, ਜੇ ਬਾ ਵਕਤ ਪਾਈ ਗਤ ਮਿਤ। ਸੋ ਪਰਵਾਨ ਜਿਸ ਹਿਰਦੇ ਬਸਾਈ, ਨਾਨਕ ਤੇ ਜਾਨੀ ਉਤਮ ਪਾਈ। ਰਾਮ ਕਲੀ ਮਹੱਲਾ ਪੰਜਵਾਂ, ਗੌ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕੌ ਨਾਨਕ ਜੋ ਤਿਆਗ ਨਹੀਂ, ਤਾਂ ਬੋ ਚਰਣੀ ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ। ਗੁਰਪੂਰਾ ਭੇਟ ਤੇ ਉਧਾਰ ਰਹੋ, ਜਬ ਉਸ ਕੋ ਕੋਈ ਦੇਵੇ ਮਾਨ, ਤਬ ਆਪਸ ਉਪਰ ਰੱਖੇ ਗੁਮਾਨ। ਜਬ ਉਸ ਕੋ ਕੋਈ ਮਨ ਪਰ ਹਰੇ, ਤਬ ਉਹ ਸੇਵਕ ਸੇਵਾ ਕਰੇ। ਮੁਖ ਬਿਰਾਵੇ ਅੰਤ ਠਗਾਵੇ, ਇੱਕ ਤਠੌਰ ਉਹ ਕਹੀ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਣੀ ਕੀ ਨੀ ਖੰਡ ਖੰਡ। ਜੋ ਮੰਗੇ ਸੋ ਭੁੱਖਾ ਰਹੇ, ਇਸ ਸੰਗ ਰਾਚੇ ਸੋ ਕਛੂ ਨਾ ਲਹੇ। ਇਸੇ ਤਿਆਗ ਸਤ ਸੰਗਤ ਕਰੇ, ਵਡਭਾਗੇ ਨਾਨਕ ਹੋ ਤਰੇ। ਰਾਮ ਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰਬ ਮੈਂ ਪੇਕ, ਪੂਰਨ ਪੂਰ ਰਿਆ ਪ੍ਰਵੇਕ। ਰਤਨ ਅਮੋਲ ਰਿਧੇ ਮੈਂ ਜਾਣ, ਆਪਣੀ ਵਸ ਤੋਂ ਆਪ ਪਛਾਣ। ਪੀ ਅੰਮ੍ਰਿਤ ਸੰਤਨ ਪਰਸਾਨ, ਵੱਡੇ ਭਾਗ ਹੋਵੇ ਤੋ ਪਾਈਐ। ਬਿਨ ਜੇਬਾ ਕਿਆ ਜਾਣੇ ਸਵਾਦ ਰਹੋ, ਅੱਠ ਦਸ ਵੇਦ ਸੁਣੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੇ ਅੰਧੇਰਾ। ਪਸੂ ਪ੍ਰੀਤ ਘਾਸ ਸੰਗ ਰਚੇ, ਜਿਸ ਨਹੀਂ ਬੁਲਾਵੇ ਸੋ ਕਿਤ ਵਿਦ ਬੂਝੈ। ਜਾਨਣ ਹਾਰ ਰਿਆ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ। ਬਿਗਸ ਬਿਗਸ ਆਪਣਾ ਪ੍ਰਭ ਗਾਵੈ, ਨਾਨਕ ਤਿੰਨ ਜਮ ਨੇੜ ਨਾ ਆਵੈ। ਰਾਮ ਕਲੀ ਮਹੱਲਾ ਪੰਜਵਾਂ, ਦੀਨੋ ਨਾਮ ਕੀ ਉਪਵਿੱਤ, ਹਰ ਤਨ ਰਾਸ ਨਿਰਾਸ ਏ ਵਿੱਤ। ਕਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ। ਬਾਜੇ ਅਨਹਦ ਵਾਜਾ, ਰਸਕ ਰਸਕ ਗੁਣ ਗਾਵੇ ਹਰ ਜਨ, ਆਪਣੇ ਗੁਰਦੇਵ ਨਿਵਾਜਾ ਰਹਾਓ। ਆਏ ਬਨਿਓ ਪੂਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ। ਗਈ ਗਿਲਾਨ ਸਾਧ ਕੈ ਸੰਗ,
ਮਨ ਤਨ ਰਾਤੋ ਹਰ ਕੇ ਰੰਗ ਰਾਖੇ ਰਾਖਣ ਹਾਰ ਦਿਆਨ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਬੂੜਤ ਦੁੱਖ ਮੈਂ ਕਾਢ ਲਿਆ ਸੁਣ ਸੋਹਣੀ ਉਪਜਿਓ ਮਨ ਮੈਂ ਚਾਹੋ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਹੂੰ ਕਾ ਜਤਨ ਜੋ ਸਾਂਚੇ ਸੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਆਪਾਗੇ ਤੇ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਓ ਅੰਮ੍ਰਿਤ ਕੌਰਾ ਵੇਖਿਆ ਮੇਠੇ ਸਾਕਤ ਕੀ ਵਿਦ ਨੈਣੋ ਡੇਠੇ ਕੂੜ ਕਪਟ ਅੰਕਾਰ ਰਿਜਾਨਾ ਨਾਮ ਸੁਣਤ ਜਨ ਵਿਛੂ ਅਡਰਨ ਨਾਮ ਸੁਣਤ ਜਨ ਵਿਛੂ ਅਡ ਸਨ ਮਾਇਆ ਕਾਰਨ ਸਦ ਹੀ ਚੂਰੇ ਮਨਮੁਖ ਕੱਬੇ ਨਾ ਉਸਤ ਕਰੇ ਨਿਰਭਉ ਨਿਰੰਕਾਰ ਦਾ ਤਾਰ ਤੇ ਸਿਉਂ ਪ੍ਰੀਤ ਨ ਕਰੇ ਗਵਾਰ ਸਭ ਸਾਹਾਂ ਸਿਰ ਸਾਚਾ ਸਾਹੋ ਬੇਮਹਤਾਜ ਪੂਰਾ ਪਾਤਸ਼ਾਹੋ ਮੋਹ ਮਗਨ ਲਪਟਿਓ ਪਰਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸਜਪੋ ਹਰ ਨਾਉ ਆਗੈ ਦਰਗੈ ਪਾਵੋ ਥਾਉ ਸਦਾ ਆਨੰਦ ਨ ਹੋਵੇ ਸੋਗ ਕਾਬੂ ਨ ਵਿਆਪੇ ਹੋ ਮੈਂ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਪਹੇ ਬਿਸਮਾ ਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਹਾਉ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੇ ਨ ਤਾਰ ਸਗਲੋ ਭਾਵਨਾ ਚਾਲੇ ਸੰਗ ਪਾਵ ਜਲ ਤਰੀਏ ਪ੍ਰਭ ਕੈ ਰੰਗ ਦੇਹੀ ਤੋਏ ਨਾ ਉਤਰੇ ਮੈਲ ਹੋਮੇ ਵਿਆਪੇ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕੱਬੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾਂ ਤੁਰ ਨਾਨਕ ਕੀ ਪ੍ਰਭ ਸਰਦਾਪੁਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਣ ਪੂਰੇ ਗੁਰਦੇਵ ਤੁਝ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਤਿਹਾਇ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰੇ ਤੁਧ ਬਿਨ ਦੂਜਾ ਨਾਹੀਂ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਆਗੇ ਦਰ ਗੈ ਪਹਾਵੋ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਵਿਨਸੇ ਸਾਚੇ ਰਾਚੇ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਉ ਭਾਗਾ ਨਿਰਭਉ ਮਨ ਵਸੇ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨਾਵੇ ਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕੁਛ ਤੋਟ ਨਾ ਵੈ ਅੰਤ ਨਹੀਂ ਹਰ ਪਾਰ ਵਾਰ ਰਹਾਉ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੇ ਸੰਤਨ ਹੱਥ ਰਾਖੇ ਕੁੰਜੇ ਸੁਨ ਸਮਾਧ ਗੁਫਾ ਤੈ ਆਸਣ ਕੇਵਲ ਬ੍ਰਹਮ ਪੂਰਨ ਤੈ ਵਾਸਣ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਨਾਨਕ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨਾ ਜਾਣੇ ਵੇਦ ਬ੍ਰਾਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੇ ਸੁਣ ਸੁਣੇ ਅਵਰ ਬਖਾਨੇ ਰਹਾਉ ਸੰਕਰਾ ਨਹੀਂ ਜਾਣੇ ਪੇਵ ਖੋਜਤ ਹਾਰੇ ਦੇਵ ਦੇਵੀਆ ਨਹੀਂ ਜਾਣੇ ਮਰਮ ਸਭੀ ਉਪਰ ਅਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਵਿਛੋਰੇ ਆਪੇ ਮੇਲ ਇੱਕ ਭਰਮ ਇੱਕ ਭਗਤੀ ਲਾਏ ਆਪਣਾ ਕੀ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ
ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ, ਕਿਛੋ ਕਾਜ ਨਾ ਕੀਓ ਜਾਣ, ਸੁਰਤ ਮਤ ਨਾਹੀ ਕਿਛ ਗਿਆਨ, ਜਾਪ ਤਾਪ ਸੀਲ ਨਹੀਂ ਧਰਮ, ਕਿਛੋ ਨਾ ਜਾਣੋ ਕੈਸਾ ਕਰਮ। ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿੰਦੂ ਜਾਵਰ ਨਾ ਕੋਈ, ਭੁੱਲੇ ਚੁੱਕੇ ਪ੍ਰਭ ਤੇਰੇ ਰਹਾਉ। ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ, ਵਿਖੇ ਵਿਆਦ ਕੇ ਗਾਵ ਮੈਂ ਵਾਸ, ਕਰਨ ਹਾਰ ਮੇਰੇ ਪ੍ਰਵੇਕ, ਨਾਮ ਤੇਰੇ ਕੀ ਮਨ ਮੈਂ ਟੇਕ। ਸੁਣ ਸੁਣ ਜੀਵੋ ਮਨ ਇਹੋ ਵਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਤੂੰ ਅਗਨਤ ਜੀ ਕਾ ਦਾਤਾ, ਜਿਸੇ ਜਣਾਵੇ ਤਿੰਨ ਤੂੰ ਜਾਤਾ, ਜੋ ਪਾਇਓ ਤਿਸ ਤੇਰੀ ਆਸ, ਸਗਲ ਰਾਧੇ ਪ੍ਰਭ ਗੁਣ ਤਾਸ। ਨਾਨਕ ਦਾਸ ਤੇਰੇ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਵਾਨ। ਰਾਮ ਕਲੀ ਮਹੱਲਾ ਪੰਜਵਾਂ, ਰਾਖਣ ਹਾਰ ਧਿਆਨ, ਕੋਟ ਪਵ ਖੰਡੇ ਨਿਮਖ ਖਿਆਲ, ਸਗਲ ਰਾਧੇ ਜੰਤ, ਮਿਲੀਏ ਪ੍ਰਭ ਗੁਰ ਮਿਲ ਮੰਤ। ਜੀਵਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਵਾਮੀ, ਘਟ ਘਟ ਰਾਤਾ ਮੇਰਾ ਪ੍ਰਭ ਰਹੋ। ਤਾਂ ਕੀ ਗਹੀ ਮਨ ਓਟ, ਬੰਧਨ ਤੇ ਹੋਈ ਛੋਟ, ਹਿਰਦੇ ਜਪ ਪਰਮਾਨੰਦ, ਮਨ ਮੈਂ ਪਏ ਆਨੰਦ। ਤਾਰਣ ਤਰਨ ਹਰ ਸਰਣ, ਜੀਵਨ ਰੂਪ ਹਰ ਚਰਨ, ਸੰਤਨ ਕੇ ਪ੍ਰਾਣ ਅਧਾਰ, ਊਚੇ ਤੇ ਊਚੇ ਅਪਹਾਰ। ਸੋ ਮਤ ਸਾਰ ਜਿਤ ਹਰ ਸਿਮਰੀਜੈ, ਕਰ ਕਿਰਪਾ ਜਿਸ ਆਪੇ ਦੀਜੈ, ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਰਾਮ ਕਲੀ ਮਹੱਲਾ ਪੰਜਵਾਂ, ਸਗਲ ਸਿਆਣ ਪਛਾੜ, ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ। ਹੋਉ ਸਾਵਧਾਨ ਆਪਣੇ ਗੁਰ ਸਿਉ, ਆਸਾ ਮਨਸਾ ਪੂਰਨ ਹੋਵੇ, ਪਾਵੇ ਸਗਲ ਨਿਧਾਨ ਗੁਰ ਸਿਉ ਰਹਾਉ। ਦੂਜਾ ਨਹੀਂ ਜਾਣੇ ਕੋਏ, ਸਤਿਗੁਰ ਨਿਰੰਜਣ ਸੋਏ, ਮਾਨੁਕ ਕਾ ਕਰ ਰੂਪ ਨਾ ਜਾਣ, ਮਿਲੇ ਨਿਮਾਣੇ ਮਾਣ। ਗੁਰ ਕੀ ਹਰ ਟੇਕ ਟਿਕਾਏ, ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮਾਂਗ ਨਿਧਾਨ, ਤਾਂ ਦਰਗਹਿ ਪਾਵੇ ਮਾਣ। ਗੁਰ ਕਾ ਬਚਨ ਜਪ ਮੰਤ, ਇਹਾ ਭਗਤ ਸਾਰ ਤਤ, ਸਤਿਗੁਰ ਭੈ ਦਿਆਲ, ਨਾਨਕ ਦਾਸ ਸਦ ਨਿਹਾਲ, ਨਾਨਕ ਦਾਸ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਹੋਵੇ ਸੋਈ ਭਲ ਮਾਣ, ਆਪਣਾ ਤਾਜ ਅਭਿਮਾਨ, ਦਿਨ ਰਹਿਣ ਸਦਾ ਗੁਣ ਗਾਓ, ਪੂਰਨ ਇਹੀ ਸੁਆਓ। ਆਨੰਦ ਕਰ ਸੰਤ ਹਰ ਜਪ, ਛਾੜ ਸਿਆਣਪ ਬਹੁ ਚਤਰਾਈ, ਗੁਰ ਕਾ ਜਪ ਮਤ ਨਿਰਮਲ ਰਹਾਓ। ਏਕ ਕੀ ਕਰ ਆਸ ਪਿੱਤਰ, ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਨਮਸ਼ਕ ਹਰ, ਪਵ ਜਲ ਉਤਰੇ ਪਾਰ, ਦੇਵਣ ਹਾਰ ਦਾਤਾਰ, ਅੰਤ ਨ ਪਾਰਾ ਵਾਰ, ਜਾ ਕੇ ਕਰ ਸਰਬ ਨਿਧਾਨ, ਰਾਖਣ ਹਾਰ ਨਿਧਾਨ। ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੇ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦੋ ਲੱਭਦੇ ਸਵਾਰ, ਜਾਏ ਨੰਦਰ ਗਏ ਹਾਰ, ਹਾਲਤ ਪਾਲਤ ਧੁੱਧ ਹੋਏ ਵਡਿਆਈ, ਅੰਤ ਕੀ ਬੇਲਾਂ ਲਏ ਛੁਡਾਈ। ਰਾਮ ਕੇ ਗੁਣ ਗਾਓ, ਹਾਲਤ ਪਾਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਤਿਹਾਉ ਰਹਾਓ। ਉਠਤ ਬੈਠਤ ਹਰ ਜਾਪ, ਬਿਨਸੇ ਸਗਲ ਸੰਤਾਪ, ਬੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ। ਸਭ ਤੇ ਉਤਮ ਇਹੋ ਕਰਮ, ਸਗਲ ਧਰਮ ਮੈਂ ਸ੍ਰੇਸ਼ਠ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੇ ਪਹਾਰ। ਪੂਰਨ ਤੇਰੀ ਹੋਵੇ ਆਸ, ਜਮ ਕੀ ਕਟੀਏ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀ ਜੈ, ਨਾਨਕ ਸੁਖ ਸਹਿਜ ਸਮੀ ਜੈ। ਰਾਮ ਕਲੀ ਮਹੱਲਾ ਪੰਜਵਾਂ, ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸੇ ਅਰਾਧ ਸਦਾ ਸੁਖ ਹੋਏ। ਕਾਹੇ ਬ੍ਰਹਮ ਪਰਮੇ ਬਿਗਾਨੇ, ਨਾਮ ਬਿਨਾ ਕਿਚ ਕਾਮ ਨਾ ਆਵੈ, ਮੇਰਾ ਮੇਰਾ ਘਰ ਬਹੁਤ ਪਛਤਾਨੇ ਰਹੋ।
ਜੋ ਜੋ ਕਰੇ ਸੋਈ ਮਾਨ ਲਿਹੋ, ਬਿਨ ਮਾਨੇ ਰਲ ਹੋ ਵੇਖੇ, ਤਿਸਕਾ ਪਾਣਾ ਲਾਖੇ ਮਿੱਠਾ, ਗੁਰ ਪ੍ਰਸਾਦ ਵਿਰਲੇ ਮਨ ਬੁੱਠਾ। ਬੇਪਰਵਾਹ ਅਗੋਚਰ ਆਪ, ਆਠ ਪੈਰ ਮਨ ਤਾਂ ਕਹੋ ਜਾਪ, ਜਿਸ ਚੇਤੇ ਆਏ ਬਿਨਸੇ ਦੁਖਾ, ਹਾਲਤ ਪਾਲਤ ਤੇਰਾ ਉਜਲ ਮੁਖਾ। ਕੌਣ ਕੌਣੇ ਉਦਰੇ ਗੁਣ ਗਾਏ, ਗਣ ਨਾ ਜਾਏ ਕੇਮ ਨਾ ਪਾਏ, ਵੂਡਤ ਲੋ ਸਾਧ ਸੰਗ ਤਰੇ, ਨਾਨਕ ਜਿਸੇ ਪ੍ਰਾਪਤ ਕਰੇ। ਰਾਮ ਕਲੇ ਮਹੱਲਾ ਪੰਜਵਾਂ, ਮਨ ਮੈਂ ਜਾਪ ਭਗਵੰਤ, ਗੁਰ ਪੂਰੇ ਹੋ ਦੀਨੋ ਮੰਤ, ਮਿਟੇ ਸਗਲ ਭੈ ਤਰਾਸ, ਪੂਰਨ ਹੋਈ ਆਸ। ਸਫਲ ਸੇਵਾ ਗੁਰਦੇਵਾ, ਕੀਮਤ ਕਿਛ ਕਹਿਣ ਨਾ ਜਾਈ, ਸਾਚੇ ਸੱਚ ਅਲਖ ਪਿਹਵਾ ਰਹੋ। ਕਰਨ ਕਰਾ ਵਣ ਆਪ, ਤਿਸਕੋ ਸਦਾ ਮਨ ਜਾਪ, ਤਿਸਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੈ ਮੀਤ। ਸਾਹਿਬ ਮੇਰਾ ਅਤ ਪਾਰਾ, ਕਿਨ ਮੈਂ ਥਾਪੋ ਥਾਪਣ ਹਾਰਾ, ਤਿਸ ਬਨਿ ਅਵਰ ਨ ਕੋਈ, ਜਨ ਕਾ ਰਾਖਾ ਸੋਈ। ਕਰ ਕਿਰਪਾ ਅਰਦਾਸ ਸੁਣੀ ਜੈ, ਆਪਣੇ ਸੇਵਕ ਕੋ ਦਰਸ਼ਨ ਦੀ ਜੈ। ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜਾ ਕਹ ਪਰਤਾਪ। ਰਾਮ ਕਲੀ ਮਹੱਲਾ ਪੰਜਵਾਂ, ਬਿਰਥਾ ਪਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਵਰ ਛੁਟੀ ਸਭ ਆਸ, ਅਚਿੰਤ ਠਾਕਰ ਪੇਟੇ ਗੁਣ ਤਾਸ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗਣ ਗਾਏ ਮਨ ਮੇਰੇ, ਰਹਾਉ ਤੁਮ ਹੀ ਕਾਰਣ ਕਰਨ, ਚਰਨ ਕਮਲ ਹਰ ਸਰਣ। ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓਟ ਸਦੀਵ, ਜਾ ਕੇ ਕੀਨੇ ਹੈ ਜੀਵ। ਸਿਮਰਤ ਹਰ ਕਰਤ ਨਿਧਾਨ, ਰਾਖਣ ਹਾਰ ਨਿਧਾਨ। ਸਰਬ ਕੀ ਰੇਣ ਹੋ ਵੀ ਜੈ, ਆਪ ਮਿਟਾਏ ਮਿਲੀ ਜੈ, ਅਨ ਦਿਨ ਤਿਹਾਈਏ ਨਾਮ, ਸਫਲ ਨਾਨਕ ਇਹੋ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਕਾਰਣ ਕਰਨ ਕਰੀਮ, ਸਰਬ ਪ੍ਰਿਤਪਾਲ ਰਹੀਮ, ਅਲੈ ਅਲਖ ਅਪਾਰ, ਖੁਦ ਖੁਦਾਏ ਵਡਵੇ ਸੁਮਾਰ। ਓ ਨਮੋ ਭਗਵੰਤ ਗੁਸਾਈ, ਖਾਲਕ ਰਵ ਰਿਆ ਸਰਬ ਠਾਈ ਰਹਾਓ। ਜਗਨਨਾਥ ਜਗ ਜੀਵਨ ਮਾਧੋ, ਪਉ ਪੰਜਨ ਰਿਧ ਮਹਿ ਅਰਾਧੋ। ਰਿਖੀ ਕੇਸ ਗੋਪਾਲ ਗੋਬਿੰਦ, ਪੂਰਨ ਸਰਵਤਰ ਮੁਕੰਦ। ਮਿਹਰਬਾਨ ਮੌਲਾ ਤੂੰ ਹੀ ਏਕ, ਪੀਰ ਪੈਕਾਂਬਰ ਸੇਖ। ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਣਕ ਤੇਵ ਤੇ ਪਾਕ। ਨਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ। ਵਾਸਦੇਵ ਵਸ ਸਭ ਠਾਏ, ਲੀਲਾ ਕਿਛ ਲਖੀ ਨ ਜਾਏ। ਮਿਹਰ ਦਇਆ ਕਰ ਕਰਣੇ ਹਾਰ, ਭਗਤ ਬੰਦਗੀ ਦੇ ਸਿਰਜਣਹਾਰ। ਕੋ ਨਾਨਕ ਗੁਰ ਖੋਏ ਪਰਮ, ਏਕੋ ਹੱਲੋ ਪਾਰ ਬ੍ਰਹਮ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੈ, ਮਹਾਂਵਿਕਾਰ ਤਨ ਤੇ ਖੈ ਸਭ ਨਸੈ। ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ। ਜੋਤੀ ਜੋਤ ਸਮਾਣੀ ਰਹੋ, ਤ੍ਰਿਸ਼ਨਾ ਭੁੱਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਬਿਨਾਸੀ। ਰਹਿਣ ਦਿਨਸ ਪ੍ਰਭ ਸੇਵਕ ਮਾਨੀ, ਹਰ ਮਿਲਣੇ ਕੀ ਇਹ ਨਿਸ਼ਾਨੀ। ਮਿਟੇ ਜੰਜਾਲ ਹੋਏ ਪ੍ਰਭ ਧਿਆਨ, ਗੁਰ ਘਰ ਦਰਸ਼ਨ ਦੇਖ ਨਿਹਾਲ। ਪਰਾ ਪੂਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ। ਹਰ ਕੇ ਸੰਤ ਸਦਾ ਪਰਧਾ ਪ੍ਰਵਾਨ, ਸੰਤ ਜਨਾ ਮਸਤਕ ਨਿਸਾਨ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਧਰ ਧਿਆਨ। ਸੰਤਨ ਤਹੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਪੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੈ। ਕਰ ਕਿਰਪਾ ਪੂਰਨ ਭਗਵਾਨ ਰਹਾਉ, ਗੁਰ ਕੀ ਕੀਰਤ ਜਪੀਏ ਹਰਣਾਉ, ਗੁਰ ਕੀ ਭਗਤ ਸਦਾ ਗੁਣ ਗਾਉ। ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ। ਗੁਰ ਬਚਨੀ ਸਮਸਰ ਸੁਖ ਦੁਖ, ਕਦੇ ਨੰਬਿਆ ਪੇ ਤ੍ਰਿਸ਼ਨਾ ਭੁੱਖ। ਮਨ ਸੰਤੋਖ ਸ਼ਬਦ ਗੁਰ ਰਾਜੇ,
जप गोबिंद पढ़ दे सब काजे। गुर परमेसर गुर गोबिंद, गुर दाता दयाल बख्शिंद, गुर चरनी जाका मन लागा, नानक दास ते सपूरन पागा। राम कले महला पांजमा, किस परवासे बिचरे पवन, मोड़ मुगद तेरा संगी कवन। राम संगे तिस गत नहीं जाने, पंच पटवारे से मीत कर माने। सो कर सेव जित उदरे मीत, गुण गोविंद रविये दिन राती। साध संग कर मन की प्रीत रहो, जन्म बिहानो अंकार यारवाद, तृप्त नावे विख्या साध। परमत परमत महा दुख पाया, तरी न जाए दुतर माया। काम नावे सो कार कमावे, आप बीज आपे ही खावे। राखण को दूसर नहीं कोए, तो निस्तरे जो कृपा होए। पत तुपनीत प्रभ तेरो नाम, अपने दास को कीजे दान। कर कृपा प्रभ गत कर मेरी, सरन गए नानक प्रभ तेरी। राम कले महला पांजमा, एह लोके सुख पाया, नहीं पेटत धर्म राया। हर धर गै सो बावंत, फुण गर्व नहीं बसंत। जाने संत की मित्राई, कर कृपा दीनो हर नामा। पूर्व संजोग मिलाई रहाओ, गुर के चरण चित लागा। तन तन संजोग सभागा, संत की तुर लागी मेरे माथे। किल विख दोख सगले मेरे लाथे, साध की सच टहल कमानी। तब होए मन शुद्ध प्राणी, जन का सफल दर्स डीठा। नाम प्रभु का कट कट बूठा, मिटाने को सब काल कलेश। जिस ते उपजे ते समय परवेश, प्रगटे अनूप गोबिंद, प्रभ पूरे नानक बख्शिंद। राम कले महला पांजमा, गौ को चारे सार दून, कौडी का लख हुआ मोल। बकरी को हसी प्रत पाले, अपना प्रभ नदर निहाले। कृपा निदान प्रीतम प्रभ मेरे, वरन न साको वो गुण तेरे रहो। देसत मास न खाए बिलाई, महाकसाव छुरी सट पाई। कर्ण हार प्रभ हृदय बूठा, पाथी माछली का जाला टूटा। सूखे काष्ट हरे चलोल, ऊंचे थल फूले कमल अनूप। अग्न निवारी सतगुर देव, सेव के अपने लायो सेव। अकृत कणा का करे उधार, प्रभ मेरा है सदा ध्यान। संत जना का सदा सहाई, चरण कमल नानक शरणाई। राम कले महला पांजमा, पांच सिंह राखे प्रभ मार। दस बघ्याड़ी लई निवार, तीन वर्त की चौकी केर। साध संग चौके पै फेर, सिमर सिमर जीवा गोबिंद। कर कृपा राख्यो दास अपना, सदा सदा साचा बख्शिंद रहो। दाज गै तृण पाप सुमेर, जप जप नाम पूजे प्रभ पैर। आनंद रूप प्रगट्यो सब तान, प्रेम भगत जोरी सुख मान। सागर तरियो वाचर खोज, खेद न पायो ने फुन रोज। सिंध समायो कट के माहे, करन हार को कुछ चर्ज नाहे। जो छूटो तो जाए पयाल, जो काढ़ियो तो नदर निहाल। पाप पुन हमरे वस नाहे, रसक रसक नानक गुण गाहे। राम कली महला पांजमा, ना तन तेरा ना मन तोहे। माया मोह व्याप्या तोहे, कुदम करे गाडर ज्यों शैल। अचिंत जाल काल चक्कर पेल, हर चरण कमल सरणाए मना। राम नाम जप संग सहाय, गुरमुख पावे सच तना रहो। ऊने काज न होबत पूरे, काम क्रोध मद सद ही चूरे। करे विकार जी रह कहताई, गाफल संग न तसुआ जाई। तरत तो अनक शल जाने, कौडी कौडी को खाक सिर शाने। जिन दिया तिसे न चेते मूल, मित्या लोभ न उतरे सोल। पार ब्रह्म जब पै दयाल, इहो मन होआ सादर वाल। हस कमल लड़ लीनो लाए, नानक साचे साच समाए। राम कली महला पंजमा, राजा राम की शरणाई।
निरपा पै गोविंद गुण गावत साध संग दुख जाए रहो। जाके राम बसे मन माही सो जन दोतर पेखत नाही सगले काज सवारे अपने हर हर नाम रसन नित जपने। जिसके मस्तक हाथ गुर तरे सो दास देसा काहे करे जन्म मरण की रोकी कान पूरे गुरु ऊपर कुरवाण। गुर परमेसर पेट निहाल सो दर्शन पाए जिस होए दयाल पार ब्रह्म जिस कृपा करे साध संग सो पव जल तरे। अमृत पीवो साध प्यारे मुखी उजल साचे दरबारे आनंद करो तज सगल विकार नानक हर जापी उतरो पार। राम कली महला पंजमा ईदन से बैसांतर पागे माटी को जल दे दिस त्यागे। ऊपर चरण तली आकाश कट में सिंध की ओ परगास ऐसा समरथ हर जियो आप निमख न विसरे जी भगतन के। आठ पहर मन ताको जाप रहाओ प्रथमे माखण पाछे दूध मैलू कीनो साबण सूद पैते निरपो डरता फिरे होंदी कौन होंदी हिरे। देही गुप्त बदेही दिसे सगले साज करत जग दिसे ठगण हारियन ठगदा ठागे विण वक्कर फिर उठ लागे। संत सभा मिल करो वख्याण सिमरत सास वेद पुराण ब्रह्म विचार विचारे कोय नानक ताकी परम गत होए। राम कली महला पंजमा जो तिस पावे सोथिया सदा सदा हर की शरणाई प्रभ बिन नाही आन बिया रहाओ। पुत कलतर लक्ष्मी दिसे इन में किछो न संग लिया विखेठ घोरी खाए पुलाना माया मंदर त्या गया। निंदा कर कर बहुत बिगोता गर्भ जोन में किरत पया पूर्व कमाणे छोड़े नाही जमदूत ग्रस्यो महापया। बोले झूठ कमावे अवरा तृष्ण न बूझे बहुत हया असाद रोग उपजया संत दुखन दे बिना से महाखया। जिन्हें निवाजे तिन ही साजे आपे कीने संत जया। नानक दास कंठ लाए राखे कर किरपा पार ब्रह्मया। राम कले महला पंजमा ऐसा पूरा गुरुदेव सहाई जाका सिमरन विरथा न जाई रहाओ। दर्शन पेखत होए निहाल जाकी तोर काटे जम जाल चरण कमल बसे मेरे मन के कार्ज सवारे सगले तन के। जाके मस्तक राखे हाथ प्रभ मेरो अनाथ को नाथ पत तू धारण कृपा निधान सदा सदा जाइए कुर्बान। निर्मल मंत दे जिस दान तजे विकार बिन से अभिमान एक त्याय साध के संग पाप बिना से नाम के रंग। गुर परमेसर सगल निवास कट कट रव रया गुणतास दर्श दे तहरो प्रभ्यास नित नानक चितवे सच अरदास। राग राम कली महला पंजमा घर दूजा दोप दे एक ओंकार सतगुर प्रसाद। गावो राम के गुण गीत नाम जपत परम सुख पाये आवा गौण मिटे मेरे मीत रहो। गुण गावत होवत परगास चरण कमल में हुए निवास संत संगत में होए उधार नानक पवजल उतरस पार। राम कली महला पंजमा गुर पूरा मेरा गुर पूरा राम नाम जप सदा सोहेले सगल बिना से रोग कूरा रहो। एक अरादो साचा सोए जाकी सरन सदा सुख होए नींद सोहेली नाम की लागी पूख हर सिमरत बिन से सब दुख। सहज आनंद करो मेरे पाई गुर पूरे सब चिंत मिटाई आठ पहर प्रभ का जप जाप नानक राखा हो आप। राग राम कली महला पंजमा पड़ताल घर तीजा एक ओंकार सतगुर प्रसाद। नर नरे नमस्कारन जलन थलन बसद गगन
एक एक अंकारण रहाओ, हरन तारन पुन पुने करण, नै ग्रह निरहारण, गंभीर तीर नाम हीर, ऊच मूच अपहरण, कर्ण केल गुण अमोल, नानक बलिहारन, राम कली महला पंजमा, रूप रंग सुगंध भोग त्याग चले माया शले, कनक कामनी रहाओ, भंडार दर्व अरब खरब, पेख लीला मन सधारे, नै संग गामनी, सुत कलत्र प्रात मीत, उर्ज परयो परम मोहो, ए विरख शामनी, चरण कमल सरन नानक, सुख संत भावनी, एक ओंकार सतगुर प्रसाद, राग राम कली महला नौमा, ते पदे रे मन ओट लियो हर नामा, जाके सिमरन दुरमत नासे, पावै पद निर्वाणा रहाओ, बड़ पागे ते जन को जानो, जो हर के गुण गावै, जन्म जन्म के पाप खोए के पुन वैकुंठ सुधावै, अजामल को अंत काल में नारायण सोध्याई, जागत को जोगी सर्वांचत सोगत छिन में पाई, नाहिन गुण नाहिन किछ विद्या, धर्म कौन गज कीना, नानक विरद राम का देखो अवे दान तै दीना, राम कली महला नौवा, साधो कौन जुगत अव की जै, जाते दुर्मत सगल बिनासे, राम भगत मन पीजै रहो, मन माया में उर्ज रहो है, बूझे नै किछ ज्ञाना, कौन नाम जग जाके सिमरे, पावे पद निर्वाणा, पय दयाल कृपाल संत जनता बे बात बताई, सर्ब धर्म मानो तै किए, जय प्रभ कीरत गाई, राम नाम नर निसवासर में निमख एक ओर धारे, जम को त्रास मिटे नानक तै अपनो जन्म सवारे, राम कली महला नौमा, प्राणी नारायण सोदले, छिन छिन औद कटे निसवासर, विरथा जात है दे रहाओ, तरनापो बिखियन स्यों खोयो, बाल पन अज्ञाना, बिरद पहयो जू नहीं समझे, कौन कुमत उर जाना, मानस जन्म दियो जय ठाकर, सोते क्यों बिसरायो, मुक्त होत नर जाके सिमरे, निमक न ताको गायो, माया को मद कहाँ करत है संग न कहूँ जाई, नानक कहत चेत चिंता मन होय है अंत सहाई, राम कली महला पहला अष्टपदियां, एक ओंकार सतगुर प्रसाद, सोई चंद चढ़े से तारे, सोई दिन अर तप्त रहे, सात अरती जो पौन चुलारे, जुग जी खेले थाव कैसे, जीवन तलब निवार होवे परवाना, करे तिंघाना कल लखन विचार रहाओ, किते देश न आया सुनिए, तीर्थ पास न बैठा, दाता धन करे तै नाही, महलो सार न बैठा, जे को सत करे सो छीजे, तप कर तप न होई, जे को नाव ले बदनामी, कल के लखणी, जिस कदारे तिसे कवारी, चाकर के डरना, जा सिकदारी पवे जंजीरी, ता साकर हथों मरना, आख गुणा कल आईए, तेहो जुग केरा रया तपावस, जे गुण देता पाईया रहाओ, कल कल वाली सरा निवेड़ी, कहाँ जी कृष्ण होआ, बाणी ब्रह्मा वेद थर्वण, करणी कीरत लहया, पत विण पूजा सत विण संजम, जत विण काहे जनियो, नावो तो वो तिलक चढ़ावो, सोच विण सोच न होई, कल परवाण कतेव कुराण, पोथी पंडित रहे पुराण, नानक नाओ पया रहमान, कर करता तू एको जान, नानक नाम मिले वड्याई, एदो ऊपर कर्म नहीं, जे कर होंदे मंगण जाइए, फिर ओलामा मिले तही, राम कली महला पहला, जग प्रबोधे मड़ी वधावे, आसन त्या काहे सच पहावे, ममता मोह कामण हितकारी, ना उदूती ना संसारी, जोगी वैस रहो दुबदा दुख पहगे, कर कर मांगत लाज न लागे रहो, गावे गीत न चीने आप,
क्यों लागे निभरे परताप, गुर के शब्द रचे मन पाए, बिख्या सहज विचारी खाए, भस्म चढ़ाए करे पाखंड, माया मोह सहे जम ढंड, फूटे का पर पेख न पाए, बंधन वादे आवे जाए, बिंद न राखे जति कहावे, माई मांगत त्रै लुभावे, निर्दया नहीं जो तू जाला, बूढ़त बूढ़े सर्ब जंजाला, पेख करे खिंथा बोवट थटुआ, झूठो खेल खेले भोनटुआ, अंतर अगन चिंता बो जारे, विण कर्मा कैसे उतर सपारे, मुंद्रा फटक बनाई कान, मुक्त नहीं विद्या विज्ञान, जेवा इंद्री साधु लुभाना, पशु पय नहीं मिटे निशाना, त्रैविद लोगा त्रैविद जोगा, शब्द बिचारे चोकस सोगा, ऊजल साच सो शब्द होए, जोगी जुगत विचारे सोए, तुझ पै नौ निद तू करणे जोग, थाप थापे करे सोहोग, जात सत संजम सच सुचित, नानक जोगी त्रै पवन मीत, राम कली महला पहला, खट मट देही मन बैरागी, सुरत शब्द धुन अंतर जागी, बाजे अनहद मेरा मन लेना, गुर बचनी सच नाम पतीना, प्राणी राम भगत सुख पाइए, गुरमकार हर मीठा लागे, हर हर नाम समाइए रहाओ, माया मोह विवर्ज समाए, सतगुर पेटे मेल मिलाए, नाम रतन निर्मोलक हीरा, तित राता मेरा मन तीरा, होमे ममता रोग न लागे, राम भगत जम कह पह पागे, जम जधारन लागे मोहे, निर्मल नाम हृदय हर सोहे, शब्द विचार पय निरंकारी, गुरमत जागे दुरमत परहारी, आन दिन जाग रहे निमलाई, जीवन मुक्त गति अंतर पाई, अलिपत गुफा में रहे निरारे, तस्कर पंच शब्द संगारे, पर कर जाए न मन डुलाए, सहज निरंतर रहो समाए, गुरमुख जाग रही ओ दूता, सद विरागी तत् परोता, जग सूता मरिया है जाए, बिन गुर शब्द न सोझी पाए, अनहद शब्द बजे दिन राती, अविगत की गत गुरमुख जाती, तो जानी जा शब्द पछानी, एक रव रया निर्वाणी, सुन समाद सहज मन राता, ताजो लोबा एक जाता, गुर चेले अपना मन मान्या, नानक दूजा मेट समान्या, राम कली महला पहला, साहा गणे न करे विचार, साहे ऊपर एक अंकार, जिस गुर मिले सोई विद जाने, गुरमत होए त हुकम पछाणे, झूठ न बोल पांडे सच कहिए, होमे जाए शब्द कर लही है राव, गण गण ज्योतक कांडी कीनी, पढ़े सुनावे तत न चीनी, सबसे ऊपर गुर शब्द विचार, होर कथनी बधो न सगली शार, नावे तो वे पूजे सैला, बिन हर रातो मैलो मैला, गर्भ निवार मिले प्रभ सारथ, मुक्त प्राण जप हर के रतारथ, बाचे वाद न बेद विचारे, आप डुबे क्यों पितरा तारे, कट कट ब्रह्म चीने जन कोए, सतगुर मिले त सोजी होए, गणत गणिये सहसा दुख जिये, गुर की सरन पवे सुख थिये, कर अपराध सरण हम आया, गुर हर पेटे पूर्व कमाया, गुर सरन नाइये ब्रह्म न पाइये, परम पुलाइये जन्म मारी आइये, जम दरवादो मरे विकार, ना हृदय नाम ना शब्द चार, एक पादे पंडित मिसर कहावे, दुबदा राते महल न पावे, जिस गुर प्रसादी नाम आधार, कोट मदे को जाने अपार, एक बुरा भला सच एक, बूझ ज्ञानी सतगुर की टेक, गुरमुख विरली एको जानिया, आवण जाना मेट समाणिया, जिनके हिरदे एक अंकार, सर्ब गुणी साचा विचार, गुर के पाणे कर्म कमावे, नानक साचे साच समावे, राम कली महला पहला, हट निग्रह कर काया सीजे, वर्त तपन कर मन ही पीजे, राम नाम सर अवर न पूजे,
ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਾ ਮੰਜਦਾਰ ਜੋਏ ਨਹੀਂ ਸਾਕੈ, ਸਰਪਨ ਡਸ ਨਾ ਸਕੇ ਹਰ ਕਾ ਰਸ ਪੀਜੇ ਰਹੋ। ਬਾਦ ਪੜੇ ਰਾਗੀ ਜਗ ਪੀਜੇ, ਤ੍ਰੈ ਗੁਣ ਵਿਖਿਆ ਜਨਮ ਮਰੀਜੇ। ਰਾਮ ਨਾਮ ਬਿਨ ਦੁਖ ਸਹੀਜੈ, ਚਾੜਸ ਪਵਨ ਸਿੰਘਾਸਨ ਪੀਜੇ। ਨਿਉਲੀ ਕਰਮ ਖੱਟ ਕਰਮ ਕਰੀਜੇ, ਰਾਮ ਨਾਮ ਬਿਨ ਵਿਰਥਾ ਸਾਸ ਲੀਜੇ। ਅੰਤਰ ਪੰਚ ਅਗਨ ਕਿਉਂ ਤੀਰ ਜਤੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ। ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮੈਲ ਤੀਰਥ ਪਰਮੀਜੇ। ਮਨ ਨਹੀਂ ਸੋਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸ ਕਾਂ ਕੋਕ ਦੀਜੇ। ਅੰਨ ਨਾ ਖਾਏ ਦੇਹੀ ਦੁੱਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੈ। ਮਨ ਮੁਖ ਜਨਮੇ ਜਨਮ ਮਰੀਜੈ, ਸਤਿਗੁਰ ਪੂਛ ਸੰਗਤ ਜਨ ਕੀਜੈ। ਮਨ ਹਰ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨ ਕਿਆ ਕਰਮ ਕੀਜੇ। ਉਂਦਰ ਧੁੰਦਰ ਪਾਸ ਤਰੀਜੈ, ਤੁਰ ਕੀ ਸੇਵਾ ਰਾਮ ਰਵੀਜੈ। ਨਾਨਕ ਨਾ ਮਿਲੇ ਕਿਰਪਾ ਪ੍ਰਭ ਕੀਜੈ। ਰਾਮ ਕਲੀ ਮਹੱਲਾ ਪਹਿਲਾ, ਅੰਤਰੀ ਉਤਪਜ ਅਵਰ ਨ ਕੋਈ, ਜੋ ਕਹੀਏ ਸੋ ਪ੍ਰਭ ਤੇ ਹੋਈ। ਜੁਗੈ ਜੁਗਾਂਤਰ ਸਾਹਿਬ ਸੱਚ ਸੋਈ, ਉਤਪਤ ਪਰਲੋ ਅਵਰ ਨ ਕੋਈ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕੇ ਨਾਮ ਨਾ ਲੱਗੇ ਜਮ ਤੀਰ ਰਹੋ, ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ। ਜੇ ਬਾ ਸੋਚੇ ਸਾਚਾ ਬੋਲ, ਘਰ ਦਰ ਸਾਚਾ ਨਾਹੀਂ ਰੋਲ। ਇੱਕ ਬਨ ਮੈਂ ਵੈਸੇ ਡੁਗਰ ਸਥਾਨ, ਨਾਮ ਬਿਸਾਰ ਪਚੇ ਅਭਿਮਾਨ। ਨਾਮ ਬਿਨਾਂ ਕਿਆ ਗਿਆਨ ਧਿਆਨ, ਗੁਰਮੁਖ ਪਾਵੈ ਧਰ ਗੈ ਮਾਨ। ਹੱਠ ਅਹੰਕਾਰ ਕਰੇ ਨਹੀਂ ਪਾਵੈ, ਪਾਠ ਪੜੇ ਲੈ ਲੋਕ ਸੁਣਾਵੈ। ਤੀਰਥ ਪਰਮਸ ਵਿਆਦ ਨ ਜਾਵੇ, ਨਾਮ ਬਿਨਾਂ ਕੈਸੇ ਸੁਖ ਪਾਵੈ। ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰ ਕੇ ਪਾਈ। ਜਮ ਪਰਵਾ ਦੋਲੇ ਸਜਾਈ, ਬਿਨ ਨਾਵੇ ਜੀਓ ਬਲ ਬਲ ਜਾਈ, ਜਲ ਵਲ ਜਾਈ। ਸਿੱਧ ਸਾਧਕ ਕੀਤੇ ਮੁਨ ਦੇਵਾ, ਹੱਠ ਨਿਗ੍ਰਹਿ ਨਾ ਤ੍ਰਿਪ ਤਾਵੈ ਪੀਵਾ। ਸ਼ਬਦ ਵਿਚਾਰ ਗਹੇ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਅਭੇਵਾ। ਕਰ ਮਿਲੇ ਪਾਵੇ ਸਚ ਨਾਉ, ਤੁਮ ਸ਼ਰਣਾਗਤ ਸਰਹੋ ਸੁਭਾਉ। ਤੁਮ ਤੇ ਉਪਜਿਓ ਭਗਤੀ ਪਾਉ, ਜਪ ਜਾਪੋ ਗੁਰਮੁਖ ਹਰ ਨਾਉ। ਹੋਮੇ ਗਰਭ ਜਾਏ ਮਨ ਪੀਜੇ, ਝੂਠ ਨ ਪਾਵਸ ਪਾਖੰਡ ਕੀਨੇ। ਬਿਨ ਗੁਰ ਸ਼ਬਦ ਨਹੀਂ ਕਰਵਾਨ, ਨਾਨਕ ਗੁਰਮੁਖ ਤਤ ਵਿਚਾਰ। ਰਾਮ ਕਲੀ ਮਹੱਲਾ ਪਹਿਲਾ, ਜਿਉਂ ਆਇਆ ਤਿਉਂ ਜਾਵੇਂ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਜਿਉਂ ਰਸ ਭੋਗ ਕੀਏ ਤੇਤਾ ਦੁੱਖ ਲਾਗੇ, ਨਾਮ ਵਿਸਾਰ ਪਵ ਜਲ ਪਿਆ। ਤਨ ਤਨ ਦੇਖਤ, ਤਨ ਤਨ ਦੇਖਤ ਗਰਭ ਗਿਆ, ਕਨਕ ਕਾਮਨੀ ਸਿਉਂ ਹੇਤ ਬਧਾਏ, ਕੀ ਨਾਮ ਵਿਸਾਰੇ ਭਰਮ ਗਿਆ ਰਹੋ। ਸਤ ਜਤ ਸਤ ਸੰਜਮ ਸੀਲ ਨ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ। ਪੁੰਨ ਦਾਨ ਇਸਨਾਨ ਨ ਸੰਜਮ, ਸਾਧ ਸੰਗਤ ਬਿਨ ਵਾਦ ਜਾਇਆ। ਲਾਲਚ ਲਾਗੇ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਿਆ। ਜਾ ਜਮ ਤਾਏ ਕੇਸ ਗਹਿ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ। ਐਨਸ ਨਿੰਦਾ ਤਾਤ ਪਰਾਈ, ਹਿਰਦੇ ਨਾਮ ਨ ਸਰਬ ਦਇਆ। ਬਿਨ ਗੁਰ ਸ਼ਬਦ ਨ ਗਤ ਪਤ ਪਾਵੈ, ਰਾਮ ਨਾਮ ਬਿਨ ਨਰਕ ਗਿਆ। ਖਿਨ ਮੈਂ ਬੇਸ ਕਰੇ ਨਟੁਆ ਜਾ, ਮੋਹ ਪਾਪ ਮੈਂ ਗਲਤ ਗਿਆ। ਇਤਿ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੇ ਮਗਨ ਪਿਆ। ਕਰੇ ਵਿਕਾਰ ਬਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ। ਹੋਮੇ ਰੋਗ ਮਹਾਂ ਦੁੱਖ ਲਾਗਾ, ਗੁਰਮਤ ਲਾਵੋ ਲੇਵੋ ਰੋਗ ਗਿਆ। ਸੁਖ ਸੰਪਤ ਕੋ ਆਵਤ ਦੇਖੇ, ਸਾਕਤ ਮਨ ਅਭਿਮਾਨ ਪਿਆ। ਜਿਸ ਤੇ ਇਹੋ ਧਨ ਧਨ ਸੋ ਫਿਰ ਲੇਵੇ, ਅੰਤਰ ਸਹਿਜਾ ਦੁੱਖ ਪਿਆ। ਅੰਤ ਕਾਲ ਕਿਛ ਸਾਥ ਨਾ ਚਾਲੇ, ਜੋ ਦਿਸੇ ਸਭ ਤਿਸੇ ਮਾਇਆ। ਆਦਿ ਪੁਰਖ ਪਰੰਪਰ ਸੋ ਪ੍ਰਭ, ਹਰ ਨਾਮ ਹਿਰਦੇ ਲੈ ਪਾਰ ਪਿਆ। ਮੂਹੇ ਕੋ ਰੋਵੇ ਕਿਸੇ ਸੁਣਾਵੈ, ਪੈਸਾ ਘਰ ਅਸਰਾਲ ਪਿਆ। ਦੇਖ ਕਟੰਬ ਮਾਇਆ ਗ੍ਰਹਿ ਮੰਦਰ, ਸਾਕਤ ਜੰਜਾਲ ਪਰਾਲ ਪਿਆ। ਜਾਂ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲਿਆ। ਜੋ ਕੁਛ ਕਰਨਾ ਸੋ ਕਰ ਰਿਆ,
ਬਖਸ਼ਣ ਹਾਰੇ ਬਖਸ਼ ਲਿਆ। ਜਿਨੇ ਹੋਰ ਚਾਖਿਆ ਰਾਮ ਰਸਾਇਣ, ਤਿੰਨ ਕੀ ਸੰਗਤ ਖੋਜ ਪਿਆ। ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ। ਦੁੱਖ

ਗੁਰ ਸਾਚੇ ਜਿਨ ਰਚ ਰਚ ਕਿਰਤ ਵਿਚਾਰ ਪਤਿਹਣਾ। ਏਕ ਮੈਂ ਸਰਬ ਸਰਬ ਮੈਂ ਏਕਾਹਿ ਸਤਿਗੁਰ ਦੇਖ ਦਿਖਾਈ। ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ ਸਰੋ ਪ੍ਰਭ ਲਖਣ ਨ ਜਾਈ। ਦੀਪਕ ਤੇ ਦੀਪਕ ਉਪਰ ਗਾਸਿਆ ਤਿਰ ਪਵਣ ਜੋਤ ਦਿਖਾਈ। ਸੱਚੇ ਤਖ਼ਤ ਸੱਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ। ਮੋਹ ਗਇਆ ਵੈਰਾਗੀ ਜੋਗੀ ਕਟ ਕਟ ਕਿੰਗਰੀ ਬਾਈ। ਨਾਨਕ ਸਰਨ ਪ੍ਰਭੂ ਕੀ ਛੋਟੇ ਸਤਿਗੁਰ ਸੱਚ ਸਖਾਈ। ਰਾਮ ਕਲੀ ਮਹੱਲਾ ਪਹਿਲਾ ਔਹਠ ਹਸ ਮੜੀ ਕਰ ਛਾਇਆ ਤਰਨ ਗਗਨ ਕਲ ਤਾਰੀ। ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤ ਰਹਾਉ। ਮਮਤਾ ਮਾਰ ਮੋਮੇ ਸੋਖੇ ਤੇਰੇ ਪਵਣ ਜੋਤ ਤੁਮਾਰੀ। ਮਨਸਾ ਮਾਰ ਮਨੇ ਮੈਂ ਰਾਖੇ ਸਤਿਗੁਰ ਸ਼ਬਦ ਵਿਚਾਰੀ। ਸਿੰਘੀ ਸੁਰਤ ਨਾਹਦ ਵਾਜੇ ਕਟ ਕਟ ਜੋਤ ਤੁਮਾਰੀ। ਪ੍ਰਪੰਚ ਵੇਣ ਤਹੀ ਮਨ ਰਾਖਿਆ ਬ੍ਰਹਮ ਅਗਨ ਪਰ ਜਾਰੀ। ਪੰਚ ਤਤ ਮਿਲੈਨ ਸਦੀਪਕ ਨਿਰਮਲ ਜੋਤ ਅਪਹਾਰੀ। ਰਬ ਸਸ ਲੋਕੇ ਤਨ ਕਿੰਗਰੀ ਵਾਜੇ ਸ਼ਬਦ ਨਿਰਾਰੀ। ਸਿਵ ਨਗਰੀ ਮੈਂ ਆਸਣੀ ਹੋ ਦੋ ਲੱਖ ਘਮ ਅਪਹਾਰੀ। ਕਾਇਆ ਨਗਰੀ ਇਹ ਮਨ ਰਾਜਾ ਪੰਚ ਬਸੇ ਵਿਚਾਰੀ। ਸ਼ਬਦ ਰਵੇ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ। ਕਾਲ ਵਿਕਾਲ ਕਹੇ ਕਹਿ ਬਪਰੇ ਜੀਵਤ ਮੋਆ ਮਨ ਮਾਰੀ। ਬ੍ਰਹਮਾ ਵਿਸਨ ਮਹੇ ਸਿੱਖ ਮੂਰਤ ਆਪੇ ਕਰਤਾ ਕਾਰੀ। ਕਾਇਆ ਸੋਧ ਤਰੇ ਪਵ ਸਾਗਰ ਆਤਮ ਤੱਤ ਵਿਚਾਰੀ। ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ। ਆਪੇ ਮੇਲ ਲਏ ਗੁਰਦਾਤਾ ਆਪੇ ਮੇਲ ਲਏ ਗੁਣਦਾਤਾ ਹੋਮੇ ਤ੍ਰਿਸ਼ਨਾ ਮਾਰੀ। ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹਾ ਭਗਤ ਨਿਰਾਰੀ। ਗੁਰਮੁਖ ਜੋਗ ਸ਼ਬਦ ਆਤਮ ਚੀਨੇ ਹਿਰਦੇ ਇੱਕ ਮੁਰਾਰੀ। ਮਨੁ ਆਸਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ। ਬੇਦ ਵਾਦ ਨ ਪਖਾਂਡੇ ਉਦੋਂ ਗੁਰਮੁਖ ਸ਼ਬਦ ਵਿਚਾਰੀ। ਗੁਰਮੁਖ ਜੋਗ ਕਮਾਵੇ ਉਦੋ ਜਤ ਸਤ ਸ਼ਬਦ ਵਿਚਾਰੀ। ਸ਼ਬਦ ਮਰੇ ਮਨ ਮਾਰੇ ਉਦੋ ਜੋਗ ਜੁਗਤ ਵਿਚਾਰੀ। ਮਾਇਆ ਮੋਹ ਭਵ ਜਲ ਹੈ ਅਬਦੋ ਸ਼ਬਦ ਤਤ ਕੁਲ ਤਾਰੀ। ਸ਼ਬਦ ਸੂਰ ਜੁਗ ਚਾਰੇ ਉਦੋ ਬਾਣੀ ਭਗਤ ਵਿਚਾਰੀ। ਇਹੋ ਮਨ ਮਾਇਆ ਮੋਇਆ ਉਦੋ ਨਿਕਸੇ ਸ਼ਬਦ ਵਿਚਾਰੀ। ਆਪੇ ਬਖਸ਼ੇ ਮੇਲ ਮਲਾਏ ਨਾਨਕ ਸਰਣ ਤੁਮਾਰੀ। ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਦਇਆ। ਆਵਣ ਜਾਣ ਵਿਭੂਤ ਲਾਏ ਜੋਗੀ ਤਾਂ ਤੀਨ ਪਵਣ ਜਿਨ ਲਇਆ। ਐਸੀ ਕਿੰਗਰੀ ਬਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੇ। ਹਰ ਸਿਉ ਰਹੇ ਲਿਵਲਾਏ ਰਹਾਓ ਸਤ ਸੰਤੋਖ ਪਤ ਕਰ ਚੋਲੀ। ਜੋਗੀ ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਬਜਾਈ। ਮਨ ਦ੍ਰਿੜ ਕਰ ਆਸਣ ਵੈਸ ਜੋਗੀ ਤਾਂ ਤੇਰੀ ਕਲਪਨਾ ਜਾਈ। ਕਾਇਆ ਨਗਰੀ ਮੈਂ ਮੰਗਣ ਚੜੇ ਜੋਗੀ ਤਾਂ ਨਾਮ ਪੱਲੇ ਪਾਈ। ਇਤ ਕਿੰਗਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਏ। ਇਤ ਕਿੰਗਰੀ ਸ਼ਾਂਤ ਨ ਆਵੇ ਜੋਗੀ ਅਭਿਮਾਨ ਨ ਵਿੱਚੋਂ ਜਾਏ। ਪਾਉ ਪਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ। ਗੁਰਮੁਖ ਹੋਵੇ ਤਾਂ ਤੰਤੀ ਵਾਜੇ ਇਨ ਵਿਦ ਤ੍ਰਿਸ਼ਨਾ ਖੰਡੀ। ਹੁਕਮ ਬੁੱਝੇ ਸੋ ਜੋਗੀ ਕਹੀਏ ਇੱਕ ਸਿਉ ਚਿਤ ਲਾਏ। ਸਹਿਸਾ ਤੋਟੇ ਨਿਰਮਲ ਹੋਵੇ ਜੋਗ ਜੁਗ ਤਿਬ ਪਾਏ। ਨਦਰੀ ਆਪਦਾ ਸਭ ਕੁਛ ਬਿਨਸੇ ਹਰ ਸੇ ਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਝੀ ਪਾਏ। ਇਹੋ ਜੋਗ ਨਾ ਹੋਵੇ ਜੋਗੀ ਜੇ ਕਟੰਬ ਛੋੜ ਪਰ ਪਵਣ ਕਰੇ। ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਏ। ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ। ਅਨੇਕ ਜਤਨ ਭੇਖ ਕਰੇ ਜੋਗੀ ਜੁਗਤ ਜੋਗ ਜੁਗਤ ਸੋ ਪਾਏ। ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖ ਦਹਿਨ ਜੋਗੀ ਜਿਸਨੋ ਮਨ ਬਸਾਏ। ਗੁਰਮੁਖ ਹੋਵੇ ਸੋਈ ਬੂਝੇ ਜੋਗ ਜੁਗਤ ਸੋ ਪਾਏ। ਜੋਗੇ ਕਾ ਮਾਰਗ ਵਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ।

ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਮੁਖ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਆਓ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਸਾਰੀ ਸੰਗਤ ਗੁਰੂ ਦਰਬਾਰ ਵਿੱਚ ਪਹੁੰਚ ਕਰਕੇ

ਮਿਥਿਆ ਤਨ ਤਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ।

ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ।

ਸਹਿਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਭਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉਂ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੁਨਾਓ, ਆਪ ਗਵਾਏ ਸਵਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ।

ਅਸ਼ਟਪਦੀ ਸੰਤ ਕਹਿ ਦੁਖਨ ਅਰ ਜਾ ਕਟੈ ਸੰਤ ਕਹਿ ਦੁਖਨ ਜਮਤੇ ਨੇ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ।

0: ਮਟਾਵੇ। ਤਿੰਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੋਹ ਕਾਇਮ।
1: ਮਨਹਾਰ ਅਵਰ ਤਿਆਰ ਤੂੰ ਤਸੇ ਚਤਾਰ, ਜੋ ਕਛ ਕਰੈ ਸਵੀ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਵਸਤੇ ਆਈ ਤੇਰਾ ਸੰਗ, ਲਪਟ ਰਿਓ ਸਲੋਭੀ ਪਾਤੰਗ, ਰਾਮ ਨਾਮ ਜਾ ਹਿਰਦੇ ਮਾਹੇ, ਨਾਨਕ ਪਾਸੇ ਤੀਕਰ ਜਾਹੇ, ਜੈ ਵੱਖਰ ਕੌਲੈਨ ਤੂੰ ਆਇਆ, ਰਾਮ ਨਾਮ ਸੰਦਨ ਕਰ ਪਾਇਆ।

ਨਿਤ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਚਾਂ ਨਿਰਮਲ ਸੀਆ ਜਾ ਕੈ ਮਨ ਗੁਰ ਕੀ ਪਰਤੀ ਤੇ ਜਨੇ ਆਵੈ ਹਰਿ ਪ੍ਰਭ ਜੀ।

ਤ੍ਰਿਗੁਣ ਦੀ ਪ੍ਰਾਪੇ ਤਿਸੇ ਬੁਝਾਏ ਨਾਨਕਾ ਜਿਸ ਵਸੁ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਣ ਮਹਿਰਾ ਮਨੁ ਕੀ ਤੁਮਰੀ ਦਿਆ ਤਿਸਤੇ ਪਰੇ ਨਾਹੀ।

ਸਰਵਨ ਕਰ ਕਿਰਪਾ ਸੇ ਆਪਣੇ ਨਾਮ ਲਾਏ, ਨਾਨਕ ਚੌਥਾ ਪਰਮਾ ਸੋਜਨ ਕਰ ਪਾਏ, ਰੂਪ ਸਤ ਜਾਕਾ ਸਦਿਆ ਸਾਨ ਪੁਰਖ

ਜਿਨ ਚਾਖਿਆ ਸੇ ਜੰਦਰ ਬਦਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁੰਬਰ ਪਰੇ ਪ੍ਰੇਮ ਰਾਰੰਗ ਉਪਜਾ ਚਾਓ ਸਾਰ ਕੈ ਸੰਗ।